FM ਬੈਂਡ 100.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਵੀਰਵਾਰ ਹੈ, ਸ਼ੱਕ ਸੰਮਤ 1948 ਦੇ ਆਸ਼ਾੜ ਮਹੀਨੇ ਦੀ 11 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ ਅੱਜ 25 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਸਾਡੀ ਅੱਜ ਦੀ ਸਭਾ ਸ਼ੁਰੂ ਹੁੰਦੀ ਹੈ। ਆਕਾਸ਼ਵਾਣੀ ਪਟਿਆਲਾ ਦੇ ਤਮਾਮ ਸਰੋਤਿਆਂ ਦਾ ਅੱਜ ਦੀ ਸਭਾ 'ਚ ਹਾਰਦਿਕ ਸਵਾਗਤ ਹੈ।

ਤੁਹਾਡੇ ਨਾਲ ਇਸ ਵੇਲੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ 6:30 ਹੋਏ ਨੇ। ਹੁਣ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ ਪ੍ਰੋਗਰਾਮ ਖੇਤੀਬਾੜੀ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ। ਦੇਖੋ, ਬੜੇ ਕੰਮ ਕਾਰ ਵਾਲੇ ਖਿੱਚਵੇਂ ਦਿਨ ਆ।
0: ਬਿਲਕੁਲ ਜੀ,
1: ਹਰ ਪਾਸੇ ਧਿਆਨ ਦੇਣ ਦੀ ਲੋੜ ਆ।
0: ਦਿਨ ਤਾਂ ਖਿੱਚਵੇਂ ਹੈ ਤੇ ਲੋਕੀ ਓਦਾਂ ਵੀ ਬਹੁਤ ਖਿੱਚ ਚ ਆਏ ਹੋਏ ਨੇ ਅੱਜ ਕੱਲ੍ਹ, ਮੌਸਮ ਏਦਾਂ ਦਾ ਹੈ।

0: ਇਹ ਦੇਖੋ ਮੌਸਮ ਤਾਂ ਚਲੋ ਆਪਣਾ ਕੰਮ ਕਰਾ, ਅਸੀਂ ਆਪਣਾ ਕੰਮ ਕਰਦੇ ਰਹੀਏ,
1: ਕਰਨਾ ਪੈਣਾ ਹੈ ਜੀ। ਕਿਉਂਕਿ ਦੇਖੋ ਖੇਤੀਬਾੜੀ ਤਾਂ ਸੰਧੂ ਸਾਹਿਬ ਆਪਾਂ ਜਾਣਦੇ ਹਾਂ, ਇਹ ਤਾਂ ਹੈ ਨਹੀਂ ਵੀ ਪੱਖੇ ਥੱਲੇ ਬਹਿ ਕੇ ਸਾਡਾ ਸਰ ਜੂਗਾ ਵੀ ਚਲੋ ਅੱਜ ਦਾ ਕੰਮ ਜਿਹੜਾ ਹੈ ਕੋਈ ਗੱਲ ਨਹੀਂ ਯਾਰ ਫਿਰ ਕਰ ਲਾਂਗੇ ਆਪਾਂ, ਇਹ ਕੰਮ ਚੱਲਣਾ ਨਹੀਂ ਕਿਉਂਕਿ ਖੇਤੀਬਾੜੀ ਦਿਨਾਂ ਦਾ ਹੇਰ ਫੇਰ ਹੈ।
0: ਹਾਂ ਪੱਕੀ ਗੱਲ ਹੈ ਜੀ, ਜਿਸ ਤਰ੍ਹਾਂ ਹੁਣ ਆਪਾਂ ਰਲੀਆ ਰਾਮ ਜੀ ਵਾਰ ਵਾਰ ਕਈ ਵਾਰ ਕਹਿੰਦੇ ਹੁੰਦੇ ਹਾਂ ਨਾ ਵੀ ਖੇਤੀ ਭਿੰਨਤਾ ਲਿਆਓ,
1: ਹਾਂ ਬੜੀ
0: ਵੱਖ ਵੱਖ ਫਸਲਾਂ ਬੀਜੀਏ, ਅਤੇ ਖਾਸ ਕਰਕੇ ਤਾਂ ਹੁਣ ਇਹੋ ਜਿਹਾ ਸਮਾਂ ਆ ਗਿਆ ਵੀ ਜਿਸ ਤੋਂ ਆਪਾਂ ਨਾ ਜਿਹੜੀ ਕਈ ਚੀਜ਼ਾਂ ਤਿਆਰ ਹੋ ਜਾਣ ਜੀ।
1: ਬਿਲਕੁਲ ਬਿਲਕੁਲ,
0: ਅਤੇ ਸੋਇਆਬੀਨ ਬੜੀ ਵਧੀਆ ਫਸਲ ਹੈ, ਇੱਕ
1: ਬੜੀ ਅਹਿਮ ਫਸਲ ਹੈ ਜੀ। ਦੇਖੋ ਬਹੁਤ ਸਾਰੇ ਸਾਡੇ ਕਿਸਾਨ ਵੀਰ ਹੈ ਜਿਹੜੇ ਸੋਇਆਬੀਨ ਦੀ ਖੇਤੀ ਵੀ ਕਰਦੇ ਆ ਔਰ ਸੋਇਆਬੀਨ ਤੋਂ ਪਦਾਰਥ ਵੀ ਨਾਲ ਬਣਾ ਕੇ ਵੇਚਦੇ ਆ, ਆਪਣੇ ਪਲਾਂਟ ਉਹਨਾਂ ਨੇ ਲਾਏ ਹੋਏ ਆ।
0: ਬਿਲਕੁਲ,
1: ਐਸੇ ਕਾਸ਼ਤਕਾਰ ਵੀ ਸਾਡੇ ਕੋਲ।
0: ਸੋਇਆਬੀਨ ਤੋਂ ਭਾਵੇਂ ਦੇਖੋ ਜੀ ਆਪਣਾ ਸੋਇਆਬੀਨ ਦਾ ਦੁੱਧ ਬੜਾ ਵਿਕਦਾ ਹੈ ਜੀ, ਬੇਕਰੀ 'ਚ ਪੈ ਜਾਂਦੀ ਹੈਗੀ ਹੈ।
1: ਸਭ ਤੋਂ ਜ਼ਿਆਦਾ ਜੀ ਦੇਖੋ ਆਪਣੇ ਹੁਣ ਪੰਜਾਬ 'ਚ ਜਿੰਨੇ ਕੁ ਮੁੰਡੇ ਜਿਹੜੇ ਕਸਰਤ ਕਰਨ ਵਾਲੇ ਮੁੰਡੇ ਜਿਹੜੇ ਜਿਮ ਦੇ ਵਿੱਚ ਜਾਂਦੇ ਹੈ,
0: ਹਾਂ ਸੋਇਆਬੀਨ ਦੁੱਧ ਪੀਂਦੇ ਆ,
1: ਉਹ ਸੋਇਆਬੀਨ ਦੁੱਧ ਪੀਂਦੇ ਆ ਅਤੇ ਸੋਇਆਬੀਨ ਦੇ ਪਨੀਰ ਖਾਂਦੇ ਆ,
0: ਹਾਂ
1: ਕਿਉਂਕਿ ਪ੍ਰੋਟੀਨ ਦਾ ਸਭ ਤੋਂ ਵੱਡਾ ਸੁਮ ਹੈ।
0: ਹਾਂ ਅਤੇ ਉਹ ਤਾਂ ਹੋਊਗਾ ਜੇ ਅਸੀਂ ਪੈਦਾ ਕਰਾਂਗੇ।
1: ਬਿਲਕੁਲ ਬਿਲਕੁਲ,
0: ਅਤੇ ਪੰਜਾਬ ਦੇ ਵਿੱਚ ਦੇਖੋ ਕੁਛ ਇਲਾਕੇ ਜਿਹਨੂੰ ਬੜੇ ਵਧੀਆ ਤਰੀਕੇ ਨਾਲ ਰਲੀਆ ਰਾਮ ਜੀ ਮੈਨੂੰ ਪੈਦਾ ਹੋ ਸਕਦੀ ਹੈਗੀ ਹੈ ਜੇ ਅਸੀਂ ਥੋੜ੍ਹੀ ਮਿਹਨਤ ਕਰੀਏ ਇਸ ਫਸਲ ਦੇ ਉੱਪਰ।
1: ਜੀ ਜੀ,
0: ਅਤੇ ਯੂਨੀਵਰਸਿਟੀ ਵੱਲੋਂ ਜੋ ਰਲੀਆ ਰਾਮ ਜੀ ਕਿਸਮਾਂ ਦੀ ਗੱਲ ਕਰੀ ਨਾ, ਤਿੰਨ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜੀ।
1: ਜੀ,
0: SL 958 ਕਿਸਮ ਆ, SL 744 ਅਤੇ SL ਹੈ ਜੀ 525
1: ਜੀ।
0: ਸੋ ਇਹਦੀ ਜੀ ਆਪਾਂ ਖਾਸੀਅਤ ਦੀ ਗੱਲ ਕਰੀਏ ਅਤੇ ਜਿਹੜੀ 958 ਹੈ ਜੀ ਇਹਦੇ ਵਿੱਚ ਨਾ ਪ੍ਰੋਟੀਨ ਹੈਗੀ 41.7 ਫੀਸਦੀ
1: ਜੀ,
0: ਤੇਲ ਹੈ 20%,
1: ਠੀਕ
0: 142 ਦਿਨਾਂ 'ਚ ਰੁੜੀ ਆਰਾਮ ਜੀ ਪੱਕ ਜਾਂਦੀ ਹੈ, ਅਤੇ 7.3 ਕੁਇੰਟਲ ਪੈਦਾਵਾਰ।
1: ਹਾਂ ਸੋਹਣਾ ਝਾੜ ਹੈ ਜੀ।
0: ਹਾਂ ਅਤੇ ਜਿਹੜੀ ਹੈਗੀ SL 744 ਇਹਦੇ ਵਿੱਚ ਜਿਹੜੀ ਹੈਗੀ ਆ ਪ੍ਰੋਟੀਨ 42.3 ਫੀਸਦ, 21% ਤੇਲ, 139 ਦਿਨ 'ਚ ਪੱਕਦੀ ਹੈ ਅਤੇ ਪੈਦਾਵਾਰ ਉਨੀ ਹੈ ਜੀ ਇਹਦੀ ਵੀ 7.3 ਕੁਇੰਟਲ।
1: ਜੀ ਜੀ,
0: ਅਤੇ SL ਜਿਹੜੀ 525 ਕਿਸਮ ਹੈ ਇਹਦੇ ਵਿੱਚ 37.2 ਫੀਸਦ ਪ੍ਰੋਟੀਨ ਹੈਗੀ ਆ, 21.9 ਫੀਸਦ ਤੇਲ, ਵਿਸ਼ਾਣੂ ਰੋਗ ਤੋਂ ਰਹਿਤ ਹੈ, ਅਤੇ 144 ਦਿਨ ਲੈਂਦੀ ਪੱਕਣ 'ਚ, ਅਤੇ ਝਾੜ ਹੈ ਜੀ 6.1 ਕੁਇੰਟਲ ਫੀ ਏਕੜ ਦੇ ਹਿਸਾਬ ਨਾਲ।
1: ਜੀ
0: ਲਓ ਜੀ ਰੁੜੀ ਰਾਮ ਜੀ, ਖਾਸ ਕਰਕੇ ਨਾ ਟੀਕਾ ਜ਼ਰੂਰ ਲਾਈਏ ਜੀ ਇਹਨੂੰ, ਰਾਇਜੋਬੀਅਮ ਦਾ ਜਿਹੜਾ ਟੀਕਾ ਹੈ ਨਾ ਉਹ ਅਸੀਂ ਲਾ ਸਕਦੇ ਹੈਗੇ ਹਾਂ, ਅਤੇ ਬੀਜ ਨੂੰ ਨਾ ਘੱਟੋ ਘੱਟ ਪਾਣੀ ਨਾਲ ਸਿੱਲਾ ਕਰਕੇ ਇੱਕ ਪੈਕਟ ਲੈਣਾ ਜੀ।
1: ਜੀ,
0: ਉਹ ਆਪਾਂ ਛਾਵੇਂ ਇਹਨੂੰ ਲਗਾ ਕੇ ਅਤੇ ਤੁਰੰਤ ਹੀ ਬੀਜ ਦੇਣਾ, ਅਤੇ ਇਹਦੇ ਨਾਲ ਜਿਹੜਾ ਪੈਦਾਵਾਰ ਦੇ ਵਿੱਚ ਵੀ ਵਾਧਾ ਦੇਖਿਆ ਗਿਆ ਜੀ।
1: ਠੀਕ ਹੈ,
0: ਸੋ ਬਿਜਾਈ ਲਈ ਹੁਣ ਦੇਖੋ ਸਮਾਂ ਬਹੁਤ ਹੀ ਢੁਕਵਾਂ ਹੈ ਜੀ ਇਹਦਾ,
1: ਸੋਇਆਬੀਨ
0: ਬਿਨਾਂ ਕਿਸੇ ਦੇਰੀ ਦੀ ਆਪਾਂ ਨਾ ਇਹਨੂੰ ਬਿਜਾਈ ਕਰ ਦਈਏ, ਅਤੇ ਬੀਜ ਲੈਣਾ ਜੀ 25 ਦੇ ਲੈ ਕੇ 30 ਕਿਲੋ ਫੀ ਏਕੜ ਦੇ ਹਿਸਾਬ ਨਾਲ,
1: ਇੱਕ ਏਕੜ ਦਾ।
0: ਹਾਂ ਚੰਗੇ ਬੱਤਰ 'ਚ ਬਿਜਾਈ ਕਰੋ।
1: ਹਾਂ ਇਹ ਗੱਲ ਦੇਖੋ ਜਿਹੜੀ ਤੁਸੀਂ ਅਹਿਮ ਕੀਤੀ ਹੈ, ਜਿਹੜਾ ਬੱਤਰ ਹੈ ਨਾ, ਕਿਉਂਕਿ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਸੋਇਆਬੀਨ ਬੜੀ ਸਖ਼ਤ ਦਾਣੇ ਵਾਲੀ ਫਸਲ ਹੈ, ਦਾਣਾ ਬਹੁਤ
0: ਇਹਨੂੰ ਬਾਅਦ 'ਚ ਚਾਹੀਦੀ, ਸਿੱਲ ਚਾਹੀਦੀ ਹੈ,
1: ਇਸੇ ਕਰਕੇ ਕਈ ਵਾਰੀ ਜਿਹੜੇ ਪੈਦਾ ਕਰਨ ਵਾਲੇ ਹੈ ਜਾਂ ਕੁਛ ਉਹ ਕਹਿੰਦੇ ਆ ਭਾਈ ਇਹਨੂੰ ਜਦੋਂ ਖਾਣਾ ਹੈ ਨਾ ਸੋਇਆਬੀਨ ਨੂੰ, ਇਹਨੂੰ ਖਾਣ ਦਾ ਵੀ ਢੰਗ ਤਰੀਕਾ ਹੈ,
0: ਕੱਚੀ ਨਹੀਂ ਖਾਣੀ,
1: ਇਹਨੂੰ ਕੱਚੀ ਨਹੀਂ ਖਾਣਾ ਹੈ। ਸੋ ਇਸ ਕਰਕੇ ਇਹ ਜਿੱਦਾਂ ਆਪਾਂ ਕਹਿੰਦੇ ਵੀ ਬੀਜਣ ਵੇਲੇ ਵੀ ਆਪਾਂ ਧਿਆਨ ਰੱਖਣਾ, ਕਿਉਂਕਿ ਦਾਣੇ ਦੇ ਵਿੱਚ ਪਟਾਰ ਜਿਹੜਾ ਹੈ ਉਹ ਸਿੱਲੇ ਹੋਣ ਨਾਲ ਹੀ ਆਉਣਾ ਹੈ, ਔਰ ਜ਼ਮੀਨ ਦੇ ਵਿੱਚ ਬੱਤਰ ਜਿਹੜੀ ਹੈ ਤੁਹਾਡੀ ਉਹ ਵੀ ਪੂਰੀ ਹੋਣੀ ਚਾਹੀਦੀ ਹੈ।
0: ਪਰਾਲੀ ਬੜੇ ਕੰਮ ਆਉਂਦੀ ਰੁੜੀ ਆਰਾਮ ਜੀ,
1: ਬਹੁਤ ਜ਼ਿਆਦਾ ਜੀ।
0: ਝੋਨੇ ਦੀ ਜਿਹੜੀ ਪਰਾਲੀ ਹੈ ਨਾ ਇਹਨੂੰ ਖੇਤ 'ਚ ਵਿਛਾ ਦਿਓ ਜੀ, ਇਹ ਬਹੁਤ ਹੀ ਵਧੀਆ ਕੰਮ ਕਰੋਗੇ ਜੀ ਨਮੀ ਨੂੰ ਸੰਭਾਲਣ ਦਾ, ਕਿਉਂਕਿ ਦੇਖੋ ਗਰਮੀ ਆਪਣਾ ਪਤਾ ਪੈ ਰਹੀ ਹੈ ਅਤੇ ਪਾਣੀ ਨੇ ਤਾਂ ਉੱਡਣਾ ਹੀ ਉੱਡਣਾ।
1: ਬਿਲਕੁਲ,
0: ਸੋ ਜਿਹੜੀ ਪਰਾਲੀ ਦੀ ਵਰਤੋਂ ਵੀ ਵਧੀਆ ਹੋ ਜਾਏਗੀ ਅਤੇ ਨਮੀ ਵੀ ਇਹਦੇ ਨਾਲ ਸਾਂਭੀ ਰਹੇਗੀ ਅਤੇ ਜਿਹੜੀ ਫੁਟਾਰਾ ਫਿਰ ਇਹਦੇ ਨਾਲ ਵਧੀਆ ਹੁੰਦਾ ਹੈਗਾ
1: ਜੀ।
0: ਸੋ ਬੀਜ ਜਿਹੜਾ ਹੈ 2.5 ਤੋਂ 5 ਸੈਂਟੀਮੀਟਰ ਡੂੰਘਾ ਅਤੇ ਬੂਟਿਆਂ ਅਤੇ ਕਤਾਰਾਂ ਵਿਚਕਾਰ ਫਾਸਲਾ ਜਿਹੜਾ ਹੈ 4-5 ਸੈਂਟੀਮੀਟਰ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈਂਟੀਮੀਟਰ ਰੱਖੋ ਜੀ।
1: ਜੀ,
0: ਅਤੇ 0 ਟਿਲ ਡਰਿੱਲ ਦੇ ਨਾਲ ਵੀ ਆਪਾਂ ਇਹਨੂੰ ਬੀਜ ਸਕਦੇ ਹਾਂ ਰੁੜੀ ਆਰਾਮ ਜੀ।
1: ਠੀਕ ਬੱਚੇ ਵਾਲਿਓ,
0: ਅੱਛਾ ਬੈੱਡਾਂ 'ਤੇ ਵੀ ਆਪਾਂ ਰੁਜੇ ਰਾਮ ਜੀ ਸੋਇਆਬੀਨ ਬੀਜ ਸਕਦੇ ਹੈਗੇ ਹਾਂ।
1: ਠੀਕ ਹੈ,
0: ਅਤੇ ਇਹਦੇ ਲਈ ਨਾ ਜਿਹੜੀ ਕਣਕ ਲਈ ਆਪਾਂ ਜੋ ਬੈੱਡ ਪਲਾਂਟਰ ਇਸਤੇਮਾਲ ਕਰਦੇ ਹਾਂ ਨਾ 67.5 ਸੈਂਟੀਮੀਟਰ ਵਿਥ 'ਤੇ ਤਿਆਰ ਕੀਤੇ ਬੈੱਡਾਂ 'ਤੇ ਨਾ, ਇਹ ਆਪਾਂ ਕੋਈ 37.5 ਸੈਂਟੀਮੀਟਰ ਬੈੱਡ ਬਣਾ ਲਓ ਅਤੇ 30 ਸੈਂਟੀਮੀਟਰ ਥਾਂ ਰੱਖੋ ਖਾਲੀ,
1: ਠੀਕ
0: ਉੱਥੇ ਬੀਜ

0: ਦਿਓ ਜੇ ਅਤੇ ਸੋਇਆਬੀਨ ਦੀਆਂ ਦੋ ਕਤਾਰਾਂ ਫੀ ਬੈੱਡ ਆਪਾਂ ਨੇ ਬੀਜਣੀਆਂ ਨੇ ਤਾਂ ਕਿ ਜਿਹੜੀ ਸਿਪਰੇ ਦੇ ਨਾਲ ਆਪਾਂ ਨੂੰ ਝਾੜ ਹੈ ਉਹ ਵਧੀਆ ਮਿਲਦਾ ਹੈਗਾ ਅਤੇ ਪਾਣੀ ਦਾ ਆਪਾਂ ਖਾਸ ਧਿਆਨ ਰੱਖੀਏ ਅਤੇ ਫੀ ਏਕੜ ਦੇ ਹਿਸਾਬ ਨਾਲ ਆਪਾਂ ਇੱਕ ਗੱਲ ਹੋਰ ਦੇਖੋ ਇਹਨੂੰ ਮੱਕੀ ਦੇ ਨਾਲ ਰਲਾ ਕੇ ਵੀ ਉਗਾ ਸਕਦੇ ਹਾਂ ਰੁੜੀਆ ਰਾਮ ਜੀ
1: ਆਹੋ ਰਲਵੀਂ ਫਸਲ ਰਲਵੀਂ
0: ਫਸਲ ਵੀ ਲੈ ਸਕਦੇ ਹਾਂ
1: ਰਲਵੀਂ ਫਸਲ ਦੀ ਸਮਰੱਥਾ ਵੀ ਹੈ
0: ਅਤੇ ਸੋਇਆਬੀਨ ਦੀ ਇੱਕ ਲਾਈਨ 60 ਸੈਂਟੀਮੀਟਰ ਵਿੱਚ ਤੇ ਬੀਜੋ ਅਤੇ ਮੱਕੀ ਦੀਆਂ ਵਿੱਚ ਆਪਾਂ ਨੇ ਲਾਈਨਾਂ ਬੀਜ ਦੇਣੀਆਂ ਜੀ ਨਾਲ ਇਹਦੇ
1: ਜੀ ਜੀ
0: ਸੋ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਨਵੀਂ ਸੰਭਾਲਣ ਲਈ ਝੋਨੇ ਦੀ ਪਰਾਲੀ ਹੈ ਨਾ ਉਹ ਚੰਗੀ ਤਰ੍ਹਾਂ ਢੱਕ ਦਈਏ ਅਤੇ ਤਾਂ ਕਿ ਜਿਹੜਾ ਬੀਜ ਹੈ ਨਾ ਵਧੀਆ ਉੱਗੇਗਾ ਇਹਦੇ ਨਾਲ ਅਤੇ ਬੂਟੇ ਲਾਉਣਗੇ ਜੀ
1: ਠੀਕ ਹੈ ਜੀ
0: ਬਾਕੀ ਦੇਖੋ ਗੋਡੀ ਕਰਕੇ ਵੀ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ ਰਸਾਇਣਿਕ ਢੰਗ ਤਰੀਕੇ ਵੀ ਅਪਣਾਏ ਜਾ ਸਕਦੇ ਹੈ
1: ਆਹ ਕੋਸ਼ਿਸ਼ ਤਾਂ ਦੇਖੋ ਜੀ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਵੀ ਪਰਹੇਜ਼ ਜ਼ਹਿਰਾਂ ਤੋਂ ਖਾਸ ਕਰਕੇ ਬਚਣਾ ਚਾਹੀਦਾ ਹੈ ਇੱਕ ਤਾਂ ਦੇਖੋ ਵੈਸੇ ਜਿੱਦਾਂ ਆਪਾਂ ਕਹਿੰਦੇ ਵੀ ਦਾਲ ਵਾਲੀ ਫਸਲ ਹੈ ਔਰ ਸਿੱਧੇ ਤੌਰ 'ਤੇ ਜਿਹੜਾ ਹੈ ਸਾਡੇ ਖਾਣ ਦੇ ਅੱਪ ਜਿਹੜਾ ਹੈ ਕੰਮ ਆਉਣੀ ਹੈ ਅਤੇ ਇਸ ਕਰਕੇ ਜਿੰਨਾ ਵੀ ਆਪਾਂ ਰਸਾਇਣ ਮੁਕਤ ਇਹਨੂੰ ਰੱਖਾਂਗੇ ਉਨਾ ਹੀ ਸਾਡੇ ਲਈ ਫਾਇਦਾ ਹੈ ਜੇ ਗੋਡੀ ਕਰਕੇ ਆਪਣਾ ਚੱਲਦਾ ਕੰਮ ਤਾਂ ਗੋਡੀ ਕਰਕੇ ਹੀ ਚਲਾਉਣਾ ਚਾਹੀਦਾ
0: ਹਾਂ ਉਹਦੇ ਨਾਲ ਦੇਖੋ ਗੋਡੀ ਕਰਨ ਨਾਲ ਜ਼ਮੀਨ ਨਾਲੋਂ ਫਾਇਦਾ ਹੁੰਦਾ
1: ਹਾਂ
0: ਉਹਦੇ ਵਿੱਚ ਵੀ ਜਿਹੜਾ ਨਾ ਆਪਣਾ ਕਹਿੰਦੇ ਹਵਾ ਪਾਣੀ ਬਦਲ ਜਾਂਦਾ
1: ਬਦਲ ਜਾਂਦਾ ਜੀ ਬਦਲ ਜਾਂਦਾ ਪਹਿਲੇ ਤਾਂ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ ਫਸਲ ਨੂੰ ਇਸੇ ਕਰਕੇ ਸਾਨਵੇਂ ਵੀ ਖੇਤ ਰੱਖੇ ਜਾਂਦੇ ਸੀ ਤਾਂ ਕਿ ਜ਼ਮੀਨ ਦੀ ਜਿਹੜੀ ਤਾਕਤ ਹੈ ਉਸ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਆਵੇ
0: ਹਾਂ ਉਹ ਆਪਾਂ ਪੂਰੇ ਪੂਰੇ ਬਣੀ ਰਵੇ ਕਿਉਂਕਿ ਉਦੋਂ ਗੁਜ਼ਾਰਾ ਦੇਖੋ ਰੁੜੀ ਰਾਮ ਜੀ ਹੋ ਜਾਂਦਾ ਸੀ ਨਾ
1: ਉਹ ਸਮਾਂ ਹੋਰ ਸੀ
0: ਸਮਾਂ ਹੋਰ ਸੀ
1: ਉਲਟਾਵੇਂ ਹਲ ਨਾਲ ਵਾਹੁੰਦੇ ਸੀ ਕੱਛੂ ਹਲ ਨਾਲ ਵਾਹੁੰਦੇ ਸੀ ਉਹ ਹਿਸਾਬ ਕਿਤਾਬ ਹੋਰ ਸੀ
0: ਹੁਣ ਕਹਿੰਦੇ ਵੀ
1: ਬਿਨਾਂ ਬਹਾਈ ਹੁਣ ਤਾਂ ਬਿਜਾਈ ਵਾਲਾ ਕੰਮ
0: ਚੱਲ ਪਿਆ ਜੀ ਖੇਤੀ ਜਿਹੜੇ ਖਰਚੇ ਆ ਨਾ
1: ਵੱਧ ਗਏ
0: ਉਹ ਵੱਧ ਗਏ ਆ ਹੁਣ ਘਟਾਉਣੇ ਆ ਉਹਦੇ ਲਈ ਇਹੀ ਤਰੀਕੇ ਆ ਵੀ ਆਪਾਂ ਜਿੱਦਾਂ ਕਹਿੰਦੇ ਹਾਂ ਜੀਰੋ ਟ੍ਰੇਲ ਡ੍ਰਿਲ ਬਿਨਾਂ ਬਹਾਈ ਕੀਤੀ ਬੀਜੋ ਅਤੇ ਹੱਥੀਂ ਕੰਮ ਕਰਾਂਗੇ ਘੱਟ ਤੋਂ ਘੱਟ ਜਿਹੜੀਆਂ ਖਾਦਾਂ ਪਾਓ ਜਾਂ ਰਸਾਇਣਾਂ ਦੀ ਵਰਤੋਂ ਕਰੀਏ
1: ਬਿਲਕੁਲ ਅਤੇ
0: ਉਹਦੇ ਨਾਲ ਜਿਹੜੀ ਬੱਚਤ ਦੇ ਫਿਰ ਸੰਭਾਵਨਾਵਾਂ ਆਪਣੀ ਹੋ ਜਾਂਦੀ ਹੈ ਜੀ
1: ਹੋ ਜਾਂਦੀ ਹੈ
0: ਹਾਂ ਜੇ ਫਸਲ ਵਧੀਆ ਪੈਦਾ ਹੋਊਗੀ ਤਾਂ ਫਿਰ ਜਿਹੜੇ ਉਤਪਾਦ ਵੀ ਇਹਦੇ ਬਹੁਤ ਵਧੀਆ ਪੈਦਾ ਹੋਣਗੇ ਜੀ
1: ਇੱਕ ਗੱਲ ਹੋਰ ਸੰਧੂ ਸਾਹਿਬ ਆ ਜਾਂਦੀ ਹੈ ਵੀ ਦੇਖੋ ਕੋਈ ਵੀ ਫਸਲ ਜੇ ਨਵੀਂ ਫਸਲ ਆਪਾਂ ਅਖਤਿਆਰ ਕਰਨੀ ਹੈ ਜਿੱਦਾਂ ਆਪਾਂ ਕਿਉਂਕਿ ਹਰ ਕਾਸ਼ਤਕਾਰ ਜਿਹੜਾ ਹੈ ਹਰ ਫਸਲ ਨਹੀਂ ਲੈ ਸਕਦਾ ਇਹ ਵੀ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਹੈ ਹਰ ਇਲਾਕੇ 'ਚ ਨਹੀਂ ਹੋ ਸਕਦੀ ਸੋ ਜੇ ਸੋਇਆਬੀਨ ਦੀ ਕਾਸ਼ਤ ਕਰਨੀ ਹੈ ਪਹਿਲਾਂ ਜਿਹੜਾ ਹੈ ਆਪਾਂ ਥੋੜ੍ਹਾ ਜਿਹਾ ਜਿੱਦਾਂ ਕਹਿੰਦੇ ਹਾਂ ਨਾ ਆਲਾ ਦੁਆਲਾ ਦੇਖ ਲਈਏ ਜੇ ਕਿਸੇ ਕਿਸਾਨ ਵੀਰ ਨੇ ਕਾਸ਼ਤ ਕੀਤੀ ਹੈ ਤਾਂ ਉਹਦੇ ਨਾਲ ਜਿਹੜੇ ਰਾਏ ਮਸ਼ਵਰਾ ਕਰਕੇ ਉਹ ਜ਼ਿਆਦਾ ਫਾਇਦੇਮੰਦ ਹੈ ਸਾਡੇ ਲਈ
0: ਹਾਂ ਜਾਂ ਜਿਹੜਾ ਕਿਸਾਨ ਵੀਰ ਨਾ ਉਹ ਉਤਪਾਦ ਤਿਆਰ ਕਰਦਾ
1: ਉਹਦੇ ਨਾਲ ਵੀ ਗੱਲ ਕੀਤੀ ਜਾ ਸਕਦੀ
0: ਹਾਂ ਫਿਰ ਜਿਹੜੀ ਆਪਣੇ ਮੰਡੀ
1: ਮੰਡੀ ਦੀ ਸਮੱਸਿਆ ਤੁਹਾਡੀ ਹੱਲ ਹੋ
0: ਹੱਲ ਹੋ ਜਾਊਗੀ ਕਿਉਂਕਿ ਇਹਦੇ ਆਮ ਭਾਅ ਤਾਂ ਨਹੀਂ ਮਿਲਣਾ ਇਹ ਬਾਜ਼ਾਰ ਦੇ ਹਿਸਾਬ ਨਾਲ ਚੱਲਣਾ ਪੈਣਾ ਹੈ
1: ਬਿਲਕੁਲ
0: ਤੇ ਪਹਿਲਾਂ ਮੰਡੀ ਤਲਾਸ਼ ਕੇ ਹੀ ਬੀਜਣਾ ਚਾਹੀਦਾ ਹੈ ਜੀ
1: ਚੱਲੀਏ ਜੀ ਆਪਾਂ
0: ਜੈ ਹਿੰਦ ਜੀ
1: ਜੈ ਜੀ
2: ਇਹ ਸੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਮਾਨਸ ਕਾਨ ਅੱਜ ਤੁਸੀਂ ਸੁਣੋਗੇ ਇਸ ਦੀ 115ਵੀਂ ਕੜੀ

ਨਵੀਆਂ ਉਮੀਦਾਂ ਨਵੀਆਂ ਉਮੰਗਾਂ ਨਾਲ ਸਜੀ ਸੋਹਣੀ ਸਵੇਰ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਨਮਸਕਾਰ, ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ ਅਤੇ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, ਨਿਊਜ਼ ਔਨ AIR ਐਪ ਅਤੇ FM ਬੈਂਡ 100.2 MHz 'ਤੇ। ਦੋਸਤੋ, ਕਹਿੰਦੇ ਨੇ ਕਈ ਵਾਰ ਮੁਸ਼ਕਿਲਾਂ ਬਹੁਤ ਵੱਡੀਆਂ ਨਜ਼ਰ ਆਉਂਦੀਆਂ ਨੇ, ਪਰ ਲਗਾਤਾਰ ਕੀਤੀ ਗਈ ਕੋਸ਼ਿਸ਼ ਉਹਨਾਂ ਦਾ ਹੱਲ ਵੀ ਕਰਦੀ ਹੈ ਅਤੇ ਕਾਮਯਾਬੀ ਦਾ ਰਾਹ ਵੀ ਦਿਖਾਉਂਦੀ ਹੈ। ਸੋ ਕਦੇ ਵੀ ਕੋਸ਼ਿਸ਼ ਕਰਨੀ ਨਾ ਛੱਡੋ, ਲਗਾਤਾਰਤਾ ਦੇ ਨਾਲ ਆਪਣੇ ਟੀਚੇ ਵੱਲ ਵੱਧਦੇ ਜਾਓ, ਸਫਲਤਾ ਤੁਹਾਡਾ ਇੰਤਜ਼ਾਰ ਕਰਦੀ ਨਜ਼ਰ ਆਏਗੀ।

ਸ਼ਬਦ ਤੁਸੀਂ ਸਰਵਣ ਕੀਤਾ ਭਾਈ ਬਲਦੇਵ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ। ਤੁਸੀਂ ਉਹ ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ। ਅੱਜ ਵੀਰਵਾਰ ਹੈ, ਸ਼ੱਕ ਸੰਮਤ 1948 ਦੇ ਆਸ਼ਾੜ ਮਹੀਨੇ ਦੀ 11 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ ਅੱਜ 25 ਤਾਰੀਖ ਹੈ। ਇਸ ਦੇ ਨਾਲ ਹੀ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ।

ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਮੈਂ ਹਾਂ ਕਰਮਜੀਤ ਕੌਰ। ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ 'ਚ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਆਪਣੀਆਂ ਸਵੇਰ ਦਾ ਟਾਈਮ ਹੈ ਜਿਹੜਾ ਜਾਣਕਾਰੀ ਦਾ ਹੁੰਦਾ ਹੈ, ਕਿਉਂਕਿ ਸਵੇਰੇ ਸਵੇਰੇ ਹੀ ਜੇ ਸਾਨੂੰ ਤਾਜ਼ਾ ਤਰੀਨ ਜਾਣਕਾਰੀ ਮਿਲ ਜਾਵੇ ਤਾਂ ਫਿਰ ਸਾਰਾ ਦਿਨ ਸਾਨੂੰ ਕੋਈ ਚਿੰਤਾ ਨਹੀਂ ਰਹਿੰਦੀ ਕਿ ਅਸੀਂ ਕਿਵੇਂ ਆਪਣੇ ਆਪ ਨੂੰ ਅਪਡੇਟ ਰੱਖਣਾ। ਸੋ ਕੰਮਕਾਰਾਂ ਲਈ ਤਿਆਰ ਹੁੰਦੇ ਹੁੰਦੇ ਰੇਡੀਓ ਜ਼ਰੂਰ ਸੁਣਦੇ ਰਹੋ ਜੀ। ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਪ੍ਰੋਗਰਾਮ 'ਚ ਹੋਣਗੀਆਂ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਵੇਲੇ ਸਰਕਾਰੀ ਦਫ਼ਤਰਾਂ ਦਾ ਟਾਈਮ ਹੈ ਜਿਹੜਾ ਬਦਲਿਆ ਹੋਇਆ, ਤਾਂ ਸਾਰੇ ਜਣੇ ਆਪਣੇ ਆਪਣੇ ਦਫ਼ਤਰ ਜਾਣ ਦੀ ਤਿਆਰੀ ਕਰ ਰਹੇ ਹੋਣਗੇ। ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਨੂੰ ਜ਼ਰੂਰ ਸੁਣਿਓ। ਪ੍ਰੋਗਰਾਮ ਵਿੱਚ ਜਾਣਕਾਰੀ ਅਤੇ ਗੀਤ ਸੰਗੀਤ ਦੇ ਨਾਲ ਤੁਹਾਡਾ ਮਨੋਰੰਜਨ ਕਰਾਂਗੇ। ਅਤੇ ਸਭ ਤੋਂ ਪਹਿਲੀ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਉਹ ਹੈ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਬਾਰੇ। ਤਾਂ ਕਿ ਜੇਕਰ ਤੁਸੀਂ ਆਪਣੀ ਪਸੰਦ ਦਾ ਕੋਈ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ, ਉਹਦਾ ਸਮਾਂ ਕੀ ਹੈ ਤੁਹਾਨੂੰ ਸਵੇਰੇ ਸਵੇਰੇ ਹੀ ਪਤਾ ਲੱਗ ਜਾਵੇ, ਤਾਂ ਕਿ ਤੁਸੀਂ ਦਿਨ ਦੇ ਵਿੱਚ ਸਮਾਂ ਕੱਟ ਕੇ ਆਪਣਾ ਮਨਪਸੰਦ ਪ੍ਰੋਗਰਾਮ ਸੁਣ ਸਕੋ। ਸਵੇਰੇ 8:40 'ਤੇ ਫਿਲਮੀ ਜੰਕਸ਼ਨ ਪ੍ਰੋਗਰਾਮ ਹੋਏਗਾ ਜੀ। ਇਸ ਪ੍ਰੋਗਰਾਮ 'ਚ ਤੁਹਾਨੂੰ ਪੰਜਾਬੀ ਫਿਲਮਾਂ 'ਚੋਂ ਗੀਤ ਸੁਣਵਾਵਾਂਗੇ। 9 ਵਜੇ ਤੋਂ ਲੈ ਕੇ 10 ਵਜੇ ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਹੋਣਗੇ। NCERT ਵੱਲੋਂ ਸਪੌਂਸਰਡ ਪ੍ਰੋਗਰਾਮ ਉਮੰਗ ਦਾ ਸਮਾਂ ਰਹੇਗਾ ਸਵੇਰੇ 10:02 ਦਾ। ਸਰੋਤਿਆਂ ਦੀਆਂ ਫਰਮਾਇਸ਼ਾਂ 'ਤੇ ਆਧਾਰਿਤ ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਤੁਸੀਂ ਸੁਣੋਗੇ ਸਵੇਰੇ 10:30। ਇਸ ਪ੍ਰੋਗਰਾਮ ਵਿੱਚ ਸਰੋਤੇ ਸਾਨੂੰ ਕਾਲ ਕਰਕੇ ਆਪਣੀ ਪਸੰਦ ਦੇ ਪੰਜਾਬੀ ਗੀਤ ਸੁਣ ਸਕਦੇ ਨੇ। ਅਤੇ ਜੇ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਸੁਣ ਸਕਦੇ ਹੋ ਸਾਡਾ ਪ੍ਰੋਗਰਾਮ ਹਿੰਦੀ ਜ਼ਾਇਕਾ। ਇਹ ਵੀ ਫਰਮਾਇਸ਼ੀ ਪ੍ਰੋਗਰਾਮ ਹੈ। ਇਸ ਪ੍ਰੋਗਰਾਮ 'ਚ ਤੁਸੀਂ ਵਟਸਐਪ ਮੈਸੇਜ ਕਰਕੇ ਸਾਨੂੰ ਆਪਣੀ ਪਸੰਦ ਦੱਸ ਸਕਦੇ ਹੋ। ਸਵੇਰੇ 11:30 ਦਾ ਸਮਾਂ ਰਹੇਗਾ ਪ੍ਰੋਗਰਾਮ ਫੁਲਕਾਰੀ ਦਾ। ਭੈਣਾਂ ਦਾ ਪ੍ਰੋਗਰਾਮ ਨਾਲ ਲੋਕ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 12:05 'ਤੇ। ਤੁਹਾਡੇ ਖਤਾਂ 'ਤੇ ਆਧਾਰਿਤ ਫਰਮਾਇਸ਼ੀ ਪ੍ਰੋਗਰਾਮ ਨਗਮੇ ਦਾ ਸਮਾਂ ਰਹੇਗਾ ਦੁਪਹਿਰ 1:02 ਦਾ। 1:10 'ਤੇ ਪ੍ਰਾਦੇਸ਼ਿਕ ਖਬਰਾਂ ਹੋਣਗੀਆਂ। 1:40 'ਤੇ ਪੰਜਾਬੀ 'ਚ ਅਤੇ 1:50 'ਤੇ ਉਰਦੂ 'ਚ ਖਬਰਾਂ। ਫੌਜੀ ਵੀਰਾਂ ਦੇ ਲਈ ਫਿਲਮੀ ਸੰਗੀਤ ਪੇਸ਼ ਕਰਾਂਗੇ ਪ੍ਰੋਗਰਾਮ ਸਰਫਰੋਸ਼ ਤਹਿਤ ਦੁਪਹਿਰ 2:00। 2:15 ਤੁਸੀਂ ਦੁਪਹਿਰ ਸਮਾਚਾਰ ਸੁਣੋਗੇ ਅਤੇ 2:30 ਹੋਏਗਾ ਲਾਈਵ ਔਨ ਇਨ ਪ੍ਰੋਗਰਾਮ ਦੋ ਤੀਲੀਆਂ ਦੋ ਮੇਲੀਆਂ। ਇਸ ਪ੍ਰੋਗਰਾਮ ਵਿੱਚ ਅਸੀਂ ਇੱਕ ਵਿਸ਼ਾ ਰੱਖਦੇ ਹਾਂ ਜਿਸ ਦੇ ਉੱਤੇ ਸਰੋਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਨੇ। ਫੋਨ ਲਾਈਨਸ 'ਤੇ ਜਾਈਏ, 2284-94 ਸਾਡਾ ਫੋਨ ਨੰਬਰ ਹੁੰਦਾ ਅਤੇ ਅੱਜ ਗੱਲਬਾਤ ਦਾ ਵਿਸ਼ਾ ਰਹੇਗਾ ਨਸ਼ੇ ਛੱਡੋ ਕੋੜ ਕੱਢੋ। ਬਾਅਦ ਦੁਪਹਿਰ 3:00 ਤੋਂ ਲੈ ਕੇ 4:00 ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਹੋਣਗੇ। ਸ਼ਾਮ 4:00 ਤੋਂ ਲੈ ਕੇ 5:00 ਤੱਕ ਹੋਏਗਾ ਸਾਡਾ ਹਫ਼ਤਾਵਾਰ ਖਾਸ ਪ੍ਰੋਗਰਾਮ ਰੇਡੀਓ OPD। ਅੱਜ ਦੇ ਇਸ ਪ੍ਰੋਗਰਾਮ ਵਿੱਚ ਗਰਮੀਆਂ ਦੀਆਂ ਬਿਮਾਰੀਆਂ ਦਾ ਹੋਮਿਓਪੈਥੀ ਰਾਹੀਂ ਇਲਾਜ ਅਤੇ ਇਸ ਦੀ ਜਾਣਕਾਰੀ ਤੁਹਾਨੂੰ ਦੇਣਗੇ ਡਾਕਟਰ ਨੀਲਮ ਅਵਤਾਰ ਸਿੰਘ। ਜ਼ਰੂਰ ਸੁਣੋ ਇਹ ਪ੍ਰੋਗਰਾਮ, ਗਰਮੀਆਂ ਦੀਆਂ ਬਿਮਾਰੀਆਂ ਦਾ ਹੋਮਿਓਪੈਥੀ ਰਾਹੀਂ ਇਲਾਜ। ਸ਼ਾਮ 5:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਅਤੇ 5:30 ਦਾ ਸਮਾਂ ਰਹੇਗਾ ਪ੍ਰੋਗਰਾਮ ਕਿਸਾਨਵਾਣੀ ਦਾ। ਅੱਜ ਦੇ ਕਿਸਾਨਵਾਣੀ ਪ੍ਰੋਗਰਾਮ ਵਿੱਚ ਗਰਮੀਆਂ 'ਚ ਫਲਦਾਰ ਬੂਟਿਆਂ ਦੀ ਦੇਖਭਾਲ ਅਤੇ ਖਾਦ ਪ੍ਰਬੰਧਨ ਬਾਰੇ ਡਾਕਟਰ ਜਗਦੇਵ ਸਿੰਘ ਤੁਹਾਨੂੰ ਜਾਣਕਾਰੀ ਦੇਣਗੇ।

ਸ਼ਾਮ 6:20 ਤੇ ਪ੍ਰਾਦੇਸ਼ਿਕ ਖਬਰਾਂ ਦਾ ਦੂਜਾ ਬੁਲੇਟਿਨ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣੋਗੇ। ਨੌਜਵਾਨ ਦੋਸਤਾਂ ਦੇ ਲਈ ਪ੍ਰੋਗਰਾਮ ਵਿਪਕਿਓਰ ਦਾ ਸਮਾਂ ਰਹੇਗਾ ਸ਼ਾਮ 6:30 ਦਾ। ਸ਼ਾਮ 6:30 ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਅਧੀਨ ਮੌਨਚੈਸਟਰ ਇੰਗਲੈਂਡ ਦੇ ਓਲਡ ਟ੍ਰੈਫੋਰਡ ਕ੍ਰਿਕਟ ਸਟੇਡੀਅਮ 'ਚ ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਮੈਚ ਦੀ ਆਫ ਟਿਊਬ ਕਮੈਂਟਰੀ ਦਾ ਸਿੱਧਾ ਪ੍ਰਸਾਰਣ ਤੁਸੀਂ ਸੁਣੋਗੇ 100.2 ਮੈਗਾਹਰਟਸ 'ਤੇ। ਸਾਡੇ ਬਾਕੀ ਪ੍ਰੋਗਰਾਮਾਂ ਦਾ ਆਨੰਦ ਤੁਸੀਂ ਲਾਈਵ ਸਟ੍ਰੀਮਿੰਗ ਐਪ ਨਿਊਜ਼ ਔਨ AIR ਐਪ 'ਤੇ ਮਾਣ ਸਕਦੇ ਹੋ। ਭਗਤੀ ਸੰਗੀਤ ਦੇ ਪ੍ਰੋਗਰਾਮ ਬੰਦਗੀ ਦਾ ਸਮਾਂ ਰਹੇਗਾ ਸ਼ਾਮ 7:02 ਦਾ। 7:30 ਪੰਜਾਬੀ 'ਚ ਖਬਰਾਂ ਹੋਣਗੀਆਂ ਅਤੇ ਸ਼ਾਮ ਸੁਹਾਨੀ ਜੋ ਕਿ ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਹੁੰਦਾ ਹੈ ਇਹ ਤੁਸੀਂ ਸੁਣੋਗੇ ਸ਼ਾਮ 7:40 'ਤੇ। ਰਾਤੀ 8:15 ਸੁਣੋਗੇ ਪ੍ਰੋਗਰਾਮ ਵਿਗਿਆਨ ਜਗਤ। ਇਸ ਪ੍ਰੋਗਰਾਮ ਵਿੱਚ ਅੱਜ ਮੁਲਾਕਾਤ ਸੁਣਵਾਈ ਜਾਏਗੀ ਆਰਟੀਫਿਸ਼ਲ ਇੰਟੈਲੀਜੈਂਸ ਬਾਰੇ। ਗੱਲਬਾਤ ਕਰਨਗੇ ਡਾਕਟਰ ਅਭਿਨਵ ਭੰਡਾਰੀ। ਇਸ ਤੋਂ ਇਲਾਵਾ ਮੈਰੀ ਕਿਊਰੀ ਬਾਰੇ ਵੀ ਗੱਲਬਾਤ ਕੀਤੀ ਜਾਏਗੀ। ਸਾਇੰਸ ਨਿਊਜ਼ ਹੋਣਗੀਆਂ ਅਤੇ ਕੁਐਸਚਨ ਆਫ ਦਾ ਡੇ ਹੋਏਗਾ। ਪ੍ਰੋਗਰਾਮ ਪੇਸ਼ ਕਰਨਗੇ ਰਿਪੂਦਮਨ ਸਿੰਘ। ਰਾਤੀ 9:15 ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਨਿਊਜ਼ ਹੋਣਗੀਆਂ। 9:00 ਤੋਂ ਲੈ ਕੇ 10:00 ਤੱਕ ਹੋਣਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ। ਤੁਹਾਡਾ ਸਾਰਿਆਂ ਦਾ ਮਨਪਸੰਦ ਪ੍ਰੋਗਰਾਮ ਪੰਜਾਬੀ ਤੜਕਾ ਜੋ ਕਿ ਵਟਸਐਪ ਫਰਮਾਇਸ਼ਾਂ 'ਤੇ ਆਧਾਰਿਤ ਹੁੰਦਾ ਹੈ ਇਹ ਪ੍ਰਸਾਰਿਤ ਕਰਾਂਗੇ ਰਾਤੀ 10:02 'ਤੇ। ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ ਪ੍ਰੋਗਰਾਮ ਰਜਨੀ ਗੰਧਾ ਤਹਿਤ ਰਾਤੀ 10:30 ਦੇ। ਰਾਤ 11:00 ਹਿੰਦੀ 'ਚ ਅਤੇ 11:05 'ਤੇ ਅੰਗਰੇਜ਼ੀ 'ਚ ਨਿਊਜ਼ ਹੋਣਗੀਆਂ ਅਤੇ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ।

ਸੋਈਤਾ ਸੀ ਜੀ, ਵੇਰਵਾ ਉਹਨਾਂ ਸਾਰੇ ਪ੍ਰੋਗਰਾਮਾਂ ਦਾ ਜਿਹੜੇ ਅੱਜ ਪੂਰਾ ਦਿਨ ਆਕਾਸ਼ਵਾਣੀ ਪਟਿਆਲਾ ਤੋਂ ਸਾਡੇ ਸਰੋਤਿਆਂ ਦੇ ਲਈ ਪ੍ਰਸਾਰਿਤ ਕੀਤੇ ਜਾਣੇ ਨੇ। ਉਮੀਦ ਕਰਦੇ ਹਾਂ ਤੁਸੀਂ ਆਪਣੇ ਮਨਪਸੰਦ ਪ੍ਰੋਗਰਾਮ ਦਾ ਸਮਾਂ ਨੋਟ ਕਰ ਲਿਆ ਹੋਵੇਗਾ। ਤੁਸੀਂ ਉਹ ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਮਾਲਵਾ।

0: ਤੁਸੀਂ ਉਹ ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਓ ਹੁਣ ਸੁਣਦੇ ਹਾਂ ਕਿਸਾਨ ਵੀਰਾਂ ਤੇ ਭੈਣਾਂ ਲਈ ਪ੍ਰੋਗਰਾਮ ਖੇਤੀ ਨੁਕਤੇ।
1: ਕਿਸਾਨ ਦੋਸਤੋ, ਸਵਾਗਤ ਖੇਤੀ ਨੁਕਤੇ ਪ੍ਰੋਗਰਾਮ 'ਚ। ਆਪਾਂ ਗੱਲਬਾਤ ਕਰਦੇ ਹਾਂ ਕੇਂਦਰ ਸਰਕਾਰ ਦੀ ਕਿਸਾਨਾਂ ਦੇ ਲਈ ਯੋਜਨਾ ਦੇ ਬਾਰੇ, PM ਕਿਸਾਨ ਮਾਨ ਧਨ ਯੋਜਨਾ। ਕਿਸਾਨ ਦੋਸਤੋ, ਅਸੀਂ ਸਾਰੀ ਉਮਰ ਖੇਤਾਂ 'ਚ ਕੰਮ ਕਰਦੇ ਹਾਂ, ਮਿਹਨਤ ਕਰਦੇ ਹਾਂ, ਪਰ ਜਦੋਂ ਇਨਸਾਨ ਦੀ ਉਮਰ ਵੱਧ ਜਾਂਦੀ ਆ ਅਤੇ ਕੰਮ ਕਰਨ ਦੀ ਸਮਰੱਥਾ ਘੱਟ ਰਹਿ ਜਾਂਦੀ ਆ ਤਾਂ ਇੱਕ ਨਿਯਮਤ ਆਮਦਨ ਦੀ ਲੋੜ ਮਹਿਸੂਸ ਹੁੰਦੀ ਹੈ। ਇਸੇ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਨੇ 2019 ਦੇ ਵਿੱਚ PM ਕਿਸਾਨ ਮਾਨ ਧਨ ਯੋਜਨਾ ਸ਼ੁਰੂ ਕੀਤੀ। ਇੱਕ ਸਵੈਚਿਕ ਅਤੇ ਯੋਗਦਾਨ ਆਧਾਰਿਤ ਪੈਨਸ਼ਨ ਯੋਜਨਾ ਹੈ। ਇਸ ਤਹਿਤ ਕੀ ਹੁੰਦਾ ਕਿ ਯੋਗ ਕਿਸਾਨ 60 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਹਰ ਮਹੀਨੇ 3000 ਰੁਪਏ ਪੈਨਸ਼ਨ ਪ੍ਰਾਪਤ ਕਰ ਸਕਦੇ ਹਨ। ਇਸ ਯੋਜਨਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਜਿੰਨਾ ਯੋਗਦਾਨ ਕਿਸਾਨ ਜਮ੍ਹਾਂ ਕਰਦਾ ਓਨੀ ਹੀ ਰਕਮ ਕੇਂਦਰ ਸਰਕਾਰ ਵੀ ਉਸਦੇ ਖਾਤੇ ਦੇ ਵਿੱਚ ਜਮ੍ਹਾਂ ਕਰਦੀ ਆ। ਬਾਕੀ ਹੁਣ ਮਨ ਅੰਦਰ ਇਹ ਸਵਾਲ ਹੋ ਸਕਦਾ ਹੈ ਕਿ ਕੌਣ ਇਸ ਯੋਜਨਾ ਦਾ ਲਾਭ ਲੈ ਸਕਦਾ, ਤਾਂ ਉਹਦੇ ਵਾਸਤੇ ਜ਼ਰੂਰੀ ਹੈ ਕਿ 18 ਤੋਂ 40 ਸਾਲ ਉਮਰ ਦੇ ਕਿਸਾਨ, ਛੋਟੇ ਅਤੇ ਸੀਮਾਂਤ ਕਿਸਾਨ ਵੀ ਲੈ ਸਕਦੇ ਆ ਜਿਨ੍ਹਾਂ ਕੋਲ 2 ਹੈਕਟੇਅਰ ਤੱਕ ਖੇਤੀ ਯੋਗ ਜ਼ਮੀਨ ਹੋਵੇ। PM ਕਿਸਾਨ ਦੇ ਲਾਭਪਾਤਰੀ ਕਿਸਾਨ ਵੀ ਇਸ ਵਿੱਚ ਆਸਾਨੀ ਨਾਲ ਸ਼ਾਮਿਲ ਹੋ ਸਕਦੇ ਆ। ਬਾਕੀ ਹੁਣ ਗੱਲ ਇਹ ਹੈ ਕਿ ਯੋਗਦਾਨ ਕਿੰਨਾ ਦੇਣਾ ਪੈਂਦਾ। ਕਿਸਾਨ ਦੀ ਉਮਰ ਦੇ ਅਨੁਸਾਰ ਮਹੀਨੇ ਦਾ ਯੋਗਦਾਨ ਨਿਰਧਾਰਿਤ ਕੀਤਾ ਜਾਂਦਾ। ਮੰਨ ਲਓ 18 ਸਾਲ ਦੀ

0: ਵਿੱਚ ਸ਼ਾਮਿਲ ਹੋਣ ਵਾਲੇ ਕਿਸਾਨਾਂ ਨੂੰ ਲਗਭਗ 55 ਰੁਪਏ ਮਹੀਨਾ ਜਮ੍ਹਾਂ ਕਰਵਾਉਣਾ ਪੈਂਦਾ ਹੈ। 30 ਸਾਲ ਦੀ ਉਮਰ ਵਿੱਚ ਇਹ ਯੋਗਦਾਨ ਲਗਭਗ 110 ਰੁਪਏ ਮਹੀਨਾ ਹੋ ਸਕਦਾ ਹੈ। 40 ਸਾਲ ਦੀ ਉਮਰ ਵਿੱਚ ਸ਼ਾਮਿਲ ਹੋਣ ਵਾਲੇ ਕਿਸਾਨਾਂ ਨੂੰ ਲਗਭਗ 200 ਰੁਪਏ ਮਹੀਨਾ ਦੇਣਾ ਪੈਂਦਾ ਹੈ। ਇੰਨੀ ਹੀ ਰਕਮ ਕੇਂਦਰ ਸਰਕਾਰ ਦੇ ਵੱਲੋਂ ਜਮ੍ਹਾਂ ਕਰਵਾਈ ਜਾਂਦੀ ਆ। ਬਾਕੀ ਹੁਣ ਇਹ ਹੈ ਕਿ ਪੈਨਸ਼ਨ ਫਿਰ ਮਿਲੇਗੀ ਕਦੋਂ? ਉਹ ਮਿਲੇਗੀ 60 ਸਾਲ ਦੀ ਉਮਰ ਪੂਰੀ ਜਦੋਂ ਹੁੰਦੀ ਆ। ਜਦੋਂ ਕਿਸਾਨ 60 ਸਾਲ ਦੀ ਉਮਰ ਪੂਰੀ ਕਰ ਲੈਂਦਾ ਹੈ ਤਾਂ ਉਸਨੂੰ ਹਰ ਮਹੀਨੇ 3000 ਰੁਪਏ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ 1 ਸਾਲ ਵਿੱਚ 36000 ਰੁਪਏ ਦੀ ਪੈਨਸ਼ਨ ਮਿਲ ਜਾਂਦੀ ਹੈ, ਜਿਹੜੀ ਕਿ ਬੁਢਾਪੇ ਦੇ ਵਿੱਚ ਆਰਥਿਕ ਸਹਾਰਾ ਜ਼ਰੂਰ ਪ੍ਰਦਾਨ ਕਰਦੀ ਹੈ। ਜੇਕਰ ਕਿਸੇ ਕਾਰਨ ਕਰਕੇ ਕਿਸੇ ਕਿਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੀ ਪਤਨੀ ਜਾਂ ਫਿਰ ਪਤੀ ਯੋਜਨਾ ਨੂੰ ਜਾਰੀ ਰੱਖ ਸਕਦੀ ਹੈ। 60 ਸਾਲ ਤੋਂ ਬਾਅਦ ਪੈਨਸ਼ਨ ਸ਼ੁਰੂ ਹੋਣ ਤੋਂ ਬਾਅਦ ਜੀਵਨ ਸਾਥੀ ਨੂੰ ਪਰਿਵਾਰਕ ਪੈਨਸ਼ਨ ਵਜੋਂ ਪੈਨਸ਼ਨ ਦੀ 50% ਦੀ ਰਕਮ ਮਿਲ ਸਕਦੀ ਹੈ। ਬਾਕੀ ਹੁਣ ਇਹ ਹੈ ਕਿ ਇਸ ਦੀ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਕਰਵਾਈ ਜਾਵੇ। ਇਸ ਯੋਜਨਾ 'ਚ ਸ਼ਾਮਲ ਹੋਣ ਲਈ ਤੁਸੀਂ ਆਪਣੇ ਨੇੜੇ ਦੇ ਕਾਮਨ ਸਰਵਿਸ ਸੈਂਟਰ 'ਤੇ ਜਾ ਸਕਦੇ ਹੋ। ਆਮ ਤੌਰ 'ਤੇ ਡਾਕੂਮੈਂਟ ਤੁਹਾਨੂੰ ਚਾਹੀਦੇ ਆ, ਤੁਹਾਡਾ ਆਧਾਰ ਕਾਰਡ, ਬੈਂਕ ਪਾਸਬੁੱਕ, ਤੁਹਾਡਾ ਮੋਬਾਈਲ ਨੰਬਰ ਅਤੇ ਜ਼ਮੀਨ ਦੇ ਸੰਬੰਧੀ ਜਾਣਕਾਰੀ। ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਡਾ ਮਾਸਿਕ ਯੋਗਦਾਨ ਬੈਂਕ ਖਾਤੇ ਵਿੱਚੋਂ ਆਟੋਮੈਟਿਕ ਕੱਟਣਾ ਸ਼ੁਰੂ ਹੋ ਜਾਂਦਾ ਹੈ। ਇਹਨੂੰ ਇੱਕ ਸੌਖੀ ਜਿਹੀ ਉਦਾਹਰਨ ਵਿੱਚ ਸਮਝਦੇ ਹਾਂ ਕਿ 25 ਸਾਲ ਦਾ ਇੱਕ ਕਿਸਾਨ ਇੱਕ ਯੋਜਨਾ ਦੇ ਵਿੱਚ ਸ਼ਾਮਿਲ ਹੁੰਦਾ ਹੈ। ਹਰ ਮਹੀਨੇ ਇੱਕ ਛੋਟੀ ਰਕਮ ਜਮ੍ਹਾਂ ਕਰਦਾ ਹੈ। 60 ਸਾਲ ਦੀ ਉਮਰ ਤੋਂ ਬਾਅਦ ਉਸਨੂੰ ਹਰ ਮਹੀਨੇ 3000 ਦੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਬੁਢਾਪੇ 'ਚ ਉਸਨੂੰ ਆਪਣੇ ਰੋਜ਼ਾਨਾ ਦੇ ਖਰਚਿਆਂ ਲਈ ਦੂਜਿਆਂ ਤੋਂ ਮੰਗਣਾ ਨਹੀਂ ਪੈਂਦਾ, ਉਹਨਾਂ 'ਤੇ ਡਿਪੈਂਡ ਨਹੀਂ ਹੋਣਾ ਪੈਂਦਾ। ਸੋ ਜਿੰਨੀ ਘੱਟ ਉਮਰ ਵਿੱਚ ਯੋਜਨਾ 'ਚ ਸ਼ਾਮਲ ਹੋਵੋਗੇ, ਮਾਸਿਕ ਯੋਗਦਾਨ ਓਨਾ ਹੀ ਘੱਟ ਦੇਣਾ ਪਏਗਾ। ਬਾਕੀ ਇਹ ਵੀ ਹੈ ਕਿ ਆਪਣੇ ਬੈਂਕ ਖਾਤੇ ਨੂੰ ਸਰਗਰਮ ਰੱਖੋ, ਚੱਲਦਾ ਰੱਖੋ ਉਸਨੂੰ, ਔਰ ਮੋਬਾਈਲ ਨੰਬਰ ਅਪਡੇਟ ਰੱਖਣਾ ਬੜਾ ਜ਼ਰੂਰੀ ਹੈ। ਅਤੇ CSC ਕੇਂਦਰ ਤੋਂ ਜਾਂ ਬਾਕੀ CSC ਕੇਂਦਰ ਤੋਂ ਜਾ ਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸੋ ਕਿਸਾਨ ਦੋਸਤੋ, PM ਕਿਸਾਨ ਮਾਨਧਨ ਯੋਜਨਾ ਕਿਸਾਨਾਂ ਲਈ ਬੁਢਾਪੇ ਦੀ ਆਰਥਿਕ ਸੁਰੱਖਿਆ ਦਾ ਇੱਕ ਬੜਾ ਮਹੱਤਵਪੂਰਨ ਕਦਮ ਹੈ। ਅੱਜ ਦੀ ਛੋਟੀ ਬੱਚਤ ਭਵਿੱਖ ਦੀ, ਆਉਣ ਵਾਲੇ ਸਮੇਂ ਦੀ ਇੱਕ ਨਿਯਮਿਤ ਪੈਨਸ਼ਨ ਦਾ ਆਧਾਰ ਬਣ ਸਕਦੀ ਹੈ। ਇਸ ਜਾਣਕਾਰੀ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਹੁੰਦਾ ਹੈ।
1: ਹੁਣੇ ਕਿਸਾਨ ਵੀਰ ਅਤੇ ਭੈਣਾਂ ਸੁਣ ਰਹੇ ਸੀ ਆਪਣਾ ਰੋਜ਼ਾਨਾ ਪ੍ਰੋਗਰਾਮ ਖੇਤੀ ਨੁਕਤੇ। ਇਸ ਪ੍ਰੋਗਰਾਮ ਵਿੱਚ ਪ੍ਰਿਤਪਾਲ ਮਹਾਰਾਣਾ ਤੁਹਾਨੂੰ ਜਾਣਕਾਰੀ ਦੇ ਰਹੇ ਸੀ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਬਾਰੇ।
2: ਭਾਬੀ, ਮੇਰੀ ਸਾਰੀ ਪੈਕਿੰਗ ਹੋ ਗਈ। ਕੌਣ ਕੌਣ ਜਾ ਰਿਹਾ ਤੁਹਾਡੇ ਚੋਂ ਮੈਨੂੰ ਛੱਡਣ ਲਈ?
3: ਹਾਂ ਬਾਈ ਗੁੱਡੀ, ਕਿਧਰੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ, ਲੱਗਦਾ ਸਾਰਾ ਟੱਬਰ ਤਿਆਰ ਖੜਾ।
2: ਹਾਂ ਭੈਣ ਜੀ, ਗੁੱਡੀ ਦੀ ਨੌਕਰੀ ਲੱਗੀ ਹੈ ਦਿੱਲੀ, ਉਹ ਵੀ ਮਲਟੀਨੈਸ਼ਨਲ ਕੰਪਨੀ 'ਚ। ਇਹਨੂੰ ਟ੍ਰੇਨ ਤੱਕ ਛੱਡਣ ਚੱਲੇ ਸੀ।
3: ਚਲ ਬਹੁਤ ਬਹੁਤ ਮੁਬਾਰਕਾਂ ਹੋਣ ਭੈਣੇ। ਅੱਛਾ, ਕੰਪਨੀ ਬਾਰੇ ਸਾਰੀਆਂ ਡਿਟੇਲਸ ਤਾਂ ਤੁਸੀਂ ਪਤਾ ਕਰ ਲਈਆਂ ਨਾ?
2: ਕੀ ਮਤਲਬ?
3: ਮਤਲਬ ਵੀ ਕੰਪਨੀ ਗਵਰਨਮੈਂਟ ਵੱਲੋਂ ਰਜਿਸਟਰਡ ਹੈ ਨਾ, ਕਿਤੇ ਕੋਈ ਫਰਜ਼ੀ ਕੰਪਨੀ ਨਾ ਹੋਵੇ। ਅੱਜ ਕੱਲ ਆਨਲਾਈਨ ਜੌਬਸ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ ਨੇ। ਇਹਨਾਂ ਠੱਗੀਆਂ ਤੋਂ ਸੁਚੇਤ ਰਹੋ ਤੇ ਆਪਣੇ ਪਰਿਵਾਰ ਦਾ ਵੀ ਧਿਆਨ ਤੁਸੀਂ ਆਪ ਰੱਖਣਾ। ਨੌਕਰੀਆਂ ਦੇ ਨਾਂ ਤੇ, ਫਰਜ਼ੀ ਏਜੰਟਾਂ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਚੱਲ ਰਹੀਆਂ। ਇਹਨਾਂ ਠੱਗੀਆਂ ਤੋਂ ਬਚੋ, ਖੁਦ ਵੀ ਸੁਰੱਖਿਅਤ ਰਹੋ ਤੇ ਆਪਣੇ ਆਲੇ ਦੁਆਲੇ ਨੂੰ ਵੀ ਸੁਰੱਖਿਅਤ ਰੱਖੋ।
1: ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ, ਤੇ ਪ੍ਰੋਗਰਾਮ 'ਚ ਹੁਣ ਵੇਲਾ ਹੋ ਗਿਆ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ ਸਾਂਝੀਆਂ ਕਰਨ ਦਾ। ਵਪਾਰ ਤੇ ਸਨਅਤ ਮੰਤਰਾਲੇ ਨੇ ਕਿਹਾ ਕਿ ਅਮਰੀਕੀ ਵਪਾਰ ਡੈਲੀਗੇਸ਼ਨ ਦਾ ਭਾਰਤ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਤਜਵੀਜ਼ ਤਵੱਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਦਾ ਇੱਕ ਅਹਿਮ ਕਦਮ ਹੈ। ਭਾਰਤ ਤੇ ਰੂਸ 2030 ਤੱਕ ਆਪਣੇ ਦੁਵੱਲੇ ਵਪਾਰ ਨੂੰ 100 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਦੇ ਟੀਚੇ ਨਾਲ ਕੰਮ ਕਰ ਰਹੇ ਨੇ। ਪੰਜਾਬ ਅੱਜ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰੇਗਾ। ਇਹ ਮੁਹਿੰਮ 24 ਜੁਲਾਈ ਤੱਕ ਜਾਰੀ ਰਹੇਗੀ। ਭਾਰਤ ਦੀ ਰਾਸ਼ਟਰੀ ਸ਼ਾਹਰਾਹ ਅਥਾਰਟੀ ਨੇ ਰਾਸ਼ਟਰੀ ਸ਼ਾਹਰਾਹਾਂ ਤੇ ਨਾਜਾਇਜ਼ ਕਬਜ਼ਿਆਂ ਤੇ ਅਣਅਧਿਕ੍ਰਿਤ ਪਾਰਕਿੰਗ ਵਿਰੁੱਧ ਕਾਰਵਾਈ ਤੇਜ਼ ਕੀਤੀ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਲੰਧਰ 'ਚ ਕਰੋਸਿੰਗ ਗੁਰੂ ਨਾਨਕਪੁਰਾ ਤੇ ਬੱਸ ਸਟੈਂਡ ਤੋਂ ਗੜਾ ਰੋਡ ਮੁੱਖ ਰੇਲਵੇ ਫਾਟਕਾਂ ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦਾ

ਵੱਲੋਂ ਮੋਹਾਲੀ ਵਿਖੇ ਐਨਆਈਆਰ ਮਿਲਣੀ 2026 ਦਾ ਆਯੋਜਨ। ਪੰਜਾਬ ਪੁਲਿਸ ਨੇ ਗੈਂਗਸਟਰਾਂ 'ਤੇ ਵਾਰ ਮੁਹਿੰਮ ਤਹਿਤ ਜਨਵਰੀ ਤੋਂ ਹੁਣ ਤੱਕ ਗੈਂਗਸਟਰ ਵਿਰੋਧੀ ਕਾਰਜ ਬਲ ਨੇ ਸੂਬੇ ਭਰ 'ਚੋਂ ਗੋਲੀ ਸਿੱਕੇ ਸਮੇਤ 713 ਗੈਰ ਕਾਨੂੰਨੀ ਹਥਿਆਰ ਜ਼ਬਤ ਕੀਤੇ ਨੇ। ਅਤੇ ਮੌਸਮ ਵਿਭਾਗ ਨੇ ਭਲਕੇ 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕੁਝ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਅਗਲੀਆਂ ਮੁੱਖ ਚੋਣਵੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 10 ਵਜੇ।

0: ਭਾਰਤ ਸਰਕਾਰ ਨੇ ਆਲ ਇਨ ਵਨ ਐਮਰਜੈਂਸੀ ਹੈਲਪਲਾਈਨ ਨੰਬਰ 112 ਜਾਰੀ ਕੀਤਾ ਹੋਇਆ। ਕਿਸੇ ਵੀ ਸੰਕਟਕਾਲੀਨ ਸਥਿਤੀ ਵਿੱਚ ਤੁਸੀਂ ਇਸ ਨੂੰ ਡਾਇਲ ਕਰਕੇ ਤੁਰੰਤ ਸਹਾਇਤਾ ਹਾਸਲ ਕਰ ਸਕਦੇ ਹੋ, ਜਿਵੇਂ ਕਿ ਐਮਰਜੈਂਸੀ ਪੁਲਿਸ ਸਹਾਇਤਾ, ਅੱਗ ਬੁਝਾਉਣ ਲਈ ਸਹਾਇਤਾ ਜਾਂ ਕਿਸੇ ਵੀ ਪ੍ਰਕਾਰ ਦੀ ਸਿਹਤ ਸਹੂਲਤਾਂ ਲਈ ਐਂਬੂਲੈਂਸ ਸਹਾਇਤਾ। ਜਦੋਂ ਤੁਸੀਂ 112 ਨੰਬਰ ਤੇ ਕਾਲ ਕਰਦੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਦੀ ਮਦਦ ਕਿਹੜੀ ਜਗ੍ਹਾ ਤੇ ਲੈਣੀ ਚਾਹੁੰਦੇ ਹੋ, ਇਸ ਨੂੰ ਦੇਖਦਿਆਂ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਰਾਹੀਂ ਤੁਹਾਡੀ ਕਾਲ ਤੁਹਾਡੇ ਏਰੀਆ ਦੇ ਨਜ਼ਦੀਕੀ ਸੇਵਾ ਕੇਂਦਰ ਤੇ ਜੋੜੀ ਜਾਂਦੀ ਹੈ, ਜਿੱਥੋਂ ਤੁਹਾਨੂੰ ਛੇਤੀ ਤੋਂ ਛੇਤੀ ਸੰਭਵ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਐਮਰਜੈਂਸੀ ਪੁਲਿਸ ਸਹਾਇਤਾ, ਅੱਗ ਦੁਰਘਟਨਾ ਜਾਂ ਐਂਬੂਲੈਂਸ ਸਹਾਇਤਾ ਲਈ ਹੁਣ ਇੱਕੋ ਹੈਲਪਲਾਈਨ ਟੋਲ ਫ੍ਰੀ ਨੰਬਰ 112।
1: ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲੋਂ ਤੁਸੀਂ 100.2 ਮੈਗਾਹਰਟਜ਼ ਤੇ ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ। ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਮਾਲਵਾ। ਇਸ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ 'ਚ ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ। ਤੇ ਦੋਸਤੋ, ਆਓ ਹੁਣ ਤੁਹਾਨੂੰ ਅੱਜ ਦੇ ਦਿਨ ਦੀ ਖਾਸੀਅਤ ਦੱਸ ਦਿੰਦੇ ਹਾਂ। ਅੱਜ ਦਾ ਦਿਨ ਇਤਿਹਾਸ 'ਚ ਕੀ ਜਗ੍ਹਾ ਰੱਖਦਾ, ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ। ਦੋਸਤੋ, ਅੱਜ ਤਾਰੀਖ ਹੈ 25 ਜੂਨ। ਇਹ ਦਿਨ ਸਾਡੇ ਭਾਰਤੀ ਇਤਿਹਾਸ ਦਾ ਇੱਕ ਅਜਿਹਾ ਪੰਨਾ ਹੈ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਅੱਜ ਦੇ ਦਿਨ ਨੂੰ ਦੇਸ਼ ਭਰ 'ਚ ਸੰਵਿਧਾਨ ਹੱਤਿਆ ਦਿਵਸ ਵਜੋਂ ਯਾਦ ਕੀਤਾ ਜਾਂਦਾ ਹੈ। ਸ਼ਾਇਦ ਸਾਡੇ ਕਈ ਨਵੀਂ ਉਮਰ ਦੇ ਸਰੋਤੇ ਸੋਚ ਰਹੇ ਹੋਣਗੇ ਕਿ ਆਖਿਰ 25 ਜੂਨ ਨੂੰ ਅਜਿਹਾ ਕੀ ਹੋਇਆ ਸੀ ਕਿ ਇਸ ਦਿਨ ਨੂੰ ਇਹ ਨਾਮ ਦਿੱਤਾ ਗਿਆ। ਤਾਂ ਦੱਸ ਦਈਏ ਕਿ 1975 'ਚ ਅੱਜ ਹੀ ਦੇ ਦਿਨ ਯਾਨੀ 25 ਜੂਨ 1975 ਨੂੰ ਦੇਸ਼ 'ਚ ਐਮਰਜੈਂਸੀ ਲਾਗੂ ਕੀਤੀ ਗਈ ਸੀ। ਇਹ ਉਹ ਦੌਰ ਸੀ ਜਿਸ ਨੂੰ ਭਾਰਤੀ ਲੋਕਤੰਤਰ ਦਾ ਸਭ ਤੋਂ ਕਾਲਾ ਸਮਾਂ ਮੰਨਿਆ ਗਿਆ। ਸਾਡੇ ਸੰਵਿਧਾਨ ਨੇ ਸਾਨੂੰ ਜੋ ਆਜ਼ਾਦੀ ਅਤੇ ਅਧਿਕਾਰ ਦਿੱਤੇ ਨੇ ਉਹ ਸਭ ਇੱਕ ਝਟਕੇ 'ਚ ਖੋਲ੍ਹੇ ਗਏ ਸੀ। ਤੁਸੀਂ ਅੰਦਾਜ਼ਾ ਲਓ, ਜੋ ਅੱਜ ਅਸੀਂ ਰੇਡੀਓ 'ਤੇ ਖੁੱਲ੍ਹ ਕੇ ਗੱਲ ਕਰ ਰਹੇ ਹਾਂ, ਜੋ ਅਖ਼ਬਾਰਾਂ 'ਚ ਛਪਦਾ ਉਹ ਸਭ ਉਸ ਵੇਲੇ ਬੰਦ ਕਰ ਦਿੱਤਾ ਗਿਆ ਸੀ। ਪ੍ਰੈਸ 'ਤੇ ਪਾਬੰਦੀ ਸੀ, ਆਮ ਲੋਕਾਂ ਦੇ ਬੋਲਣ ਦੇ ਅਧਿਕਾਰ ਖਤਮ ਸਨ, ਦੇਸ਼ ਦੇ ਹਜ਼ਾਰਾਂ ਨੇਤਾਵਾਂ ਅਤੇ ਸਮਾਜ ਸੇਵਕਾਂ ਨੂੰ ਬਿਨਾਂ ਕਿਸੇ ਕਸੂਰ ਜੇਲ੍ਹਾਂ 'ਚ ਬੰਦ ਕੀਤਾ ਗਿਆ ਸੀ। ਪਰ ਅੱਜ ਸਾਡੀ ਅੱਜ ਦੀ ਪੀੜ੍ਹੀ ਨੂੰ ਲੋਕਤੰਤਰ ਦੀ ਕੀਮਤ ਸਮਝਾਉਣ ਲਈ ਉਹਨਾਂ ਕਾਲੇ ਦਿਨਾਂ ਦੀ ਯਾਦ 'ਚ ਇਸ ਦਿਨ ਨੂੰ ਸੰਵਿਧਾਨ ਹੱਤਿਆ ਦਿਵਸ ਦਾ ਨਾਮ ਦਿੱਤਾ ਗਿਆ। ਇਹ ਸਾਨੂੰ ਯਾਦ ਦਿਵਾਉਂਦਾ ਕਿ ਜੋ ਆਜ਼ਾਦੀ ਅਤੇ ਸੰਵਿਧਾਨਿਕ ਅਧਿਕਾਰ ਅੱਜ ਸਾਡੇ ਕੋਲ ਨੇ ਉਹ ਬਹੁਤ ਕੀਮਤੀ ਨੇ, ਸਾਨੂੰ ਇਹਨਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਨਾਲ ਹੀ ਅੱਜ ਦਾ ਦਿਨ ਉਹਨਾਂ ਸਾਰੇ ਸੰਘਰਸ਼ੀ ਯੋਧਿਆਂ ਨੂੰ ਸਲਾਮ ਕਰਨ ਦਾ ਵੀ ਹੈ ਜਿਨ੍ਹਾਂ ਨੇ ਉਸ ਤਾਨਾਸ਼ਾਹੀ ਖਿਲਾਫ ਆਵਾਜ਼ ਉਠਾਈ ਸੀ।
2: ਸੜਕ ਸੁਰੱਖਿਆ ਦਾ ਰੱਖੋ ਧਿਆਨ, ਟ੍ਰੈਫਿਕ ਨਿਯਮਾਂ ਦਾ ਕਰੋ ਸਨਮਾਨ, ਹੈਲਮੇਟ ਪਾਉਣਾ ਹੈ ਜ਼ਰੂਰੀ, ਨਾ ਸ਼ੌਂਕ ਨਾ ਮਜਬੂਰੀ।
1: ਜੀ ਦੋਸਤੋ, ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ 7:30 ਹੋਏ ਨੇ। ਗੱਲ ਕਰ ਰਹੇ ਹਾਂ ਅੱਜ ਦੇ ਇਤਿਹਾਸ ਦੀ, ਤਾਂ ਅੱਜ ਹੀ ਦੇ ਦਿਨ 25 ਜੂਨ 1983 ਨੂੰ ਕਪਿਲ ਦੇਵ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਦੇ ਓਲਡ ਟੈਡਫੋਰਡ ਵਿਖੇ ਵੈਸਟ ਇੰਡੀਜ਼ ਨੂੰ 43 ਦੌੜਾਂ ਨਾਲ ਹਰਾ ਕੇ ਆਪਣਾ ਪਹਿਲਾ ਕ੍ਰਿਕਟ ਵਿਸ਼ਵ ਕੱਪ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਸੀ। ਅਤੇ ਅੱਜ ਹੀ ਦੇ ਦਿਨ ਭਾਰਤ ਦੇ 7ਵੇਂ ਪ੍ਰਧਾਨ ਮੰਤਰੀ VP ਸਿੰਘ ਯਾਨੀ ਵਿਸ਼ਵਨਾਥ ਪ੍ਰਤਾਪ ਸਿੰਘ ਦਾ ਜਨਮ ਦਿਨ ਹਰ ਸਾਲ 25 ਜੂਨ ਨੂੰ ਮਨਾਇਆ ਜਾਂਦਾ ਹੈ। ਉਹਨਾਂ ਦਾ ਜਨਮ 25 ਜੂਨ 1931 ਨੂੰ ਇਲਾਹਾਬਾਦ, ਜੋ ਕਿ ਹੁਣ ਪ੍ਰਯਾਗਰਾਜ ਹੈ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। VP ਸਿੰਘ ਨੇ 1999 ਤੋਂ ਲੈ ਕੇ 90 ਤੱਕ ਭਾਰਤ ਦੇ 7ਵੇਂ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਆਪਣੇ ਰਾਜਨੀਤਿਕ ਸਫ਼ਰ ਦੌਰਾਨ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਕੇਂਦਰੀ ਵਿੱਤ ਅਤੇ ਰੱਖਿਆ ਮੰਤਰੀ ਵੀ ਰਹੇ। ਉਹਨਾਂ ਨੂੰ ਭਾਰਤ ਵਿੱਚ ਸਮਾਜਿਕ ਨਿਆਂ ਅਤੇ ਪਛੜੇ ਵਰਗਾਂ ਦੇ ਉਤਥਾਨ ਦਾ ਸਭ ਤੋਂ ਵੱਡਾ ਮੋਹਰੀ ਮੰਨਿਆ ਜਾਂਦਾ ਹੈ। ਉਹਨਾਂ ਨੇ ਦੇਸ਼ 'ਚ ਪਛੜੇ ਵਰਗਾਂ OBC ਨੂੰ ਸਰਕਾਰੀ ਨੌਕਰੀਆਂ 'ਚ 27% ਰਾਖਵਾਂ ਕਰਨ ਦੇਣ ਲਈ ਮਸ਼ਹੂਰ ਮੰਡਲ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਸੀ। ਇਹ ਕਦਮ ਭਾਰਤੀ ਰਾਜਨੀਤੀ 'ਚ ਬਹੁਤ ਵੱਡਾ ਬਦਲਾਅ ਵੀ ਲਿਆਇਆ ਸੀ। VP ਸਿੰਘ ਨੇ ਰੱਖਿਆ ਮੰਤਰੀ ਹੁੰਦਿਆਂ ਬਫੋਰਸ ਘੁਟਾਲੇ ਵਰਗੇ ਮਾਮਲਿਆਂ ਦੀ ਜਾਂਚ ਵੀ ਕੀਤੀ ਸੀ ਅਤੇ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਸੀ ਅਤੇ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਕੇ ਜਨ ਮੋਰਚਾ ਬਣਾਇਆ ਅਤੇ ਬਾਅਦ ਵਿੱਚ ਜਨਤਾ ਦਲ ਦੀ ਅਗਵਾਈ ਕਰਕੇ ਦੇਸ਼ 'ਚ ਗੱਠਜੋੜ ਦੀ ਸਰਕਾਰ ਵੀ ਬਣਾਈ। ਉਹਨਾਂ ਨੇ ਆਪਣੇ ਆਖਰੀ ਸਮੇਂ ਤੱਕ ਸਮਾਜਿਕ ਬਰਾਬਰੀ ਅਤੇ ਗਰੀਬਾਂ ਦੇ ਹੱਕਾਂ ਲਈ ਆਵਾਜ਼ ਉਠਾਈ। ਉਹਨਾਂ ਦਾ ਦੇਹਾਂਤ 27 ਨਵੰਬਰ 2008 ਨੂੰ ਨਵੀਂ ਦਿੱਲੀ ਵਿਖੇ ਹੋਇਆ।

ਤੋ ਅੱਜ ਕੁਝ ਬੇਹੱਦ ਫਿਲਮ ਜਗਤ ਨਾਲ ਜੁੜੀਆਂ ਹੋਈਆਂ ਖਾਸ ਹਸਤੀਆਂ ਦਾ ਜਨਮ ਦਿਨ ਵੀ ਹੈ। ਆਓ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ। ਮਹਾਨ ਭਾਰਤੀ ਫਿਲਮ ਸੰਗੀਤ ਨਿਰਦੇਸ਼ਕ ਜੋ ਕਿ ਵੋ ਕੌਣ ਥੀ, ਮੇਰਾ ਸਾਇਆ ਅਤੇ ਹੀਰ ਰਾਂਝਾ ਵਰਗੀਆਂ ਕਲਾਸੀਕਲ ਫਿਲਮਾਂ 'ਚ ਸਦੀਵੀ ਧੁਨਾਂ ਦੇ ਲਈ ਜਾਣੇ ਜਾਂਦੇ ਨੇ ਜੀ, ਮਦਨ ਮੋਹਨ। 25 ਜੂਨ 1924 ਨੂੰ ਉਹਨਾਂ ਦਾ ਜਨਮ ਹੋਇਆ ਸੀ। ਇਸ ਤੋਂ ਇਲਾਵਾ 25 ਜੂਨ 1978 ਨੂੰ ਭਾਰਤੀ ਅਦਾਕਾਰ, ਨਿਰਮਾਤਾ ਅਤੇ ਮਾਡਲ ਜਿਨ੍ਹਾਂ ਨੇ ਮਸਤ, ਕਸੂਰ ਅਤੇ ਮਸਤੀ ਵਰਗੀਆਂ ਫਿਲਮਾਂ 'ਚ ਆਪਣੀਆਂ ਭੂਮਿਕਾਵਾਂ ਨਿਭਾਈਆਂ ਸੀ, ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਿਸਟਰ ਇੰਡੀਆ 'ਚ ਇੱਕ ਬਾਲ ਕਲਾਕਾਰ ਵਜੋਂ ਕੀਤੀ ਸੀ। ਜੇ ਤੁਸੀਂ ਗੈਸ ਕਰ ਲਿਆ ਤਾਂ ਠੀਕ ਹੈ, ਨਹੀਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਉਹ ਕਲਾਕਾਰ ਸੀ ਆਫਤਾਬ ਸ਼ਿਵਦਸਾਨੀ। ਇਸ ਤੋਂ ਇਲਾਵਾ 25 ਜੂਨ 1974 ਨੂੰ ਕਰਿਸ਼ਮਾ ਕਪੂਰ, ਜੋ ਕਿ ਬਾਲੀਵੁੱਡ ਮਸ਼ਹੂਰ ਬਾਲੀਵੁੱਡ ਅਦਾਕਾਰਾ ਰਹੇ ਨੇ, ਉਹਨਾਂ ਦਾ ਵੀ ਜਨਮ ਦਿਨ ਹੈ। ਉਸ ਤੋਂ ਇਲਾਵਾ ਉਹਨਾਂ ਨੇ ਰਾਸ਼ਟਰੀ ਪੁਰਸਕਾਰ ਵੀ ਜਿੱਤੇ ਨੇ। 90 ਦੇ ਦਹਾਕਿਆਂ 'ਚ ਬਹੁਤ ਹੀ ਸੁਪਰਹਿੱਟ ਫਿਲਮਾਂ ਉਹਨਾਂ ਨੇ ਦਿੱਤੀਆਂ, ਜਿਵੇਂ ਕਿ ਰਾਜਾ ਹਿੰਦੁਸਤਾਨੀ, ਦਿਲ ਤੋਂ ਪਾਗਲ ਹੈ, ਹੀਰੋ ਨੰਬਰ 1 ਦੇ ਲਈ ਉਹ ਜਾਣੇ ਜਾਂਦੇ ਨੇ। ਆਓ ਫਿਰ ਉਹਨਾਂ ਦੀ ਹੀ ਫਿਲਮ 'ਚੋਂ ਪ੍ਰੋਗਰਾਮ 'ਚ ਗੀਤ ਸੁਣ ਲੈਂਦੇ ਹਾਂ।

0: मन की बात प्रधानमंत्री श्री नरेंद्र मोदी भारत की जनता नाल सांझी करनगे मन की बात 28 जून सवेरे 11 बजे।
1: मेरे प्यारे देशवासियों नमस्कार। आप सबके बीच मन की बात, जन की बात, जन जन की बात, जन मन की बात।
0: आकाशवाणी दे सारे केंद्र ते सारे चैनल इस नूं प्रसारित करनगे। इस प्रसारण तो तुरंत बाद प्रधानमंत्री दे विचारां दा पंजाबी अनुवाद रिले किया जाएगा, जिसका मुड़ प्रसारण तुसीं सुन सकदे हो राती 8 बजे। इस तों इलावा आकाशवाणी की वैबसाइट उपर FM गोल्ड ते उर्दू सर्विस की लाइव स्ट्रीमिंग ते भी यह प्रोग्राम सुनिया जा सकेगा।
1: आप सबके बीच मन की बात, जन की बात, जन जन की बात, जन मन की बात।
0: आकाशवाणी पटियाला की लाइव स्ट्रीमिंग ते मन की बात सुनने लई न्यूज ऑन AIR प्रसार भारती ऐप डाउनलोड करो ते सुनो मन की बात। इसका प्रसारण दूरदर्शन के राष्ट्रीय न्यूज ते बाकी भारतीय चैनलों से भी किया जाएगा। सुनना ना भूलना मन की बात 28 जून सवेरे 11 बजे।
2: युगैल के घर में बड़िया नवीं नवीं सूरत नजर आ रही।
3: खबरे नवे किराएदार होने है।
2: लहुण मानू किस तरह पता लगेगा भी कौन कौन है?
3: पर पुलिस नू नवे किराएदार बारे दसना जरूरी है।
2: ਜ਼ਿਲ੍ਹਾ ਪਟਿਆਲਾ, ਚੰਡੀਗੜ੍ਹ ਤੇ ਹਰਿਆਣਾ ਦੇ ਨਜ਼ਦੀਕ ਇੰਡਸਟਰੀ ਹੋਣ ਕਰਕੇ ਦੂਜੇ ਰਾਜਾਂ ਤੇ ਬਾਹਰਲੇ ਜ਼ਿਲ੍ਹਿਆਂ ਤੋਂ ਬਹੁਤ ਸਾਰੇ ਲੋਕ ਨੌਕਰੀ ਕੰਮਕਾਰ ਕਰਨ ਲਈ ਇੱਥੇ ਆਉਂਦੇ ਨੇ। ਇਸ ਤੋਂ ਇਲਾਵਾ ਵਿਦਿਅਕ ਅਦਾਰਿਆਂ, ਸੰਸਥਾਵਾਂ ਵਿੱਚ ਪੜ੍ਹਾਈ ਲਈ ਵਿਦਿਆਰਥੀ, ਸਿੱਖਿਆਰਥੀ, ਵੱਖ-ਵੱਖ ਕਿੱਤਿਆਂ, ਕਾਰੋਬਾਰਾਂ ਨਾਲ ਸੰਬੰਧਿਤ ਵਿਅਕਤੀ ਬਤੌਰ ਪੇਇੰਗ ਗੈਸਟ ਤੇ ਕਾਲ ਸੈਂਟਰਾਂ ਵਿੱਚ ਸਰਵਿਸ ਕਰ ਰਹੇ ਕਰਮਚਾਰੀ ਵੀ ਕਿਰਾਏ ਤੇ ਰਹਿ ਰਹੇ ਨੇ। ਇਨ੍ਹਾਂ ਵਿੱਚੋਂ ਕਈ ਸ਼ਰਾਰਤੀ ਅਨਸਰ ਵਾਰਦਾਤਾਂ ਕਰਨ ਤੋਂ ਬਾਅਦ ਵਾਪਸ ਚਲੇ ਜਾਂਦੇ ਨੇ। ਉਨ੍ਹਾਂ ਨੂੰ ਲੱਭਣਾ ਮੁਸ਼ਕਿਲ ਹੋ ਜਾਂਦਾ। ਮਕਾਨ ਮਾਲਕਾਂ ਵੱਲੋਂ ਇਨ੍ਹਾਂ ਕਿਰਾਏਦਾਰਾਂ ਦੀ ਸੂਚਨਾ ਪੁਲਿਸ ਕੋਲ ਨਹੀਂ ਕਰਵਾਈ ਜਾਂਦੀ, ਜਿਸ ਕਰਕੇ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਭੰਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ। ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਪਟਿਆਲਾ ਦੀਆਂ ਮਿਊਂਸੀਪਲ ਕਮੇਟੀਆਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲਾ ਜੋ ਵੀ ਵਿਅਕਤੀ ਆਪਣੇ ਘਰ ਵਿੱਚ ਕਿਰਾਏਦਾਰ, ਨੌਕਰ, ਪੇਇੰਗ ਗੈਸਟ ਰੱਖੇਗਾ ਤਾਂ ਉਹ ਉਸਦਾ ਪੂਰਾ ਵੇਰਵਾ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਦਰਜ ਕਰਾਉਣਾ ਯਕੀਨੀ ਬਣਾਏਗਾ।
4: ਇਸ ਵੇਲੇ ਤੁਸੀਂ ਉਹ ਆਕਾਸ਼ਵਾਣੀ ਪਟਿਆਲਾ ਦੇ ਨਾਲ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ ਅਤੇ FM ਬੈਂਡ 100.2 MHz 'ਤੇ ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਮਾਲਵਾ ਅਤੇ ਤੁਹਾਡੇ ਨਾਲ ਕੁਝ ਖਬਰਾਂ ਸਾਂਝੀਆਂ ਕਰਦੇ ਹਾਂ ਜੀ। ਇਹ ਜਾਣਕਾਰੀ ਜਿਹੜੀ ਹੁਣ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਇਹ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜੁਲਾਈ 2026 ਦੀਆਂ 10ਵੀਂ 12ਵੀਂ ਜਮਾਤ ਦੀਆਂ ਅਨੁਪੂਰਕ ਪ੍ਰੀਖਿਆਵਾਂ ਦੀ ਸਮਾਂ ਸਾਰਨੀ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆਵਾਂ ਰੀਪੇਅਰ, ਕੰਪਾਰਟਮੈਂਟ, ਵਾਧੂ ਵਿਸ਼ਾ ਅਤੇ ਕਾਰਗੁਜ਼ਾਰੀ ਸੁਧਾਰ ਵਾਲੇ ਪ੍ਰੀਖਿਆਰਥੀਆਂ ਲਈ ਬੋਰਡ ਵੱਲੋਂ ਸਥਾਪਿਤ ਵਿਸ਼ੇਸ਼ ਕੇਂਦਰਾਂ 'ਚ ਕਰਵਾਈ ਜਾਏਗੀ। 12ਵੀਂ ਜਮਾਤ ਦੀ ਪ੍ਰੀਖਿਆ 4 ਤੋਂ ਲੈ ਕੇ 6 ਜੁਲਾਈ ਤੱਕ ਅਤੇ 10ਵੀਂ ਦੀ ਪ੍ਰੀਖਿਆ 6 ਤੋਂ 16 ਜੁਲਾਈ ਤੱਕ ਚੱਲੇਗੀ। ਦੋਵਾਂ ਜਮਾਤਾਂ ਲਈ ਪੇਪਰਾਂ ਦਾ ਸਮਾਂ ਸਵੇਰੇ 11 ਵਜੇ ਰਹੇਗਾ। ਹੋਰ ਜਾਣਕਾਰੀ ਲਈ ਬੋਰਡ ਦੀ ਅਧਿਕਾਰਤ ਵੈਬਸਾਈਟ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਅਗਲੀ ਖਬਰ CBSE ਤੋਂ ਹੈ ਜੀ। CBSE ਨੇ 12ਵੀਂ ਕਲਾਸ ਦੀ

0: ਇਹ ਰੀ ਇਵੈਲਿਊਏਸ਼ਨ ਦਾ ਰਿਜ਼ਲਟ ਜਾਰੀ ਕਰ ਦਿੱਤਾ ਹੈ। ਹੁਣ ਰੀ ਟੈਸਟ 15 ਜੁਲਾਈ ਨੂੰ ਹੋਏਗਾ। ਰੀ ਇਵੈਲਿਊਏਸ਼ਨ ਦਾ ਸਭ ਤੋਂ ਵੱਡਾ ਫਾਇਦਾ ਉਹਨਾਂ ਸਟੂਡੈਂਟਸ ਨੂੰ ਹੋਏਗਾ ਜਿਹੜੇ ਦੋ ਸਬਜੈਕਟਸ ਵਿੱਚ ਫੇਲ ਸੀਗੇ। ਇੱਕ ਵਿਸ਼ੇ 'ਚ ਆਪਣੇ ਮਾਰਕਸ ਵਧਾਉਣ ਕਰਕੇ ਹੁਣ ਉਹ ਦੂਜੇ ਵਿਸ਼ੇ ਦਾ ਰੀ ਟੈਸਟ ਦੇਣ ਲਈ ਤਿਆਰ ਹੋਣਗੇ। ਇਸ ਦੇ ਨਾਲ ਵਿਦਿਆਰਥੀ ਇਸ 'ਚ ਉਹ ਵਿਦਿਆਰਥੀ ਵੀ ਸ਼ਾਮਿਲ ਹੋ ਸਕਦੇ ਨੇ ਜੋ ਆਪਣੀ ਮੇਨ ਇਮਤਿਹਾਨ ਦੇ ਅੰਕਾਂ ਤੋਂ ਨੰਬਰਾਂ ਤੋਂ ਸੈਟਿਸਫਾਈ ਨਹੀਂ ਸੀ, ਸੰਤੁਸ਼ਟ ਨਹੀਂ ਸੀ, ਤਾਂ ਉਹ ਇਹ ਪ੍ਰੀਖਿਆ ਦੇ ਸਕਦੇ ਨੇ। ਵਿਦਿਆਰਥੀਆਂ ਲਈ ਅਗਲੀ ਖਬਰ ਇਹ ਹੈ ਕਿ ਜੀ ਪਟਿਆਲਾ ਜ਼ਿਲ੍ਹੇ ਦੇ 10 ਸਕੂਲ ਆਫ ਫੈਮੀਨੈਂਸ 'ਚ ਐਡਮਿਸ਼ਨ ਪ੍ਰਕਿਰਿਆ ਜਾਰੀ ਹੋ ਗਈ ਹੈ। ਹਾਲਾਂਕਿ ਨਵੇਂ ਸੈਸ਼ਨ ਦੀ ਸ਼ੁਰੂਆਤ ਦੇ ਬਾਵਜੂਦ ਕੁਝ ਸਕੂਲਾਂ 'ਚ ਹਲੇ ਵੀ ਵੱਡੀ ਸੰਖਿਆ 'ਚ ਸੀਟਾਂ ਖਾਲੀ ਨੇ। ਸਟੂਡੈਂਟਸ ਦੇ ਕੋਲ 30 ਜੁਲਾਈ ਤੱਕ ਐਡਮਿਸ਼ਨ ਲੈਣ ਦਾ ਮੌਕਾ, ਤਾਂ ਤੁਸੀਂ ਇਹਨਾਂ ਸਕੂਲਾਂ 'ਚ ਐਡਮਿਸ਼ਨ ਲੈ ਸਕਦੇ ਹੋ। ਜਿਹੜੇ 10 ਸਕੂਲ ਨੇ ਉਹ ਤੁਹਾਨੂੰ ਦੱਸ ਦਿੰਦੇ ਹਾਂ ਜੀ। ਗਵਰਨਮੈਂਟ ਸੀਨੀਅਰ ਸੈਕੈਂਡਰੀ ਸਕੂਲ ਫੋਰ ਬੋਆਇਜ਼ ਨਾਭਾ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਭਾਦਸੋਂ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਭੁੰਨੜਹੇਰੀ, ਸ਼ਹੀਦ ਫਲਾਈਟ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਸਰਕਾਰੀ ਸਮਾਰਟ ਸਕੂਲ ਸਮਾਣਾ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਘੱਗਾ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਲਬੇੜਾ, ਇਸ ਤੋਂ ਇਲਾਵਾ ਮਹਿੰਦਰਗੰਜ ਦਾ ਸਰਕਾਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਰਦਾਂਪੁਰ ਅਤੇ ਮੰਡੌਰ ਦਾ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਸ਼ਾਮਲ ਹੈ। ਜੇਕਰ ਤੁਸੀਂ ਇਹਨਾਂ ਸਕੂਲਾਂ ਦੇ ਆਸ ਪਾਸ ਰਹਿੰਦੇ ਨੇ ਜਿਹੜੇ ਵਿਦਿਆਰਥੀ ਜੋ 10ਵੀਂ 'ਚ ਐਡਮਿਸ਼ਨ ਲੈਣਾ ਚਾਹੁੰਦੇ ਨੇ, ਐਮੀਨੈਂਸ ਸਕੂਲ 'ਚ ਐਡਮਿਸ਼ਨ ਲੈਣਾ ਚਾਹੁੰਦੇ ਨੇ, ਤਾਂ ਉਹ 30 ਜੁਲਾਈ ਤੱਕ ਅਪਲਾਈ ਕਰ ਸਕਦੇ ਨੇ। ਇੱਕ ਹੋਰ ਖੁਸ਼ਖਬਰੀ ਵਾਲੀ ਖਬਰ ਸਾਡੇ ਵਿਦਿਆਰਥੀਆਂ ਦੇ ਲਈ ਇਹ ਹੈ ਕਿ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਦਾ ਰਿਜ਼ਲਟ ਜਾਰੀ ਹੋ ਚੁੱਕਿਆ ਹੈ। ਜੇਕਰ ਤੁਹਾਡੇ ਬੱਚੇ ਨੇ ਇਹਨਾਂ ਪ੍ਰੀਖਿਆਵਾਂ 'ਚ 55% ਜਾਂ ਇਸ ਤੋਂ ਜ਼ਿਆਦਾ ਅੰਕ ਲਿੱਤੇ ਨੇ, ਤਾਂ ਰਿਜ਼ਰਵ ਕੈਟੇਗਰੀ ਲਈ 5% ਦੀ ਛੋਟ ਵੀ ਹੈ ਅਤੇ ਤੁਹਾਡੀ ਸਾਲਾਨਾ ਇਨਕਮ ਹੈ ਜਿਹੜੀ 3.5 ਲੱਖ ਰੁਪਏ ਤੋਂ ਘੱਟ ਹੈ, ਤਾਂ ਤੁਹਾਡੇ ਬੱਚੇ ਨੂੰ 12,000 ਰੁਪਏ ਸਕੋਲਰਸ਼ਿਪ ਮਿਲ ਸਕਦੀ ਹੈ। ਪੰਜਾਬ ਦੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਦੇ ਲਈ ਨੈਸ਼ਨਲ ਸਕੋਲਰਸ਼ਿਪ ਪੋਰਟਲ ਅਤੇ ਨੈਸ਼ਨਲ ਮੀਨਸ ਕਮ ਮੈਰਿਟ ਸਕੋਲਰਸ਼ਿਪ 2026-27 ਦੇ ਲਈ ਅਪਲਾਈ ਕਰਨ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋ ਗਈ ਹੈ। ਵਿਦਿਆਰਥੀ 31 ਅਗਸਤ 2026 ਤੱਕ ਔਨਲਾਈਨ ਅਪਲਾਈ ਕਰ ਸਕਦੇ ਨੇ। ਇਸ ਯੋਜਨਾ ਦੇ ਤਹਿਤ ਚੁਣੇ ਗਏ ਵਿਦਿਆਰਥੀਆਂ ਨੂੰ 1,000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਦੇ ਨਾਲ ਸਾਲਾਨਾ 12,000 ਰੁਪਏ ਵਜ਼ੀਫਾ ਮਿਲੇਗਾ ਜਿਹੜਾ ਕਿ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਪਾਇਆ ਜਾਏਗਾ। ਪੰਜਾਬ ਨੇ ਇਸ ਯੋਜਨਾ ਦੇ ਲਈ ਕੁੱਲ 2,210 ਸੀਟਾਂ ਤੈਅ ਕੀਤੀਆਂ ਨੇ। ਸੋ ਜੇਕਰ ਤੁਹਾਡੇ ਬੱਚਿਆਂ ਦੇ ਨੰਬਰ ਵੀ 55% ਜਾਂ ਇਸ ਤੋਂ ਜ਼ਿਆਦਾ ਨੇ, ਤਾਂ ਤੁਸੀਂ ਇਸ ਸਕੀਮ ਦਾ ਲਾਹਾ ਲੈ ਸਕਦੇ ਹੋ। 31 ਅਗਸਤ ਤੱਕ ਔਨਲਾਈਨ ਅਪਲਾਈ ਕਰ ਸਕਦੇ ਹੋ।
1: ਪਲਾਸਟਿਕ ਦਾ ਲਿਫਾਫਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਮੁੱਖ ਕਾਰਨ ਹੈ। ਨਾ ਤਾਂ ਇਹ ਗਲਦਾ ਹੈ ਤੇ ਨਾ ਹੀ ਸੜਦਾ ਹੈ। ਕੂੜੇਦਾਨ ਵਿੱਚੋਂ ਕਈ ਵਾਰ ਪਲਾਸਟਿਕ ਦੇ ਲਿਫਾਫੇ ਪਸ਼ੂਆਂ ਦੇ ਢਿੱਡ ਵਿੱਚ ਪਹੁੰਚ ਜਾਂਦੇ ਨੇ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਨੇ। ਬਾਜ਼ਾਰ ਜਾਣ ਵਕਤ ਘਰੋਂ ਕੱਪੜੇ ਦਾ ਥੈਲਾ ਲੈ ਕੇ ਤੁਰੋ ਤਾਂ ਜੋ ਕਿਸੇ ਵੀ ਵਸਤੂ ਨੂੰ ਢੋਣ ਲਈ ਤੁਸੀਂ ਪਲਾਸਟਿਕ ਦਾ ਲਿਫਾਫਾ ਲੈਣ ਲਈ ਮਜਬੂਰ ਨਾ ਹੋ। ਜਿਹੜੀਆਂ ਦੁਕਾਨਾਂ ਤੇ ਪਲਾਸਟਿਕ ਦਾ ਲਿਫਾਫਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਰੋਕੋ, ਜਾਗਰੂਕ ਕਰੋ। ਇਹ ਸਾਂਝੇ ਵਾਤਾਵਰਣ ਨੂੰ ਬਚਾਉਣ ਦਾ ਸਾਡਾ ਫਰਜ਼ ਵੀ ਸਾਂਝਾ ਹੈ। ਪਲਾਸਟਿਕ ਦੇ ਲਿਫਾਫੇ ਤੋਂ ਨਿਜਾਤ ਪਾਈਏ। ਇਸ ਮੁਹਿੰਮ ਤਹਿਤ ਵਾਤਾਵਰਣ ਬਚਾਈਏ, ਧਰਤੀ ਬਚਾਈਏ।
2: ਆਕਾਸ਼ਵਾਣੀ ਐਟ 90 ਸਾਲ ਕੀ ਆਵਾਜ਼, ਦਿਲ ਸੇ ਦਿਲ ਤੱਕ ਨੌਨ ਸਟਾਪ ਧਮਾਲ। ਪੁਰਾਣੀ ਯਾਦੇ ਨਯਾ ਜੋਸ਼ ਹੈ, ਦੇਸ਼ ਕਾ ਰੇਡੀਓ ਅਬ ਵੀ ਬੌਸ ਹੈ। ਆਕਾਸ਼ਵਾਣੀ ਕੇ ਗੌਰਵਮਈ 90 ਸਾਲ।

0: $1,000, informs the Hindustan Times. Air India Delhi Amritsar flight strays into Pakistan airspace. DGCA initiates action as crew ATC failed to report incident, headlines the Tribune. The Statesman headlines, India-US edge towards trade truce as Jameson Greer concludes Delhi visit. RBI breather for Tata Sons, but asset size hurdle stares, reports the Financial Express. Adding, the new frameworks drops the access to public funds criterion that had been one of the factors pushing Tata Sons into the upper layer classification. The Hindu in its editorial, Razor's Edge, informs that high heat and low rainfall is threatening agricultural produce. The southwest monsoon deficit nationwide has increased from 35% to 43%, and extreme heat has been reducing farm labor productivity. The ideal sustainable strategies are to switch from rain-centric to water-centric organizations, reduce dependence on water-intensive crops, and improve resilience. And finally, a large asteroid called 1997 NC1 will be visible to stargazers using a small telescope or large binoculars on 27th June, the European Space Agency announced. The asteroid will be speeding along at nearly 9 kilometers a second, posing no threat to Earth as any chance of an impact has been ruled out, writes the Asian Age. And with that, it's back to you, Shagun.
1: Thank you, Saira. And now, before we end the bulletin, the headlines once again. Prime Minister Narendra Modi reviews infrastructure projects worth around 30,000 crore rupees at Pragati meeting, pushes for AI-driven TB elimination and stronger cyber fraud response. Samvidhan Hatya Divas being observed to pay homage to those who suffered during emergency. India-China border trade via Lippu Lake Pass in Uttarakhand to resume after 6 years, 26 trade passes issued. US federal judge bars Trump administration from implementing proof of citizenship requirement to vote. Powerful 7.5 magnitude earthquake hits Venezuela, causing collapse of multiple buildings. And in cricket, India to take on Bangladesh in Group A match of ICC Women's T20 World Cup in Manchester this evening. And with that, we end the morning news. Have a nice day.
2: Namaskar, Akashwani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਤੀ ਦੀ ਮੀਟਿੰਗ 'ਚ ਕਰੀਬ 30,000 ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਪੰਜਾਬ ਅੱਜ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰ ਰਿਹਾ ਹੈ ਇਹ ਮੁਹਿੰਮ 24 ਜੁਲਾਈ ਤੱਕ ਜਾਰੀ ਰਹੇਗੀ ਦੇਸ਼ ਐਮਰਜੈਂਸੀ ਦੌਰਾਨ ਪੀੜਿਤ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾ ਰਿਹਾ ਹੈ ਉੱਤਰਾਖੰਡ ਵਿਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਲਿਪੂ ਲੇਕ ਦਰੇ ਰਾਹੀਂ 6 ਸਾਲਾਂ ਬਾਅਦ ਭਾਰਤ ਚੀਨ ਸਰਹੱਦੀ ਵਪਾਰ ਮੁੜ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਭਾਰਤ ਅੱਜ ਮੈਨਚੈਸਟਰ ਦੇ ਅਮੀਰਾਤ ਓਲਡ ਟ੍ਰੈਫਰਡ ਵਿਖੇ ਔਰਤਾਂ ਦੇ ICC 2020 ਵਿਸ਼ਵ ਕੱਪ ਦੇ ਗਰੁੱਪ ਏ ਦੇ ਮੁਕਾਬਲੇ ਵਿਚ ਬਾਂਗਲਾਦੇਸ਼ ਖਿਲਾਫ਼ ਮੈਦਾਨ 'ਚ ਉਤਰੇਗਾ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਵਿਚ ਪ੍ਰਗਤੀ ਮੀਟਿੰਗ ਦੀ 52ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ ਮੀਟਿੰਗ ਵਿਚ ਸੜਕ ਬਿਜਲੀ ਸਨਅਤੀ ਲਾਂਘੇ ਅਤੇ ਮੈਟਰੋ ਰੇਲ ਖੇਤਰਾਂ ਵਿਚ ਕਰੀਬ 30,000 ਕਰੋੜ ਰੁਪਏ ਦੇ 4 ਵੱਡੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੋਜੈਕਟ ਵਿਚ ਦੇਰੀ ਲਾਗਤ ਵਿਚ ਵਾਧਾ ਕਰਦੀ ਏ ਅਤੇ ਜਨਤਾ ਨੂੰ ਸਮੇਂ ਸਿਰ ਲਾਭ ਪ੍ਰਾਪਤ ਕਰਨ ਤੋਂ ਰੋਕਦੀ ਏ ਉਨ੍ਹਾਂ ਨੇ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਨੂੰ ਵਿਚਾਰ ਗੋਚਰੇ ਪਏ ਮੁੱਦਿਆਂ ਦੇ ਹੱਲ ਵਿਚ ਤੇਜ਼ੀ ਲਿਆਉਣ ਅਤੇ ਪ੍ਰੋਜੈਕਟਾਂ ਦੀ ਨਿਯਮਿਤ ਨਿਗਰਾਨੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਮੀਟਿੰਗ ਵਿਚ ਤਪਦਿਕ ਮੁਕਤ ਭਾਰਤ ਮੁਹਿੰਮ ਦਾ ਵੀ ਜਾਇਜ਼ਾ ਲਿਆ ਗਿਆ ਪ੍ਰਧਾਨ ਮੰਤਰੀ ਨੇ ਤਪਦਿਕ ਦੇ ਖਾਤਮੇ ਲਈ AI ਦੀ ਵਰਤੋਂ ਤੇ ਜ਼ੋਰ ਦਿੱਤਾ ਅਤੇ ਜਨਤਕ ਜਾਗਰੂਕਤਾ ਮੁਹਿੰਮਾਂ ਵਿਚ NCC ਕੈਡਟਾਂ ਅਤੇ ਮਾਈ ਭਾਰਤ ਵਲੰਟੀਅਰਾਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਸ਼੍ਰੀ ਮੋਦੀ ਨੇ ਸਾਈਬਰ ਅਪਰਾਧ ਅਤੇ ਡਿਜੀਟਲ ਗ੍ਰਿਫਤਾਰੀਆਂ ਨਾਲ ਸੰਬੰਧਿਤ ਸ਼ਿਕਾਇਤਾਂ ਦੀ ਵੀ ਸਮੀਖਿਆ ਕੀਤੀ ਉਨ੍ਹਾਂ ਨੇ ਸਾਈਬਰ ਧੋਖਾਧੜੀ ਦੀ ਰੋਕਥਾਮ ਸ਼ਿਕਾਇਤਾਂ ਦੇ ਤੇਜ਼ੀ ਨਾਲ ਨਿਪਟਾਰੇ ਅਤੇ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਅਤੇ ਰਾਜਾਂ ਨੂੰ ਈ-0 FIR ਸਿਸਟਮ ਨੂੰ ਲਾਗੂ ਕਰਨ ਲਈ ਕੰਮ ਕਰਨ ਲਈ ਕਿਹਾ ਪੰਜਾਬ ਅੱਜ ਤੋਂ ਵੋਟਰ ਸੂਚੀਆਂ ਦੀ ਇੱਕ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰਨ ਜਾ ਰਿਹਾ ਹੈ। ਇਹ 24 ਜੁਲਾਈ ਤੱਕ ਜਾਰੀ ਰਹੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ CEO ਆਨੰਦਿਤਾ ਮਿੱਤਰਾ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੰਤਮ ਵੋਟਰ ਸੂਚੀ 1 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਵੋਟ ਕੇਂਦਰਾਂ ਦੀ ਰੈਸ਼ਨਲਾਈਜੇਸ਼ਨ 24 ਜੁਲਾਈ ਤੱਕ ਕੀਤੀ ਜਾਏਗੀ। ਖਰੜਾ ਵੋਟਰ ਸੂਚੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਇਤਰਾਜ਼ ਤੇ ਦਾਅਵੇ 3 ਅਗਸਤ ਤੋਂ 2 ਸਤੰਬਰ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਨੇ। ਨੋਟਿਸ ਦੀ ਮਿਆਦ 3 ਅਗਸਤ ਤੋਂ 28 ਸਤੰਬਰ ਤੱਕ ਹੋਏਗੀ। ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ,
3: ਹਾਊਸ ਟੂ ਹਾਊਸ ਐਨਿਊਮਰੇਸ਼ਨ ਦਾ ਪੀਰੀਅਡ ਜਿਹੜਾ ਕਿ 25 ਜੂਨ ਤੋਂ ਲੈ ਕੇ 24 ਜੁਲਾਈ ਤੱਕ ਦਾ ਹੈ, ਉਹਦੇ ਵਿੱਚ 24,453 BLOs ਡਿਪਲੋਏ ਕੀਤੇ ਗਏ ਹੈਗੇ। ਇਸ ਕੰਮ ਦੀ ਮਹੱਤਤਾ ਨੂੰ ਦੇਖਦੇ ਹੋਏ ਇਹ ਜਿਹੜੇ ਸਾਰੇ ਬੂਥ ਲੈਵਲ ਆਫਿਸਰਸ ਹੈ ਇਹਨਾਂ ਨੂੰ ਆਪਣੀ ਬੇਸਿਕ ਡੇ ਟੂ ਡੇ ਡਿਊਟੀਜ਼ ਤੋਂ ਰਿਲੀਵ ਕੀਤਾ ਗਿਆ ਹੈ ਤਾਂ ਜੋ ਕਿ ਉਹ ਫੋਕਸ ਕਰ ਸਕਣ ਸਿਰਫ ਇਸੀ ਕੰਮ ਦੇ ਉੱਤੇ 1 ਮਹੀਨੇ ਤੱਕ। ਜਿਹੜੀ ਮੈਪਿੰਗ ਹੈ, ਮੈਪਿੰਗ ਸਾਡੇ ਸਟੇਟ ਦੇ ਵਿੱਚ 86.02% ਹੁਣ ਤੱਕ ਹੋ ਚੁੱਕੀ ਹੈ, ਜੋ ਕਿ 1.84 crore ਪੀਪਲ ਤੱਕ ਅਸੀਂ ਪਹੁੰਚ ਚੁੱਕੇ ਹੈਗੇ। ਹਾਊਸ ਟੂ ਹਾਊਸ ਐਨਿਊਮਰੇਸ਼ਨ ਦਾ ਫੇਜ਼ ਜਿਹੜਾ ਹੋਊਗਾ ਕਿ ਸਾਡੇ BLO ਸਾਹਿਬਾਨ ਹਰ ਘਰ ਦੇ ਵਿੱਚ ਜਾ ਕੇ ਅਪਰੋਚ ਕਰਨਗੇ ਵੋਟਰ ਨੂੰ, ਇਲੈਕਟਰ ਨੂੰ, ਤੇ ਉਹਨਾਂ ਨੂੰ ਉਹ 2 ਪਰਤਾਂ ਦੇ ਵਿੱਚ ਫਾਰਮਸ ਦੇਣਗੇ ਜਿਹਨੂੰ ਕਿ ਅਸੀਂ ਐਨਿਊਮਰੇਸ਼ਨ ਫਾਰਮ ਕਹਿੰਦੇ ਹੈ।
2: ਕੁਝ ਮੀਡੀਆ ਖਬਰਾਂ ਕਿ ਜਿਨ੍ਹਾਂ ਵੋਟਰਾਂ ਦੀ ਮੈਪਿੰਗ ਨਹੀਂ ਕੀਤੀ ਗਈ ਹੈ ਉਹਨਾਂ ਦੇ ਨਾਂ ਵੋਟਰ ਸੂਚੀ ਵਿੱਚੋਂ ਕੱਟ ਦਿੱਤੇ ਜਾਣਗੇ ਬਾਰੇ ਸਪਸ਼ਟੀਕਰਨ ਦਿੰਦੇ ਹੋਏ ਉਹਨਾਂ ਦੱਸਿਆ,
3: ਇੱਕ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ, ਕਈ ਵਾਰੀ ਮੀਡੀਆ ਦੇ ਵਿੱਚ ਵੀ ਏਦਾਂ ਦੇ ਖਬਰਾਂ ਦੇਖਣ ਨੂੰ ਆਉਂਦੇ ਹੈ। ਉਸ ਸੰਬੰਧ 'ਚ ਮੈਂ ਬਰੀਫ ਕਰਨਾ ਚਾਹਾਂਗੀ ਕਿ ਅਨਮੈਪਡ ਬੰਦਾ ਰੈਂਡ ਕਰਕੇ ਉਹਨਾਂ ਦੀ ਵੋਟ ਕੱਟੀ ਜਾਊਗੀ, ਇਹ ਸਰਾਸਰ ਗਲਤ ਹੈ। ਮੈਂ ਇਹ ਆਸ਼ਵਾਸਨ ਦਿਵਾਉਣਾ ਚਾਹੁੰਦੀ ਹਾਂ ਸਾਰੇ ਹੀ ਪੰਜਾਬ ਦੇ ਵੋਟਰਸ ਨੂੰ ਕਿ ਜੈਨੂਇਨ ਵੋਟ ਜਿਹੜੀ ਹੈਗੀ ਉਹ ਕਿਸੇ ਦੀ ਵੀ ਕੱਟੀ ਨਹੀਂ ਜਾਊਗੀ। ਸਿਰਫ ਅਸੀਂ ਇਹ ਕੋਸ਼ਿਸ਼ ਕਰੀਏ ਕਿ ਜਿਹੜਾ ਐਨਿਊਮਰੇਸ਼ਨ ਫਾਰਮ ਹਾਊਸ ਟੂ ਹਾਊਸ ਭੇਜਿਆ ਜਾ ਰਿਹਾ ਹੈ ਉਹ ਐਨਿਊਮਰੇਸ਼ਨ ਫਾਰਮ ਸਾਡੇ ਕੋਲ ਜੇ ਤੁਸੀਂ ਆਪ ਭਰ ਸਕਦੇ ਹੋ ਬਹੁਤ ਚੰਗੀ ਗੱਲ ਹੈ, ਅਦਰਵਾਈਜ਼ ਸਾਡੇ BLO ਸਾਹਿਬਾਨ ਹਰੇਕ ਸਟੈਪ ਤੇ ਤੁਹਾਡੀ ਮਦਦ ਕਰਨਗੇ। ਤੁਸੀਂ ਫਾਰਮ ਭਰੋ ਤੇ ਫਾਰਮ ਭਰ ਕੇ ਸਾਨੂੰ ਵਾਪਸ ਕਰੋ ਤਾਂ ਜੋ ਕਿ ਅਸੀਂ ਤੁਹਾਡੇ ਨਾਂ ਨੂੰ ਵੋਟਰ ਲਿਸਟ ਦੇ ਵਿੱਚ ਸ਼ਾਮਿਲ ਕਰ ਸਕੀਏ।
2: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਅੱਜ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾ ਰਿਹਾ ਹੈ। ਇਹ ਉਸ ਘਟਨਾ ਦੀ ਯਾਦ ਦਿਵਾਉਂਦਾ ਹੈ ਜਦੋਂ 25 ਜੂਨ 1975 ਨੂੰ ਭਾਰਤ ਦੇ ਸੰਵਿਧਾਨ ਨੂੰ ਕੁਚਲਿਆ ਗਿਆ ਸੀ। ਇਹ ਐਮਰਜੈਂਸੀ ਦੀਆਂ ਵਧੀਕੀਆਂ ਕਾਰਨ ਪੀੜਿਤ ਹਰੇਕ ਵਿਅਕਤੀ ਨੂੰ ਸ਼ਰਧਾਂਜਲੀ ਦੇਣ ਦਾ ਵੀ ਦਿਨ ਹੈ। ਇੱਕ ਰਿਪੋਰਟ।
4: 1975 ਵਿੱਚ ਇਸੇ ਦਿਨ ਸਮਕਾਲੀ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੇ ਅੰਦਰੂਨੀ ਗੜਬੜੀ ਤੋਂ ਪੈਦਾ ਹੋਣ ਵਾਲੇ ਖਤਰਿਆਂ ਦਾ ਹਵਾਲਾ ਦਿੰਦੇ ਹੋਏ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਸੀ। ਨਤੀਜੇ ਵਜੋਂ ਕਾਰਜਪਾਲਿਕਾ ਨੇ ਵਿਆਪਕ ਸ਼ਕਤੀਆਂ ਗ੍ਰਹਿਣ ਕਰ ਲਈਆਂ ਅਤੇ ਅਧਿਕਾਰਾਂ ਤੋਂ ਵਧੇਰੇ ਕੇਂਦਰੀ ਕੰਟਰੋਲ ਦੀ ਵਰਤੋਂ ਕੀਤੀ ਗਈ। ਇਸ ਐਲਾਨ ਤੋਂ ਬਾਅਦ ਕਈ ਸੰਵਿਧਾਨਕ ਸੁਰੱਖਿਆ ਉਪਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਧਾਰਾ 358 ਦੇ ਤਹਿਤ ਧਾਰਾ 19 ਵੱਲੋਂ ਗਰੰਟੀ ਸ਼ੁਦਾ ਅਧਿਕਾਰ ਜਿਸ ਵਿੱਚ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ, ਇਕੱਤਰ ਹੋਣਾ ਅਤੇ ਅੰਦੋਲਨ ਦੀ ਆਜ਼ਾਦੀ ਸ਼ਾਮਲ ਸੀ ਨੂੰ ਘਟਾ ਦਿੱਤਾ ਗਿਆ। ਨਾਗਰਿਕਾਂ ਨੂੰ ਇਹਨਾਂ ਅਧਿਕਾਰਾਂ ਦੀ ਉਲੰਘਣਾ ਲਈ ਅਦਾਲਤ ਦੀ ਮਦਦ ਲੈਣ ਦੇ ਅਧਿਕਾਰ ਤੋਂ ਵੀ ਵਾਂਝਾ ਕਰ ਦਿੱਤਾ ਗਿਆ ਸੀ। ਅਖਬਾਰਾਂ ਤੇ ਅਗਾਹੂ ਸੈਂਸਰਸ਼ਿਪ ਲਗਾਈ ਗਈ ਸੀ ਅਤੇ ਇੱਥੇ ਤੱਕ ਕਿ ਪ੍ਰੈਸ ਕੌਂਸਲ ਆਫ ਇੰਡੀਆ ਨੂੰ ਵੀ ਖਤਮ ਕਰ ਦਿੱਤਾ ਗਿਆ ਸੀ। ਕੇਂਦਰੀ ਸੱਭਿਆਚਾਰ ਮੰਤਰਾਲਾ ਐਮਰਜੈਂਸੀ ਲਾਗੂ ਹੋਣ ਦੇ 50 ਸਾਲ ਪੂਰੇ ਹੋਣ ਤੇ ਅੱਜ ਨਵੀਂ ਦਿੱਲੀ ਵਿੱਚ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਦਾ ਸਮਾਪਤੀ ਸਮਾਗਮ ਕਰ ਰਿਹਾ ਹੈ। ਇਸ ਮੌਕੇ ਤੇ ਸੰਵਿਧਾਨ ਹੱਤਿਆ ਦਿਵਸ ਅਤੇ ਲੌਂਗ ਲਿਵ ਡੈਮੋਕ੍ਰੇਸੀ ਪ੍ਰਦਰਸ਼ਨੀ ਦੇ ਨਾਲ ਸੰਵਿਧਾਨ ਹੱਤਿਆ ਦਿਵਸ ਨਾਂ ਦੀ ਲਘੂ ਫਿਲਮ ਦੀ ਵੀ ਸਕਰੀਨਿੰਗ ਕੀਤੀ ਜਾਵੇਗੀ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
2: ਉੱਤਰਾਖੰਡ 'ਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਲਿਪੂ ਲੇਖ ਦਰੇ ਰਾਹੀਂ 6 ਸਾਲਾਂ ਬਾਅਦ ਭਾਰਤ ਚੀਨ ਸਰਹੱਦੀ ਵਪਾਰ ਮੁੜ ਸ਼ੁਰੂ ਹੋਣ ਜਾ ਰਿਹਾ ਹੈ। 26 ਭਾਰਤੀ ਵਪਾਰੀਆਂ ਦਾ ਪਹਿਲਾ ਸਮੂਹ ਕੱਲ੍ਹ ਤਿੱਬਤੀ ਖੇਤਰ ਵਿੱਚ ਦਾਖਲ ਹੋਏਗਾ। ਇਸ ਸਮੂਹ ਵਿੱਚ 17 ਵਪਾਰੀ ਤੇ 9 ਸਹਾਇਕ ਸ਼ਾਮਿਲ ਨੇ। ਧਾਰਚੂਲਾ ਦੇ ਉਪ ਜ਼ਿਲ੍ਹਾ ਮੈਜਿਸਟਰੇਟ ਅਤੇ ਵਪਾਰ ਅਧਿਕਾਰੀ ਆਸ਼ੀਸ਼ ਜੋਸ਼ੀ ਨੇ ਦੱਸਿਆ ਕਿ ਵਪਾਰ ਦੀ ਸਹੂਲਤ ਲਈ ਗੁੰਜੀ ਵਿਖੇ ਇੱਕ ਕਸਟਮ ਦਫ਼ਤਰ ਖੋਲ੍ਹਿਆ ਗਿਆ ਹੈ। ਵਪਾਰੀ ਪਹਿਲਾਂ ਹੀ ਆਪਣਾ ਸਾਮਾਨ ਲਿਪੂ ਲੇਖ ਦਰੇ ਦੇ ਨੇੜੇ ਗੋਦਾਮਾਂ ਵਿੱਚ ਪਹੁੰਚਾ ਚੁੱਕੇ ਨੇ। ਭਾਰਤ ਚੀਨ ਸਰਹੱਦੀ ਵਪਾਰ 1991 ਵਿੱਚ ਮੁੜ ਸ਼ੁਰੂ ਹੋਇਆ ਸੀ ਪਰ COVID-19 ਮਹਾਮਾਰੀ ਕਾਰਨ 2020 ਵਿੱਚ ਰੋਕ ਦਿੱਤਾ ਗਿਆ ਸੀ। 6 ਸਾਲਾਂ ਬਾਅਦ ਵਪਾਰ ਦੇ ਮੁੜ ਸ਼ੁਰੂ ਹੋਣ ਨਾਲ ਸਰਹੱਦੀ ਖੇਤਰਾਂ ਦੀ ਆਰਥਿਕਤਾ ਨੂੰ ਇੱਕ ਨਵੀਂ ਗਤੀ ਮਿਲਣ ਦੀ ਉਮੀਦ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ 22 ਜੂਨ ਨੂੰ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਰਨਵੇ ਤੇ ਨਿਰੀਖਣ ਕਾਰਨ ਥੋੜੇ ਸਮੇਂ ਲਈ ਅੰਮ੍ਰਿਤਸਰ ਹਵਾਈ ਅੱਡੇ ਤੇ ਉਡੀਕ ਕਰਨ ਦੀ ਹਦਾਇਤ ਕੀਤੀ ਗਈ ਸੀ। ਮੰਤਰਾਲੇ ਮੁਤਾਬਿਕ ਇਸ ਸਮੇਂ ਦੌਰਾਨ ਜਹਾਜ਼ ਰਾਡਾਰ ਮਾਰਗਦਰਸ਼ਨ ਹੇਠ ਪਾਕਿਸਤਾਨੀ ਹਵਾਈ ਖੇਤਰ ਵਿਚ ਥੋੜੇ ਸਮੇਂ ਲਈ ਦਾਖਲ ਹੋ ਗਿਆ ਸੀ। ਇਹ ਪ੍ਰਕਿਰਿਆ ਪਾਕਿਸਤਾਨੀ ਹਵਾਈ ਆਵਾਜਾਈ ਨਿਯੰਤਰਣ ਅਧਿਕਾਰੀਆਂ ਨਾਲ ਤਾਲਮੇਲ ਵਿਚ ਕੀਤੀ ਗਈ ਸੀ। ਬਾਅਦ ਵਿਚ ਜਹਾਜ਼ ਨੂੰ ਦਿੱਲੀ ਵਾਪਸ ਭੇਜ ਦਿੱਤਾ ਗਿਆ ਜਿੱਥੇ ਇਹ ਸੁਰੱਖਿਅਤ ਢੰਗ ਨਾਲ ਉਤਰਿਆ। ਮੰਤਰਾਲੇ ਨੇ ਕਿਹਾ ਕਿ ਘਟਨਾ ਦੀ ਖਬਰ ਦੇਣ ਵਿਚ ਅਸਫਲ ਰਹਿਣ ਲਈ ਸਬੰਧਿਤ ਹਵਾਈ ਆਵਾਜਾਈ ਕੰਟਰੋਲਰ ਅਤੇ ਉਡਾਣ ਚਾਲਕ ਦਲ ਵਿਰੁੱਧ ਅੰਤਰਿਮ ਕਾਰਵਾਈ ਕੀਤੀ ਗਈ ਏ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਅੱਜ 3 ਦਿਨਾਂ ਦੇ ਸਰਕਾਰੀ ਦੌਰੇ ਤੇ ਬਰਤਾਨੀਆ ਲਈ ਰਵਾਨਾ ਹੋ ਰਹੇ ਨੇ। ਵਪਾਰ ਤੇ ਸਨਅਤ ਮੰਤਰਾਲੇ ਨੇ ਕਿਹਾ ਕਿ ਇਹ ਦੌਰਾ ਅਗਲੇ ਮਹੀਨੇ ਦੀ 15 ਤਰੀਕ ਨੂੰ ਭਾਰਤ ਤੇ ਬਰਤਾਨੀਆ ਵਿਚਕਾਰ ਇਤਿਹਾਸਕ ਵਿਆਪਕ ਆਰਥਿਕ ਤੇ ਵਪਾਰ ਸਮਝੌਤੇ ਅਤੇ ਸਬੰਧਿਤ ਦੌਰੇ ਯੋਗਦਾਨ ਸਮਝੌਤੇ ਦੇ ਲਾਗੂ ਹੋਣ ਤੋਂ ਪਹਿਲਾਂ ਹੋ ਰਿਹਾ ਹੈ। ਇਸ ਦੌਰੇ ਦੌਰਾਨ ਸ੍ਰੀ ਗੋਇਲ ਬਰਤਾਨੀਆ ਦੇ ਵਪਾਰ ਮੰਤਰੀ ਪੀਟਰ ਕਾਇਲ ਨਾਲ ਇੱਕ ਉੱਚ ਪੱਧਰੀ ਦਵੱਲੀ ਮੀਟਿੰਗ ਵੀ ਕਰਨਗੇ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ IAEA ਨੇ ਕਿਹਾ ਕਿ ਉਹ ਅਮਰੀਕਾ ਨਾਲ ਦੇਸ਼ ਦੇ ਸ਼ੁਰੂਆਤੀ ਸ਼ਾਂਤੀ ਸਮਝੌਤੇ ਤਹਿਤ ਈਰਾਨ ਵਿਚ ਨਿਰੀਖਣ ਕਰੇਗੀ। ਜਾਪਾਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ IAEA ਦੇ ਡਾਇਰੈਕਟਰ ਜਨਰਲ ਰਾਫੇਲ ਗ੍ਰੇਸੀ ਨੇ ਇਹ ਜਾਣਕਾਰੀ ਦਿੱਤੀ। ਖੇਡਾਂ 'ਚ ਹਾਕੀ 'ਚ ਅਗਲੇ ਮਹੀਨੇ ਹੋਣ ਵਾਲੇ ਬਰਤਾਨੀਆ ਦੌਰੇ ਲਈ ਔਰਤਾਂ ਦੀ 24 ਮੈਂਬਰੀ ਭਾਰਤੀ ਜੂਨੀਅਰ ਟੀਮ ਦਾ ਐਲਾਨ ਕੀਤਾ ਗਿਆ ਹੈ। ਆਪਣੇ ਨਵੇਂ ਕੋਚ ਟਿਮ ਵਾਈਟ ਦੇ ਅਧੀਨ ਇਹ ਟੀਮ ਜੂਨੀਅਰ ਏਸ਼ੀਆ ਕੱਪ ਸਮੇਤ ਆਉਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਸਕਾਟਲੈਂਡ ਅਤੇ ਇੰਗਲੈਂਡ ਵਿਚ 7 ਮੈਚ ਖੇਡੇਗੀ। ਭਾਰਤ ਅੱਜ ਮੈਨਚੈਸਟਰ ਦੇ ਮਿਰਾਤ ਓਲਡ ਟ੍ਰੈਫਰਡ ਵਿਖੇ ਔਰਤਾਂ ਦੇ ICC 2020 ਵਿਸ਼ਵ ਕੱਪ ਦੇ ਗਰੁੱਪ ਏ ਦੇ ਮੁਕਾਬਲੇ ਵਿਚ ਬਾਂਗਲਾਦੇਸ਼ ਖਿਲਾਫ਼ ਖੇਡੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਿਕ ਸ਼ਾਮ 7 ਵਜੇ ਸ਼ੁਰੂ ਹੋਏਗਾ। ਆਖਿਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਤੀ ਦੀ ਮੀਟਿੰਗ 'ਚ ਕਰੀਬ 30,000 ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਪੰਜਾਬ ਅੱਜ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ ਸ਼ੁਰੂ ਕਰ ਰਿਹਾ ਹੈ। ਦੇਸ਼ ਵਿਚ ਐਮਰਜੈਂਸੀ ਦੌਰਾਨ ਪੀੜਿਤ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾ ਰਿਹਾ ਹੈ। ਉੱਤਰਾਖੰਡ ਵਿਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਲਿਪੁਲੇਖ ਦਰੇ ਰਾਹੀਂ 6 ਸਾਲਾਂ ਬਾਅਦ ਭਾਰਤ ਚੀਨ ਸਰਹੱਦੀ ਵਪਾਰ ਮੁੜ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
5: FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਨਾਲੋ ਨਾਲ ਸੁਣ ਸਕਦੇ ਹੋ। ਸਮਾਂ ਮਿਲਾਓ, ਇਸ ਵੇਲੇ ਸਵੇਰ ਦੇ 8:40 ਹੋਏ ਨੇ।
6: ਬਹੁਤੇ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਕਾਲ ਹੈ। ਕਾਲ ਦੇ ਕਰਕੇ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਨੇ। ਜੇਕਰ ਤੁਸੀਂ ਆਪਣੀ ਜ਼ਿੰਦਗੀ ਤੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਤੋਂ ਸਮੇਂ ਸਿਰ ਚੱਲੋ ਤੇ ਰੋਡ ਤੇ ਸਪੀਡ ਨਿਯਮਾਂ ਦਾ ਪਾਲਣ ਕਰੋ। ਤੇ ਹਾਂ, ਹੈਲਮਟ ਸਿਰਫ ਚਲਾਨ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।
5: ਜੀ ਦੋਸਤੋ, ਹੁਣ ਪੇਸ਼ ਕਰ ਰਿਹਾ ਪ੍ਰੋਗਰਾਮ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ ਵਿੱਚ ਤੁਹਾਨੂੰ ਪੰਜਾਬੀ ਫਿਲਮਾਂ 'ਚੋਂ ਗੀਤ ਸੁਣਵਾਵਾਂਗੇ ਅਤੇ ਪਹਿਲਾ ਗੀਤ ਜਿਹੜਾ ਅਸੀਂ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਉਸਨੂੰ ਗਾਇਆ ਅਮਰਿੰਦਰ ਗਿੱਲ ਨੇ। ਗੀਤ ਨੂੰ ਸੰਗੀਤ ਸੁਖਸ਼ਿੰਦਰ ਸ਼ਿੰਦਾ ਨੇ ਦਿੱਤਾ ਹੈ ਅਤੇ ਇਹ ਗੀਤ ਅਸੀਂ ਲਿਆ ਫਿਲਮ ਇੱਕ ਕੁੜੀ ਇੱਕ ਪਿੰਡ ਦੀ ਕੁੜੀ 'ਚੋਂ। ਦੋਸਤੋ, ਗੀਤ ਸੁਣਵਾਉਣ ਜਾ ਰਹੇ ਅਮਰਿੰਦਰ ਗਿੱਲ ਦੀ ਆਵਾਜ਼ 'ਚ। ਇਸ ਗੀਤ ਨੂੰ ਸੰਗੀਤ ਸੁਖਸ਼ਿੰਦਰ ਸ਼ਿੰਦਾ ਨੇ ਦਿੱਤਾ ਹੈ ਅਤੇ ਇਹ ਗੀਤ ਅਸੀਂ ਲਿਆ ਫਿਲਮ ਇੱਕ ਕੁੜੀ ਪੰਜਾਬ ਦੀ 'ਚੋਂ।

0: ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ, ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
2: ਜੀ ਦੋਸਤੋ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਪ੍ਰੋਗਰਾਮ ਫਿਲਮੀ ਜੰਕਸ਼ਨ ਤੇ ਅਗਲਾ ਗੀਤ ਇਸ ਪ੍ਰੋਗਰਾਮ 'ਚ ਤੁਹਾਨੂੰ ਸੁਣਵਾ ਰਹੇ ਹਾਂ ਹਰਭਜਨ ਮਾਨ ਦੀ ਆਵਾਜ਼। ਗੀਤ ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਨੇ। ਗੀਤ ਅਸੀਂ ਲਿਆ ਫਿਲਮ ਮੇਰਾ ਪਿੰਡ 'ਚੋਂ।

ਜੇ ਤੁਹਾਨੂੰ ਕੋਈ ਬੱਚਾ ਗੁੰਮ ਹੋਇਆ, ਕਿਸੇ ਮੁਸੀਬਤ ਚ ਫਸਿਆ ਜਾਂ ਲਾਵਾਰਿਸ ਹਾਲਤ ਵਿੱਚ ਮਿਲਦਾ ਹੈ, ਜਾਂ ਤੁਸੀਂ ਕਿਸੇ ਅਜਿਹੇ ਬੱਚੇ ਨੂੰ ਜਾਣਦੇ ਹੋ ਜਿਸ ਨੂੰ ਲਗਾਤਾਰ ਸਰੀਰਕ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੋਵੇ, ਤਾਂ ਆਪਣਾ ਫਰਜ਼ ਪਛਾਣੋ। ਇਸ ਦੀ ਸੂਚਨਾ ਚਾਈਲਡ ਹੈਲਪਲਾਈਨ ਟੋਲ ਫ੍ਰੀ ਨੰਬਰ 1098 ਤੇ ਜ਼ਰੂਰ ਦਿਓ।

ਜੀ ਦੋਸਤੋ, ਇਹ ਗੀਤ ਤੁਸੀਂ ਸੁਣਿਆ ਪਿੰਦਾ ਔਜਲਾ ਦਾ, ਲਿਖਿਆ ਗਾਇਆ ਅਤੇ ਸੰਗੀਤਬੱਧ ਕੀਤਾ ਗੀਤ ਅਸੀਂ ਲਿਆ ਸੀ ਫਿਲਮ ਜੀ ਨੇ ਮੇਰਾ ਦਿਲ ਲੁੱਟਿਆ। ਇਸ ਦੇ ਨਾਲ ਹੀ ਅੱਜ ਦਾ ਫਿਲਮੀ ਜੰਕਸ਼ਨ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ। ਮੈਨੂੰ ਕਰਮਜੀਤ ਨੂੰ ਦਿਓ ਇਜਾਜ਼ਤ। ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਸਮਾਂ ਮਿਲਾਓ। ਇਸ ਵੇਲੇ ਸਵੇਰ ਦੇ 9 ਵਜੇ ਨੇ। ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਆਕਾਸ਼ਵਾਣੀ ਮੁੰਬਈ ਦੁਆਰਾ।

ਐਫਐਮ ਬੈਂਡ 100.2 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ ਇਸ ਵੇਲੇ ਸਵੇਰ ਦੇ 10 ਵਜੇ ਨੇ। ਵੇਲਾ ਹੋ ਗਿਆ ਤੁਹਾਡੇ ਨਾਲ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ ਸਾਂਝੀਆਂ ਕਰਨ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਤੀ ਦੀ ਮੀਟਿੰਗ 'ਚ ਕਰੀਬ 30,000 ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਪੰਜਾਬ ਅੱਜ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰ ਰਿਹਾ ਹੈ। ਇਹ ਮੁਹਿੰਮ 24 ਜੁਲਾਈ ਤੱਕ ਜਾਰੀ ਰਹੇਗੀ। ਦੇਸ਼ 'ਚ ਐਮਰਜੈਂਸੀ ਦੌਰਾਨ ਪੀੜਤ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾ ਰਿਹਾ ਹੈ। ਉੱਤਰਾਖੰਡ 'ਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਲਿਪੂਲੇਖ ਦਰੇ ਰਾਹੀਂ 6 ਸਾਲਾਂ ਬਾਅਦ ਭਾਰਤ ਚੀਨ ਸਰਹੱਦੀ ਵਪਾਰ ਮੁੜ ਸ਼ੁਰੂ ਹੋਣ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਸਾਉਣੀ ਰੁੱਤ 2026 ਲਈ ਪੰਜਾਬ ਵਿੱਚ ਯੂਰੀਆ ਅਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ ਹੈ। ਪੰਜਾਬ ਅਬਜ਼ਰਵੇਸ਼ਨ ਹੋਮਸ ਅਤੇ ਸਪੈਸ਼ਲ ਹੋਮਸ ਵਿੱਚ ਰਹਿ ਰਹੇ ਬੱਚਿਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ। ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ। ਮੌਸਮ ਵਿਭਾਗ ਨੇ ਭਲਕੇ 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਅੱਜ 3 ਦਿਨਾਂ ਦੇ ਸਰਕਾਰੀ ਦੌਰੇ 'ਤੇ ਬਰਤਾਨੀਆ ਲਈ ਰਵਾਨਾ ਹੋਏ ਨੇ। ਅਤੇ ਭਾਰਤ ਅੱਜ ਮਾਨਚੈਸਟਰ ਅਤੇ ਅਮੀਰਾਤ ਓਲਡ ਟ੍ਰੈਡਫੋਰਡ ਵਿਖੇ ਔਰਤਾਂ ਦੇ ICC20 ਵਿਸ਼ਵ ਕੱਪ ਦੇ ਗਰੁੱਪ ਏ ਦੇ ਮੁਕਾਬਲੇ 'ਚ ਬੰਗਲਾਦੇਸ਼ ਖਿਲਾਫ਼ ਮੈਦਾਨ 'ਚ ਉਤਰੇਗਾ। ਇਹ ਸੀ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਅਗਲੀਆਂ ਚੋਣਵੀਆਂ ਖਬਰਾਂ ਸਾਂਝੀਆਂ ਕਰਾਂਗੇ 11 ਵਜੇ। ਆਓ ਹੁਣ ਸੁਣਦੇ ਹਾਂ NCERT ਵੱਲੋਂ ਸਪੋਂਸਰ ਪ੍ਰੋਗਰਾਮ ਉਮੰਗ।

ਹੁਣ ਤੁਸੀਂ ਸੁਣ ਰਹੇ ਸੀ ਸਪੋਂਸਰਡ ਪ੍ਰੋਗਰਾਮ ਉਮੰਗ FM ਬੈਂਡ 100.2 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਕ ਸਵੇਰ ਦੇ 10:30 ਹੋ ਰਹੇ ਨੇ। ਵੇਲਾ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਮੈਂ ਗੁਰਹਰਪ੍ਰੀਤ ਹਾਜ਼ਰ ਹੋ ਚੁੱਕੀ ਹਾਂ ਅਤੇ ਉਮੀਦ ਆ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਅਤੇ ਨਾਲ ਹੀ ਆਪਣੇ ਕੰਮਾਂ ਕਾਰਾਂ ਦਾ ਆਨੰਦ ਲੈਂਦੇ ਹੋਏ ਆਕਾਸ਼ਵਾਣੀ FM ਪਟਿਆਲਾ ਦੇ ਗੀਤ ਸੰਗੀਤ ਦਾ ਆਨੰਦ ਵੀ ਨਾਲ ਨਾਲ ਲੈ ਰਹੇ ਹੋਵੋਗੇ। ਅਤੇ ਗੀਤ ਸੰਗੀਤ ਦੀ ਜਦੋਂ ਗੱਲ ਆਉਂਦੀ ਹੈ ਅਤੇ ਪ੍ਰੋਗਰਾਮ ਹੈਲੋ ਫਰਮਾਇਸ਼ ਦੀ ਗੱਲ ਆਉਂਦੀ ਹੈ ਤਾਂ ਉਸ ਸਮੇਂ ਦੇ ਉੱਪਰ ਫਿਰ ਤੁਹਾਡੀਆਂ ਕਾਲਜ ਦੀ ਵੀ ਗੱਲ ਆਉਂਦੀ ਹੈ। ਜੀ ਬਿਲਕੁਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਜੀ ਅਸੀਂ ਤੁਹਾਡੀਆਂ ਕਾਲਜ਼ ਦੇ ਉੱਪਰ ਆਧਾਰਿਤ ਤੁਹਾਡੀਆਂ ਫਰਮਾਇਸ਼ਾਂ ਦੇ ਉੱਪਰ ਆਧਾਰਿਤ ਗੀਤ ਚਲਾਉਣੇ ਹੈਗੇ ਹੈ ਅਤੇ ਗੀਤ ਹੋਣਗੇ ਜੀ ਪੰਜਾਬੀ। ਸੋ ਪੰਜਾਬੀ ਗੀਤਾਂ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਜੀ ਪਰਮਿੰਦਰ ਸੰਧੂ ਦੀ ਆਵਾਜ਼ ਦੇ ਵਿੱਚ ਗਾਏ ਹੋਏ ਇਸ ਗੀਤ ਦੇ ਨਾਲ। ਅਤੇ ਤੁਸੀਂ ਆਪਣੀਆਂ ਫਰਮਾਇਸ਼ਾਂ ਸਾਡੇ ਤੱਕ ਲੈ ਕੇ ਪਹੁੰਚਣੀਆਂ ਹੈਗੀਆਂ 2284494 ਨੰਬਰ ਦੇ ਉੱਪਰ ਅਤੇ ਨਾਲ ਹੀ ਤੁਸੀਂ ਜਿਹੜਾ ਸਾਡਾ ਏਰੀਆ ਕੋਡ ਹੈਗਾ 0175 ਉਹ ਵੀ ਡਾਇਲ ਕਰਨਾ। ਅਤੇ ਜਿਨ੍ਹਾਂ ਸਰੋਤਿਆਂ ਦੀਆਂ ਕਾਲਜ਼ ਪਿਛਲੇ ਕੁਛ ਕੁ ਸਮੇਂ ਦੇ ਵਿੱਚ ਲੱਗੀਆਂ ਹੋਈਆਂ ਉਹ ਫੋਨ ਤੋਂ ਥੋੜ੍ਹੀ ਜਿਹੀ ਦੂਰੀ ਬਣਾ ਲੈਣ, ਉਹ ਸਿਰਫ ਅਤੇ ਸਿਰਫ ਅੱਜ ਗੀਤਾਂ ਦਾ ਆਨੰਦ ਲੈਣ। ਅਤੇ ਜਿਹੜੇ ਮਤਲਬ ਬਹੁਤ ਟਾਈਮ ਤੋਂ ਲੱਗੇ ਹੋਏ ਆ ਉਹਨਾਂ ਦੀ ਵਾਰੀ ਆਉਣ ਦੇਣ। ਸੋ ਸ਼ੁਰੂਆਤ ਕਰਦੇ ਹਾਂ ਜੀ ਗੀਤ ਸੰਗੀਤ ਦੇ ਨਾਲ।

ਜੀ ਦੋਸਤੋ, ਜਿਹੜੀ ਕਾਲ ਹੈਗੀ ਆ ਉਹ ਤੁਸੀਂ 0175-22-82-394 ਦੇ ਉੱਪਰ ਵੀ ਡਾਇਲ ਕਰ ਸਕਦੇ ਹੋ, ਅਤੇ ਗੀਤ ਸੰਗੀਤ ਦਾ ਸਿਲਸਿਲਾ ਇਸੇ ਤਰੀਕੇ ਨਾਲ ਜਾਰੀ ਰਹੇਗਾ।

0: ਜੀ ਵਿਆਹ ਤੋਂ ਪਹਿਲਾਂ ਦੰਦ ਗਿਣੇ ਜਾਂਦੇ ਆ ਅਤੇ ਬਾਅਦ ਦੇ ਵਿੱਚ ਦੇਖੇ ਜਾਂਦੇ ਆ, ਫਿਰ ਕਹਿੰਦਾ ਸਾਨੂੰ ਦੰਦ ਦਿਖਾਉਂਦੀ ਹੈ। ਸੋ ਇਹ ਜਿਹੜੀਆਂ ਹਾਸੀਆਂ ਖੇਡੀਆਂ ਉਹ ਜ਼ਿੰਦਗੀ ਦੇ ਵਿੱਚ ਹੋਣੀਆਂ ਵੀ ਚਾਹੀਦੀਆਂ, ਕਿਉਂਕਿ ਜਦੋਂ ਪਿਆਰ ਮੁਹੱਬਤ ਦਾ ਰਿਸ਼ਤਾ ਬਣਦਾ ਨਾ, ਫਿਰ ਉਸ ਸਮੇਂ ਦੇ ਉੱਪਰ ਜਿਹੜੇ ਗੁੱਸੇ ਗਿਲੇ ਉਹ ਵੀ ਹੋ ਜਾਂਦੇ ਆ। ਪਰ ਅਸੀਂ ਗੁੱਸਾ ਗਿਲਾ ਬਿਲਕੁਲ ਨਹੀਂ ਹੋਣ ਦੇਣਾ। ਸਾਡੇ ਅਗਲੇ ਸਰੋਤਾ ਸਾਡੇ ਨਾਲ ਜੁੜੇ ਹੋਏ ਆ, ਦੇਖਦੇ ਹਾਂ ਕੌਣ ਨੇ, ਕਿੱਥੋਂ ਨੇ ਔਰ ਕਿਸ ਫਰਮਾਇਸ਼ ਦੇ ਨਾਲ ਨੇ। ਹੈਲੋ ਹੈਲੋ ਹੈਲੋ
1: ਹੈਲੋ, ਆਵਾਜ਼ ਆਉਂਦੀ ਹੈ ਜੀ?
0: ਜੀ ਜੀ ਬਿਲਕੁਲ ਆਉਂਦੀ ਹੈ। ਆਪਣਾ ਨਾਮ ਦੱਸ ਦਿਓ।
1: ਨਿਰਭੈ ਸਿੰਘ ਮੌੜ ਬੋਲਦਾ ਜੀ, ਹੈਡਾ ਤੋਂ ਜੀ।
0: ਜੀ ਨਿਰਭੈ ਸਿੰਘ ਜੀ, ਜੇ ਮੈਂ ਗਲਤ ਨਹੀਂ ਹੈਗੀ, ਪਿੱਛੇ ਤੁਹਾਡੇ ਰੇਡੀਓ ਸੈੱਟ ਆਨ ਹੈ?
1: ਹਾਂ ਜੀ, ਬੰਦ ਕਰ ਦਿੰਦਾ ਜੀ।
0: ਹਾਂ, ਇਹਨੂੰ ਪਲੀਜ਼ ਬੰਦ ਰੱਖਿਆ ਕਰੋ। ਤੇ ਨਿਰਭੈ ਸਿੰਘ ਜੀ, ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਰੇਸ਼ਮ ਬੋਲਦਾ ਜੀ, ਜੌਨ
0: ਜੀ
1: ਬੋਲਦਾ।
0: ਰੇਸ਼ਮ ਸਿੰਘ ਅਨਮੋਲ ਦੀ ਆਵਾਜ਼ ਦੇ ਵਿੱਚ ਗੀਤ ਤੁਹਾਡੀ ਫਰਮਾਇਸ਼ 'ਤੇ ਆ ਰਿਹਾ। ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ।

ਜੀ ਹੁਣ ਸਾਨੂੰ ਸਮਾਂ ਵੀ ਕਹਿ ਰਿਹਾ ਬਈ ਬਸ ਕਰੋ, ਪ੍ਰੋਗਰਾਮ ਦਾ ਵੇਲਾ ਹੁਣ ਮੁੱਕ ਚੁੱਕਿਆ ਹੈ। ਇਸੇ ਦੇ ਨਾਲ ਹੀ ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਹੱਸਦੇ ਰਹੋ, ਵਸਦੇ ਰਹੋ ਅਤੇ ਤੰਦਰੁਸਤ ਰਹੋ। FM ਬੈਂਡ 100.2 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਇਸ ਘੰਟੇ ਦੀਆਂ ਕੁਝ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਤੀ ਦੀ ਮੀਟਿੰਗ 'ਚ ਕਰੀਬ 30,000 ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਪੰਜਾਬ ਅੱਜ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਲਈ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰ ਰਿਹਾ ਹੈ। ਇਹ ਮੁਹਿੰਮ 24 ਜੁਲਾਈ ਤੱਕ ਜਾਰੀ ਰਹੇਗੀ। ਦੇਸ਼ 'ਚ ਐਮਰਜੈਂਸੀ ਦੇ ਦੌਰਾਨ ਪੀੜਤ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਅੱਜ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾ ਰਿਹਾ ਹੈ। ਉੱਤਰਾਖੰਡ 'ਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਲਿਪੂਲੇਖ ਦਰੇ ਦੇ ਰਾਹੀਂ 6 ਸਾਲਾਂ ਬਾਅਦ ਭਾਰਤੀ ਚੀਨ ਸਰਹੱਦੀ ਵਪਾਰ ਮੁੜ ਸ਼ੁਰੂ ਹੋਣ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਸਾਉਣੀ ਰੁੱਤ 2026 ਦੇ ਲਈ ਪੰਜਾਬ ਦੇ ਵਿੱਚ ਯੂਰੀਆ ਅਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ ਹੈ। ਪੰਜਾਬ ਆਬਜ਼ਰਵੇਸ਼ਨ ਹੋਮਜ਼ ਅਤੇ ਸਪੈਸ਼ਲ ਹੋਮਜ਼ ਦੇ ਵਿੱਚ ਰਹਿ ਰਹੇ ਬੱਚਿਆਂ ਦੇ ਲਈ ਹੁਨਰ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ। ਪੰਜਾਬ ਸਰਕਾਰ ਵੱਲੋਂ ਮੋਹਾਲੀ ਦੇ ਵਿੱਚ NRI ਮਿਲਣੀ 2026 ਦਾ ਆਯੋਜਨ। ਮੌਸਮ ਵਿਭਾਗ ਨੇ ਭਲਕੇ 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਏ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਅੱਜ 3 ਦਿਨਾਂ ਦੇ ਸਰਕਾਰੀ ਦੌਰੇ 'ਤੇ ਬਰਤਾਨੀਆ ਲਈ ਰਵਾਨਾ ਹੋ ਰਹੇ ਨੇ ਅਤੇ ਭਾਰਤ ਅੱਜ ਮੈਨਚੈਸਟਰ 'ਚ ਅਮੀਰਾਤ ਓਲਡ ਟ੍ਰੈਫੋਲਡ ਵਿਖੇ ਔਰਤਾਂ ਦੇ ICC 2020 ਵਿਸ਼ਵ ਕੱਪ ਦੇ ਗਰੁੱਪ ਏ ਦੇ ਮੁਕਾਬਲੇ ਦੇ ਵਿੱਚ ਬੰਗਲਾਦੇਸ਼ ਦੇ ਖਿਲਾਫ ਮੈਦਾਨ 'ਚ ਉਤਰੇਗਾ। ਇਸ ਘੰਟੇ ਦੀਆਂ ਕੁਝ ਖਾਸ ਖਬਰਾਂ।

ਐਫਐਮ ਬੈਂਡ 100.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋ ਨਾਲ ਸੁਣ ਸਕਦੇ ਹੋ। ਸਮੇਂ ਲਾ ਲਓ, ਇਸ ਵੇਲੇ ਸਵੇਰ ਦੇ 11:02 ਹੋਏ ਨੇ। ਵੇਲਾ ਹੋ ਗਿਆ ਫਰਮਾਇਸ਼ੀ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਮੈਂ ਕਰਮਜੀਤ ਕੌਰ ਤੁਹਾਡੇ ਨਾਲ। ਦੋਸਤੋ, ਇਸ ਪ੍ਰੋਗਰਾਮ ਵਿੱਚ ਤੁਹਾਡੀ ਪਸੰਦ ਦੇ ਹਿੰਦੀ ਫਿਲਮੀ ਗੀਤ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ, ਅਤੇ ਉਹਨਾਂ ਗੀਤਾਂ ਨੂੰ ਸੁਣਨ ਦੀ ਫਰਮਾਇਸ਼ ਤੁਸੀਂ ਸਾਨੂੰ ਕਰ ਸਕਦੇ ਹੋ ਵਟਸਐਪ ਦੇ ਜ਼ਰੀਏ। ਅਤੇ ਵਟਸਐਪ ਕਰਨ ਦੇ ਲਈ ਸਾਡਾ ਨੰਬਰ ਹੈ 94650026268। ਇਸ ਨੰਬਰ 'ਤੇ ਤੁਸੀਂ ਸਾਨੂੰ ਮੈਸੇਜ ਕਰੋ ਅਤੇ ਸੁਣੋ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ।

ਜੀ ਦੋਸਤੋ, ਪ੍ਰੋਗਰਾਮ ਹਿੰਦੀ ਜ਼ਾਇਕਾ 'ਚ ਸਾਡੇ ਕੋਲ ਮੈਸੇਜ ਪਹੁੰਚ ਚੁੱਕੇ ਨੇ ਜੀ। ਪਹਿਲਾ ਮੈਸੇਜ ਸਾਡੇ ਤੱਕ ਪਹੁੰਚਿਆ ਪਿੰਡ ਭੋਜੋ ਵਾਲੀ ਨੇੜੇ ਧੂਰੀ ਤੋਂ, ਭਗਵੰਤ ਸਿੰਘ, ਕੇਸਰ ਸਿੰਘ, ਅਮਰ ਸਿੰਘ, ਸੁਰਜੀਤ ਸਿੰਘ ਅਤੇ ਦਰਸ਼ਨ ਸਿੰਘ ਹੋਰਾਂ ਦਾ। ਅਗਲੀ ਫਰਮਾਇਸ਼ ਬੁਲਢਾਣਾ ਮਹਾਰਾਸ਼ਟਰ ਤੋਂ ਆਈ ਹੈ, ਕਿਸ਼ੋਰ ਵਾਨਖੇੜੇ, ਊਸ਼ਾ ਅਤੇ ਵਿਸ਼ਾਲ ਵਾਨਖੇੜੇ ਹੋਰਾਂ ਦੀ। ਫਕੀਰ ਸਿੰਘ, ਸੋਮਾ ਸ਼ੈਂਟੀ ਅਤੇ ਤੇਜਾ ਸਿੰਘ ਹੋਰਾਂ ਦੀ ਫਰਮਾਇਸ਼ ਪਿੰਡ ਬਾਗੜੀਆਂ, ਜ਼ਿਲ੍ਹਾ ਮਲੇਰਕੋਟਲਾ ਤੋਂ ਸਾਡੇ ਤੱਕ ਪਹੁੰਚੀ ਹੈ। ਬਲਕਰਨ ਵਰਮਾ, ਅੰਜਨੀ, ਜੋਤੀ, ਪ੍ਰਹਿਲਾਦ, ਰਾਜੇਂਦਰ ਵਰਮਾ ਅਤੇ ਨਿਧੀ ਨਿਖਿਲ ਵਰਮਾ ਹੋਰਾਂ ਦੀ ਫਰਮਾਇਸ਼ ਦੁਰਗ ਛੱਤੀਸਗੜ੍ਹ ਤੋਂ ਸਾਡੇ ਤੱਕ ਪਹੁੰਚੀ ਹੈ। ਪਿੰਡ ਸਾਵੰਤਖੇੜਾ, ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ ਅਤੇ ਸ਼ੈਲੇਂਦਰ ਕੁਮਾਰ ਹੋਰਾਂ ਦੀ ਫਰਮਾਇਸ਼ ਹੈ। ਪੁਰਾਣਾ ਤਲਾਬ ਡੁਮਰਾਓ ਤੋਂ ਵਲੀ ਉੱਲਾਹ ਅੰਸਾਰੀ, ਅਸਮਾ ਨਾਜ਼ ਅੰਸਾਰੀ ਅਤੇ ਸ਼ਬਨਮ ਬਾਨੋ, ਜੇਲ੍ਹ ਰੋਡ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਫਾਤਿਮਾ ਨਾਜ਼, ਚਮਨ ਪਾਰਕ ਦਿੱਲੀ ਤੋਂ ਡਾਕਟਰ ਸੋਨਮ ਅਤੇ ਡਾਕਟਰ ਆਦਿਵਾ, ਡੋਂਡੀ ਲੋਹਾਰਾ ਛੱਤੀਸਗੜ੍ਹ ਤੋਂ ਪ੍ਰਭਾ ਰਾਣੀ ਚਮੋਰੀਆ ਹੋਰਾਂ ਦੀ ਫਰਮਾਇਸ਼ ਹੈ। ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ ਹੋਰਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਜੀ। ਅਤੇ ਗਾਂਧੀ ਚੌਂਕ ਬਾੜਮੇ ਰਾਜਸਥਾਨ ਤੋਂ ਬਬਲੇਸ਼ ਪਵਾਰ, ਡੈਨੀ ਪਵਾਰ ਅਤੇ ਮਨੀਸ਼ ਪਵਾਰ ਹੋਰਾਂ ਦੀ ਫਰਮਾਇਸ਼ ਹੈ। ਰਾਮਦੇਵਰਾ ਤੋਂ ਦਿਨੇਸ਼ ਚੌਹਾਨ, ਡਾਂਗਰੀ ਤੋਂ ਬਾਬੂ ਰਾਮ ਜਾਇਸਵਾਲ, ਖਲੀਫੋ ਕੀ ਬਾਬਲੀ ਤੋਂ ਖੁਦਾ ਬਖਸ਼ ਖਲੀਫਾ ਹੋਰਾਂ ਦੀ ਫਰਮਾਇਸ਼ ਹੈ। ਵਿਕਾਸ ਕਲੋਨੀ ਪਟਿਆਲਾ ਤੋਂ ਅਨਿਲ ਸ਼ਰਮਾ, ਰੁਚੀ, ਸੌਰਭ, ਸੁਰਭੀ, ਵਿਲੀ, ਅਦਵਿਕ ਹੋਰਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਜੀ। ਅਤੇ ਅਗਲੀ ਫਰਮਾਇਸ਼ ਸ਼ਾਮਿਲ ਕਰ ਲੈਂਦੇ ਹਾਂ ਜੀ। ਰਜ਼ਾਕ ਮੁਹੰਮਦ, ਸ਼ਮੀ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ ਹੋਰਾਂ ਦੀ ਆਈ ਹੈ, ਹਨੂੰਮਾਨਗੜ੍ਹ ਰਾਜਸਥਾਨ ਤੋਂ। ਕ੍ਰਿਸ਼ਨ ਗਿਰੀ, ਰਣਜੀਤ ਗਿਰੀ, ਸੁਰਿੰਦਰ ਅਤੇ ਇਹਨਾਂ ਦਾ ਪੂਰਾ ਪਰਿਵਾਰ ਜੀ ਦਸ਼ਮੇਸ਼ ਨਗਰ, ਤ੍ਰਿਪੜੀ, ਪਟਿਆਲਾ ਤੋਂ ਸਾਨੂੰ ਫਰਮਾਇਸ਼ ਕਰ ਰਹੇ ਨੇ। ਕੋਟਵਾ, ਨਾਰਾਇਣਪੁਰ, ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਊਸ਼ਾ ਰਾਏ, ਅਮਿਤ ਕੁਮਾਰ, ਹੈਪੀ ਰਾਏ, ਦੁਬੀਹਾ, ਨਿਵਾਦਾ, ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ ਹੋਰਾਂ ਦੀ ਫਰਮਾਇਸ਼ ਹੈ। ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ ਮਾਨ, ਕੁਲਵਿੰਦਰ ਕੌਰ, ਰਾਜ ਸਿੰਘ ਅਤੇ ਹਰਵਿੰਦਰ ਪ੍ਰੀਤ ਮਾਨ ਹੋਰਾਂ ਦੀ ਫਰਮਾਇਸ਼ ਅਮਰਗੜ੍ਹ, ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਆਈ ਹੈ। ਪ੍ਰੋਗਰਾਮ 'ਚ ਅਗਲਾ ਮੈਸੇਜ ਸ਼ਾਮਿਲ ਕਰ ਜਾਂਦੀ ਦੁਰਗਾ ਕਲੋਨੀ ਹਾਂਸੀ ਤੋਂ ਆਇਆ, ਰਾਜੂ ਮਿਗਲਾਨੀ, ਬਬੀਤਾ, ਸੁਭਾਸ਼ ਯੋਗੀ ਅਤੇ ਡਬਲਿਊ ਹੋਰਾਂ ਦਾ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸੀਮੂ, ਏਕਮ, ਦਮਨ ਅਤੇ ਅਭਿਜੋਤ ਹੋਰਾਂ ਨੇ ਮੈਸੇਜ ਕੀਤਾ ਜੀ ਸਾਨੂੰ। ਅਤੇ ਅਗਲੀ ਫਰਮਾਇਸ਼ ਸ਼ਾਮਿਲ ਕਰਦੇ ਹਾਂ ਘਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ ਅਤੇ ਆਯਾਨ ਬਾਬੂ ਹੋਰਾਂ ਨੇ ਸਾਨੂੰ ਮੈਸੇਜ ਕੀਤਾ ਜੀ। ਮਹਿਸਗੇਟ, ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ ਅਤੇ ਗੁਰਮੰਨਤ ਹੋਰਾਂ ਦੀ ਫਰਮਾਇਸ਼ ਹੈ। ਸੁਰਿੰਦਰ ਸਿੰਘ, ਸਲੇਮਪੁਰ ਜੱਟਾ, ਲਾਡੀ ਧਾਲੀਵਾਲ, ਸਮਾਣਾ ਤੋਂ, ਪਿੰਡ ਤੇਜਾ ਮੋੜੀ ਅੰਬਾਲਾ ਤੋਂ ਬੰਸੀ ਲਾਲ ਸੰਧੂ ਹੋਰਾਂ ਦੀ ਫਰਮਾਇਸ਼ ਹੈ ਜੀ। ਅਗਲੀ ਫਰਮਾਇਸ਼ ਬਲਵਿੰਦਰ ਸਰਾਂ, ਗੁਣਤਾਸ਼, ਰਸ਼ਨਦੀਪ, ਮਨਿੰਦਰ ਸਰਾਂ ਹੋਰਾਂ ਦੀ, ਪਿੰਡ ਮੌਰਜੰਡ, ਸਿੱਖਾਂ, ਹਨੂੰਮਾਨਗੜ੍ਹ ਤੋਂ ਸਾਡੇ ਤੱਕ ਪਹੁੰਚੀ ਹੈ ਜੀ। ਮਨਾਲੀ ਹਿਮਾਚਲ ਤੋਂ ਫਰਮਾਇਸ਼ ਕੀਤੀ ਹੈ ਹਰਸ਼, ਵਿਨੈ, ਵਿਨੀਤ ਅਤੇ ਰੋਜਸ ਹੋਰਾਂ ਨੇ। ਚੰਡੀਗੜ੍ਹ ਤੋਂ ਸ਼ੈਫਾਲੀ, ਸ਼ੈਫੀ, ਡੈਵਿਸ, ਬਿਮਲਾ ਅਤੇ ਸਤੀਸ਼ ਅਨੇਜਾ ਹੋਰਾਂ ਦੀ ਫਰਮਾਇਸ਼ ਹੈ। ਤੰਨਾ ਸਿੰਘ ਖਰੌੜ, ਪਰਮਵੀਰ ਸਿੰਘ ਖਰੌੜ ਪਿੰਡ ਸਿਉਣਾ ਤੋਂ ਫਰਮਾਇਸ਼ ਕਰ ਰਹੇ ਨੇ। ਦਰਸ਼ਨ ਸਿੰਘ ਸੈਣੀ ਅਤੇ ਭੁਪਿੰਦਰ ਕੌਰ ਸੈਣੀ ਹੋਰਾਂ ਦੀ ਫਰਮਾਇਸ਼ ਵੱਡੀਆਂ ਜਾਲਾਂ ਤੋਂ ਹੈ। ਡੀ ਸੀ ਸਿੰਘ ਹੋਰਾਂ ਦੀ ਫਰਮਾਇਸ਼ ਪਿੰਡ ਡਬਲਾਂ ਤੋਂ ਹੈ ਜੀ। ਪਿੰਡ ਪਾਂਡਰ ਕੜਵਾ ਤੋਂ ਅਨਿਲ ਬੋਰਾਂਡੇ, ਊਸ਼ਾ, ਅਨੁਸ਼੍ਰੀ ਅਤੇ ਧਨਸ਼੍ਰੀ ਹੋਰਾਂ ਦੀ ਫਰਮਾਇਸ਼ ਹੈ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸ਼ਾਇਨਾ ਅਤੇ ਨਿਵਾਨ ਸ਼ਰਮਾ ਹੋਰਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਜੀ। ਪ੍ਰੋਗਰਾਮ 'ਚ ਅਗਲਾ ਮੈਸੇਜ ਸ਼ਾਮਿਲ ਕਰ ਲੈਂਦੇ ਹਾਂ। ਸਾਡੇ ਕੋਲ ਪਹੁੰਚਿਆ ਜੀ ਬੋਸਰ ਖੁਰਦ ਤੋਂ, ਨੇੜੇ ਕਰਤਾਰਪੁਰ ਡਿਸਟ੍ਰਿਕਟ ਪਟਿਆਲਾ, ਜਸਪਾਲ ਸਿੰਘ, ਗੁਰਚਰਨ ਸਿੰਘ, ਹਰਕੀਰਤ ਸਿੰਘ, ਰਘਬੀਰ ਸਿੰਘ ਅਤੇ ਸੁਖਮਨੀ ਅਤੇ ਅਮਨਜੋਤ ਹੋਰਾਂ ਦੀ ਫਰਮਾਇਸ਼ ਹੈ ਜੀ। ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ ਅਸਤੂਪੁਰਾ, ਜ਼ਿਲ੍ਹਾ ਮਊ ਤੋਂ ਫਰਮਾਇਸ਼ ਕਰ ਰਹੇ ਨੇ। ਬਹਾਦੁਰ ਗੰਜ ਗਾਜ਼ੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪਰਵੀਨ ਅਤੇ ਅਬਦੁੱਲਾ ਆਜ਼ਾਦ ਹੋਰਾਂ ਦੀ ਫਰਮਾਇਸ਼ ਹੈ। ਅਤੇ ਆਓ ਫਿਰ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ, ਸ਼੍ਰੇਆ ਘੋਸ਼ਾਲ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

0: ਤੇ ਆਓ ਫਿਰ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਪ੍ਰੋਗਰਾਮ 'ਚ ਅਗਲਾ ਗੀਤ ਮੁਹੰਮਦ ਰਫੀ ਦੀ ਆਵਾਜ਼ 'ਚ ਸੁਣਦੇ ਹਾਂ।
1: ਸੁਣੋ ਇੱਕ ਤਰਾਨਾ ਨਯਾ ਇੱਕ ਫਸਾਨਾ ਕਿ ਆਂਗਨ ਮੇਂ ਮੇਰੇ ਸਵੇਰੇ ਸਵੇਰੇ

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹਿੰਦੀ ਜ਼ਾਇਕਾ। ਪ੍ਰੋਗਰਾਮ ਦਾ ਸੰਚਾਲਨ ਕਰ ਰਹੀ ਸੀ ਕਰਮਜੀਤ ਕੌਰ। ਐਫਐਮ ਬੈਂਡ 100.2 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਕ 11:30 ਹੋ ਰਹੇ ਨੇ। ਵੇਲਾ ਹੈ ਪ੍ਰੋਗਰਾਮ ਫੁਲਕਾਰੀ ਦਾ। ਪ੍ਰੋਗਰਾਮ ਫੁਲਕਾਰੀ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ। ਮੈਂ ਗੁਰਹਰਪ੍ਰੀਤ ਤੇ ਮੇਰੇ ਨਾਲ ਫੁੱਲਾਂ ਵਰਗਾ ਇੱਕ ਚਿਹਰਾ ਮੌਜੂਦ ਹੈ।
1: ਜੀ ਮੈਂ ਹਾਂ ਕਰਮਜੀਤ ਕੌਰ।
0: ਆਏ ਹਾਏ,
1: ਤੇ ਮੈਂ ਮੇਰੇ ਚਿਹਰੇ ਨੂੰ ਤੁਸੀਂ ਫੁੱਲਾਂ ਵਰਗਾ ਕਿਹਾ ਤੇ ਫੁੱਲਾਂ ਵਰਗੇ ਸੋਹਣੇ ਜਿਹੇ ਰੰਗ ਦਾ ਸੂਟ ਤੁਸੀਂ ਪਾਇਆ ਹੋਇਆ।
0: ਕਿਉਂ ਬਾਤ ਹੈ,
1: ਮਤਲਬ ਖਿੜਨਾ ਤਾਂ ਜ਼ਰੂਰੀ ਹੈ ਨਾ, ਜਿੱਥੇ ਖਿੜੇ ਖਿੜੇ ਰੰਗ ਵੀ ਹੋਣ ਤੇ ਖਿੜੇ ਹੋਏ ਚਿਹਰੇ ਹੋਣ ਤਾਂ ਫਿਰ ਗੱਲਾਂ ਵੀ ਖਿੜੀਆਂ ਖਿੜੀਆਂ ਕਰਾਂਗੇ।
0: ਬਿਲਕੁਲ, ਔਰ ਉੱਤੋਂ ਦੀ ਪ੍ਰੋਗਰਾਮ ਦਾ ਨਾਂ ਵੀ ਬੜਾ ਖਿੜਿਆ ਹੋਇਆ, ਫੁੱਲਕਾਰੀ। ਮਤਲਬ ਫੁੱਲਾਂ ਦਾ ਕੰਮ ਜਿਸ ਚੀਜ਼ ਦੇ ਉੱਪਰ ਹੋਇਆ ਹੋਵੇ, ਫੁੱਲਕਾਰੀ।
1: ਬਿਲਕੁਲ।
0: ਸੋ ਅੱਜ ਪ੍ਰੋਗਰਾਮ ਫੁਲਕਾਰੀ ਦੇ ਵਿੱਚ ਫਿਰ ਕਿਸ ਵਿਸ਼ੇ ਦੇ ਉੱਪਰ ਗੱਲ ਕੀਤੀ ਜਾਵੇ?
1: ਦੇਖੋ, ਵੈਸੇ ਤਾਂ ਗੱਲਾਂ ਹਰ ਰੋਜ਼ ਅਸੀਂ ਕਿਸੇ ਨਾ ਕਿਸੇ ਵਿਸ਼ੇ ਤੇ ਕਰਦੇ ਹਾਂ, ਪਰ ਜਿਹੜੀਆਂ ਗੱਲਾਂ ਮੌਸਮ ਤੇ ਮੌਕੇ ਦੇ ਮੁਤਾਬਕ ਹੋਣ ਤਾਂ ਉਹ ਜ਼ਿਆਦਾ ਵਧੀਆ ਲੱਗਦੀਆਂ
0: ਨੇ। ਜੀ ਬਿਲਕੁਲ।
1: ਤੇ ਗਰਮੀ ਦਾ ਮੌਸਮ ਹੈ, ਹਾਲਾਂਕਿ ਮੌਸਮ ਵਿਭਾਗ ਨੇ ਤਾਂ ਕਿਹਾ ਕਿ ਗਰਮੀ ਤੋਂ ਰਾਹਤ ਮਿਲੇਗੀ। ਕੱਲ੍ਹ ਵੀ ਕਈ ਥਾਵਾਂ ਤੇ ਮੀਂਹ ਪਿਆ, ਪਰ ਸਾਡੇ ਪਟਿਆਲੇ ਤਾਂ ਬਾਹਲਾ ਮੀਂਹ ਨਹੀਂ ਪਿਆ, ਤੇ ਆਲੇ ਦੁਆਲੇ ਦੇ ਏਰੀਆ ਦੇ ਵਿੱਚ ਹੋ ਸਕਦਾ ਮੀਂਹ ਪਿਆ ਹੋਵੇ, ਮੌਸਮ ਥੋੜਾ ਜਿਹਾ ਖੁਸ਼ਗਵਾਰ ਹੋਇਆ। ਹਾਲਾਂਕਿ ਪਟਿਆਲੇ ਜੇ ਮੀਂਹ ਨਹੀਂ ਵੀ ਪਿਆ, ਪਰ ਮੌਸਮ ਦੇ ਵਿੱਚ ਅਸੀਂ ਕਹੀਏ ਟੈਂਪਰੇਚਰ 'ਚ ਕਾਫੀ ਗਿਰਾਵਟ ਆਈ ਹੈ
0: ਜੀ। ਔਰ ਵੱਡੀ ਗੱਲ ਇਹ ਵੀ ਹੈ ਕਿ ਜਦੋਂ ਮਤਲਬ ਪਟਿਆਲੇ 'ਚ ਅਸੀਂ ਵੜਦੇ ਹਾਂ ਨਾ, ਉਹ ਜਿਹੜੀ ਹਵਾ ਜੀ ਠੰਡੀ ਠੰਡੀ ਜੀ ਆਉਂਦੀ ਹੈਗੀ ਹੈ, ਤੇ ਫਿਰ ਉੱਥੋਂ ਪਤਾ ਲੱਗਦਾ ਵੀ ਹਾਂ ਬਈ ਥੋੜਾ ਜਿਹਾ ਠੰਡਾ ਪਟਿਆਲਾ ਬਾਕੀ ਜਿਹੜਾ ਆਸੇ ਪਾਸੇ ਦੇ ਇਲਾਕਿਆਂ ਨਾਲੋਂ। ਸੋ ਜਿਸ ਇਲਾਕੇ 'ਚੋਂ ਅਸੀਂ ਆਉਂਦੇ ਹਾਂ, ਮਤਲਬ ਬਠਿੰਡਾ ਰਤੀਲਾ ਇਲਾਕਾ ਥੋੜਾ ਜਿਹਾ, ਸੋ ਉੱਧਰ ਥੋੜੀ ਜਿਹੀ ਗਰਮੀ ਜ਼ਿਆਦਾ ਹੈਗੀ ਹੈ ਤੇ ਇੱਧਰ ਥੋੜੀ ਜਿਹੀ ਕਮੀ ਆ। ਪਰ ਹਾਂ, ਜਦੋਂ ਸ਼ਾਮ ਹੋ ਰਹੀ ਹੁੰਦੀ ਹੈ ਜਾਂ ਫਿਰ ਸਵੇਰੇ ਸਵੇਰੇ ਹੁੰਦੀ ਹੈਗੀ ਆ, ਉਹ ਸਮਾਂ ਬੜਾ ਸੁਹਾਣਾ ਹੁੰਦਾ ਹੈਗਾ, ਕਿਉਂਕਿ ਉਸ ਸਮੇਂ ਫਿਰ ਜਦੋਂ ਅੰਦਰਲੀ ਗਰਮਾਹਟ 'ਚੋਂ ਅਸੀਂ ਬਾਹਰ ਨਿਕਲਦੇ ਹਾਂ ਨਾ, ਮਤਲਬ ਅੰਦਰਲੀ ਹੁੰਮਸ 'ਚੋਂ, ਜਿਹੜੀ ਕੰਧਾਂ ਦੀ ਹੁੰਮਸ ਮਾਰ ਰਹੀ ਹੁੰਦੀ ਆਸੇ ਪਾਸਿਓਂ, ਫਿਰ ਐਂ ਲੱਗਦਾ ਵੀ ਆਹ ਹਾ ਜੰਨਤ ਇੱਥੇ ਹੀ ਹੈ।
1: ਬਿਲਕੁਲ। ਦੇਖੋ, ਤੁਸੀਂ ਕਦੇ ਨੋਟ ਕੀਤਾ ਹੋਏਗਾ ਕਿ ਜਿਵੇਂ ਅਸੀਂ ਸਵੇਰੇ ਸੈਰ 'ਤੇ ਜਦੋਂ ਜਾਂਦੇ ਹਾਂ ਹੈ ਨਾ, ਤਾਂ ਜਦੋਂ ਅਸੀਂ ਘਰੋਂ ਨਿਕਲਦੇ ਹਾਂ ਤਾਂ ਸਾਨੂੰ ਲੱਗਦਾ ਕਿ ਸ਼ਾਇਦ ਮੌਸਮ ਠੀਕ ਠਾਕ ਹੀ ਹੈ, ਗਰਮੀ ਹੀ ਹੈ, ਹੈ ਨਾ। ਪਰ ਜਦੋਂ ਅਸੀਂ ਸੈਰ ਕਰਕੇ ਵਾਪਸ ਆਉਂਦੇ ਹਾਂ ਅਤੇ ਅੰਦਰ ਕਮਰਿਆਂ ਦੇ ਅੰਦਰ ਐਂਟਰ ਕਰਦੇ ਹਾਂ, ਫਿਰ ਸਾਨੂੰ ਲੱਗਦਾ ਕਿ ਅਸੀਂ ਤਾਂ ਪਤਾ ਨਹੀਂ ਕਿਹੜੀ ਗਰਮੈਸ਼ 'ਚ ਆ ਗਏ, ਬਾਹਰ ਤਾਂ ਕਿੰਨੀ ਠੰਡਕ ਸੀ, ਜਦਕਿ ਉੱਥੇ ਸਾਨੂੰ ਇੰਨਾ ਮਹਿਸੂਸ ਨਹੀਂ ਹੁੰਦਾ। ਕਿਉਂਕਿ ਜਦੋਂ ਅਸੀਂ ਸੈਰ 'ਤੇ ਜਾਂਦੇ ਹਾਂ ਜਾਂ ਘਰੋਂ ਬਾਹਰ ਨਿਕਲਦੇ ਹਾਂ, ਦਰੱਖਤਾਂ ਦੀ ਰੁੱਖਾਂ ਦੀ ਛਾਵੇਂ ਜਾਂਦੇ ਹਾਂ, ਹਵਾ ਲੈਂਦੇ ਹਾਂ, ਪੰਛੀਆਂ ਦੀਆਂ ਆਵਾਜ਼ਾਂ ਸੁਣਦੇ ਹਾਂ, ਸੋ ਉਹ ਚੀਜ਼ਾਂ ਕਿਤੇ ਨਾ ਕਿਤੇ ਮਨ ਨੂੰ ਅਤੇ ਆਪਣੇ ਦਿਮਾਗ ਨੂੰ ਵੀ ਸਕੂਨ ਦਿੰਦੀਆਂ।
0: ਜੀ ਬਿਲਕੁਲ। ਔਰ ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਇਹੀ ਗੱਲਾਂ ਕਰਨੀਆਂ ਕਿ ਪੁਰਾਣੇ ਸਮਿਆਂ 'ਚ ਗਰਮੀ ਤੋਂ ਰਾਹਤ ਦੇ ਤਰੀਕੇ ਕਿਹੜੇ ਹੁੰਦੇ ਸੀ ਅਤੇ ਅੱਜ ਦੇ ਸਮੇਂ 'ਚ ਉਹ ਕਿਹੜੇ ਹੈਗੇ ਹੈ, ਅਤੇ ਮਤਲਬ ਹਰ ਇਨਸਾਨ ਦੇ ਲਈ ਬਿਹਤਰ ਹਰ ਚੀਜ਼ ਵੱਖਰੀ ਹੁੰਦੀ ਹੈ ਨਾ, ਕਿਉਂਕਿ ਜਿਹੜੇ ਮਤਲਬ ਜਿਨ੍ਹਾਂ ਨੂੰ ਏਸੀ ਦੀਆਂ ਆਦਤਾਂ ਪਈਆਂ ਹੋਈਆਂ ਉਹਨੂੰ ਲੱਗਦਾ ਕਿ ਏਸੀ ਤੋਂ ਬਿਹਤਰੀਨ ਹੋਰ ਕੋਈ ਚੀਜ਼ ਹੋ ਹੀ ਨਹੀਂ ਸਕਦੀ। ਔਰ ਜਿਹੜੇ ਸਾਡੇ ਮਤਲਬ ਪੁਰਾਣੇ ਬਜ਼ੁਰਗ ਹੈਗੇ ਆ ਜਾਂ ਅੱਜ ਦੀ ਪੀੜ੍ਹੀ ਦੇ ਵੀ ਕੁਛ ਲੋਕ ਇੱਦਾਂ ਦੇ ਹੈਗੇ ਆ ਜਿਨ੍ਹਾਂ ਨੂੰ, ਹਾਂ ਮੈਂ ਉੱਥੇ ਹੀ ਆਉਣ ਲੱਗੀ ਸੀ, ਵੀ ਜਿਹੜੇ ਅੱਜ ਵੀ ਕਹਿੰਦੇ ਆ ਵੀ ਯਾਰ ਕੁਦਰਤ ਵਰਗੀ ਕੋਈ ਚੀਜ਼ ਨਹੀਂ ਹੈਗੀ, ਤੇ ਹੁਣ ਮੈਨੂੰ ਲੱਗਦਾ ਗਾਣੇ ਵਰਗੀ ਵੀ ਕੋਈ ਚੀਜ਼ ਹੈ ਨਹੀਂ ਗੀ। ਸੋ ਗੀਤ ਸੰਗੀਤ ਜਿਹੜਾ ਹੈਗਾ ਉਹ ਅਸੀਂ ਨਾਲੋ ਨਾਲ ਜਾਰੀ ਰੱਖਾਂਗੇ, ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਬੜੀ ਖੂਬਸੂਰਤ ਗੀਤ ਦੇ ਨਾਲ। ਹਵਾਵਾਂ ਦੀ ਗੱਲ ਹੋ ਰਹੀ ਹੈ ਇਸ 'ਚ
1: ਜੀ,

0: ਸੱਭਿਆਚਾਰ ਦੇ ਨਾਲ ਜੁੜੀ ਹੋਈ ਹੈ ਅਤੇ ਪੁਰਾਣੀਆਂ ਗੱਲਾਂ ਦੇ ਨਾਲ, ਰੀਤੀ ਰਿਵਾਜ਼ਾਂ ਦੇ ਨਾਲ ਜੁੜੀ ਹੋਈ ਹੈ, ਤਾਂ ਉਹ ਸਾਨੂੰ ਕਿਤੇ ਨਾ ਕਿਤੇ ਸਾਡਾ ਬਚਪਨ ਯਾਦ ਕਰਾ ਹੀ ਦਿੰਦੀ ਹੈ।
1: ਜੀ ਬਿਲਕੁਲ, ਮੈਂ ਉਹੀ ਕਹਿਣ ਲੱਗੀ ਸੀ ਵੀ ਨਾ, ਮੈਂ ਕਦੇ ਕਦੇ ਸੋਚਦੀ ਹੁੰਦੀ ਹਾਂ ਵੀ ਕਿੰਨੇ ਕਿਸਮਤ ਵਾਲਿਆਂ ਅਸੀਂ, ਭਾਗਾਂ ਵਾਲਿਆਂ, ਮਤਲਬ ਅਸੀਂ ਉਹ ਪੁਰਾਣਾ ਸਮਾਂ ਵੀ ਦੇਖਿਆ ਹੋਇਆ। ਅਸੀਂ ਮਤਲਬ ਉਹ ਜਦੋਂ ਦਾਤੀ ਵਾਲੇ ਪੱਖੇ ਹੁੰਦੇ ਸੀਗੇ, ਹੈ ਨਾ,
0: ਬਿਲਕੁਲ,
1: ਤੇ ਜਦੋਂ ਹੱਥਾਂ ਵਾਲੀਆਂ ਪੱਖੀਆਂ ਹੁੰਦੀਆਂ ਸੀ, ਅਸੀਂ ਉਹ ਵੀ ਵੇਖੀਆਂ ਹੋਈਆਂ, ਘੁੰਗਰੂ ਵਾਲੀਆਂ ਪੱਖੀਆਂ ਵੀ ਵੇਖੀਆਂ, ਤੇ
0: ਬਿਲਕੁਲ
1: ਜਿਹੜੇ ਫਿਰ ਉਹ ਖਜੂਰ ਵਾਲੇ ਪੱਤੇ ਸੁਕਾ ਕੇ ਜਿਹੜੀਆਂ ਉਹਦੀਆਂ ਪੱਖੀਆਂ ਬਣਦੀਆਂ ਸੀ, ਉਹ ਤਾਂ ਅੱਜ ਕੱਲ੍ਹ ਵੀ ਚੱਲਦੀਆਂ ਹੈਗੀਆਂ।
0: ਬਿਲਕੁਲ,
1: ਤੇ ਜਿਹੜੀ ਝਾਲਰ ਵਾਲੀ ਪੱਖੀ ਹੁੰਦੀ ਸੀਗੀ, ਹੈ ਨਾ, ਉਹ ਵੀ ਮਤਲਬ ਉਹ ਵੀ ਜਿਹੜੀਆਂ ਸਾਡੀਆਂ ਦਾਦੀਆਂ ਨਾਨੀਆਂ ਦੇ ਹੱਥਾਂ 'ਚ ਅਸੀਂ ਵੇਖੀਆਂ ਹੋਈਆਂ, ਤੇ ਅੱਜ ਅਸੀਂ ਇਸੇ ਦਾ ਜ਼ਮਾਨਾ ਵੀ ਵੇਖਿਆ ਹੋਇਆ ਹੈਗਾ। ਸੋ ਕਿਤੇ ਨਾ ਕਿਤੇ ਗੱਲ ਇਹ ਹੈ ਕਿ ਘੁੰਮ ਫਿਰਾ ਕੇ ਅਸੀਂ ਸਾਰੇ ਜ਼ਮਾਨੇ ਵੇਖ ਚੁੱਕੇ ਹਾਂ, ਘੱਟੋ ਘੱਟ ਮਤਲਬ ਦਾਇਰਾ ਕਾਫੀ ਵੱਡਾ ਹੈ ਸਾਡਾ।
0: ਬਿਲਕੁਲ, ਤੇ ਇਹ ਚੀਜ਼ ਸੋਚ ਕੇ ਕਿਤੇ ਨਾ ਕਿਤੇ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਸਾਡੇ ਕੋਲ ਕਿੰਨੀਆਂ ਯਾਦਾਂ ਨੇ। ਅੱਜ ਕੱਲ੍ਹ ਬਹੁਤ ਸਾਰੇ ਲੋਕ ਇਹ ਸ਼ਿਕਾਇਤ ਵੀ ਕਰਦੇ ਨੇ ਕਿ ਜੀ ਸਮਾਂ ਹੁਣ ਨਾ ਬਹੁਤ ਤੇਜ਼ੀ ਨਾਲ ਲੰਘਦਾ ਹੈ,
1: ਬਿਲਕੁਲ
0: ਨਵਾਂ ਮਹੀਨਾ ਸ਼ੁਰੂ ਹੁੰਦਾ ਨਾਲ ਹੀ ਖਤਮ ਹੋ ਜਾਂਦਾ, ਜਾਂ ਹਫ਼ਤਾ ਸ਼ੁਰੂ ਹੋਇਆ ਬੜੀ ਛੇਤੀ ਲੰਘ ਗਿਆ ਪਤਾ ਹੀ ਨਹੀਂ ਚੱਲਿਆ, ਤੇ ਐਵੇਂ ਸਾਲ ਜਾ ਰਹੇ ਨੇ। ਤਾਂ ਮੈਂ ਕਿਤੇ ਪੜ੍ਹ ਰਹੀ ਸੀ ਤੇ ਕਿਸੇ ਰਿਸਰਚ ਵਿੱਚ ਤੇ ਕਿਸੇ ਬੁੱਧੀਜੀਵੀ ਨੇ ਇਹ ਗੱਲ ਕਹੀ ਹੋਈ ਸੀ ਕਿ ਇਹ ਸਮਾਂ ਜ਼ਿਆਦਾ ਤੇਜ਼ੀ ਨਾਲ ਬੀਤਦਾ ਸਾਨੂੰ ਤਾਂ ਲੱਗਦਾ ਕਿਉਂਕਿ ਅਸੀਂ ਨਵੀਆਂ ਯਾਦਾਂ ਬਣਾ ਹੀ ਨਹੀਂ ਰਹੇ। ਬਚਪਨ ਦੇ ਵਿੱਚ ਸਾਡੇ ਕੋਲ ਛੋਟੇ ਹੁੰਦਿਆਂ ਕਿੰਨੀ ਤਰ੍ਹਾਂ ਦੀਆਂ ਯਾਦਾਂ ਹੁੰਦੀਆਂ ਸੀ, ਕਿੰਨਾ ਕੁਝ ਕਰਨ ਲਈ ਹੁੰਦਾ ਸੀ, ਜਿਵੇਂ ਤੁਸੀਂ ਦੱਸਿਆ ਕਿ ਹਰ ਪੜਾਅ 'ਚੋਂ ਅਸੀਂ ਲੰਘੇ ਹੋਏ ਹਾਂ, ਪੱਖੀਆਂ ਵਾਲੇ, ਪੱਖਿਆਂ ਵਾਲੇ,
1: ਕੂਲਰਾਂ ਵਾਲੇ,
0: ਪੱਖਿਆਂ ਵਾਲੇ, ਕੂਲਰਾਂ ਵਾਲੇ, ਸਾਰੇ ਜ਼ਮਾਨੇ ਦੇਖੇ ਨੇ, ਕੋਠਿਆਂ ਦੀਆਂ ਛੱਤਾਂ ਦੇ ਉੱਤੇ ਕਿਵੇਂ ਪਿਆ ਜਾਂਦਾ ਹੈ, ਤੇ ਸਾਰਿਆਂ ਦੇ ਪੈਣ ਦੇ ਲਈ ਮੰਜੇ ਡਾਹੇ ਜਾਣੇ, ਫਿਰ ਉਹਨਾਂ ਦੇ ਤੇ ਦਰੀਆਂ ਵਿਛਾ ਕੇ ਚੱਦਰਾਂ ਵਿਛਾਉਣੀਆਂ ਤੇ ਫਿਰ ਪੱਖਾ ਲਾਉਣਾ।
1: ਔਰ ਮਤਲਬ ਇਹ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਵਰਗਿਆਂ ਦੇ ਹਿੱਸੇ ਆਉਂਦੀਆਂ ਹੁੰਦੀਆਂ ਸੀ ਵੀ ਬਈ ਚਲੋ ਸ਼ੁਰੂ ਹੋ ਜਾਓ ਕਰਾਂ, ਇੱਕ ਪਾਸੇ ਮੰਜੇ ਡਾਲੋ, ਤੇ ਮਤਲਬ ਉਹ ਫਿਰ ਵਿਆਹ ਵਾਲਾ ਮਾਹੌਲ ਜਿਹਾ ਹੁੰਦਾ ਸੀ ਵੀ ਐਂ ਲਾਈਨ ਵਾਈਜ਼ ਮੰਜੇ ਲੱਗੇ ਹੁੰਦੇ ਸੀਗੇ।
0: ਦੇਖੋ ਘਰ ਦੇ ਜਿੰਨੇ ਜ਼ਿਆਦਾ ਜੀ ਹੋਣਗੇ ਉਨੇ ਜ਼ਿਆਦਾ ਮੰਜੇ ਵੀ ਹੋਣਗੇ, ਤਾਂ ਰੌਣਕ ਫਿਰ ਆਪ ਹੀ ਲੱਗਦੀ ਹੈ। ਤੇ ਜਦੋਂ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਬਹਿੰਦੇ ਸੀ ਪੈਣ ਦੀ ਤਿਆਰੀ ਕਰਦੇ ਸੀ, ਤਾਂ ਬਹੁਤ ਸਾਰੀਆਂ ਗੱਲਾਂ ਵੀ ਹੁੰਦੀਆਂ ਸੀ। ਉਦੋਂ ਫੋਨ ਦਾ ਤਾਂ ਜ਼ਮਾਨਾ ਹੁੰਦਾ ਹੀ ਨਹੀਂ ਸੀ, ਸੋ ਗੱਲਾਂ ਦੇ ਨਾਲ ਹੀ ਆਪਸੀ ਸਾਂਝ ਬਣਾਈ ਜਾਂਦੀ ਸੀ।
1: ਗੱਲਾਂ ਤੋਂ ਵੱਧ ਗਾਲਾਂ ਪੈਂਦੀਆਂ ਸੀ ਮੈਨੂੰ ਲੱਗਦਾ, ਕਿਉਂਕਿ ਜਵਾਕਾਂ 'ਚ ਲੜਾਈ ਹੁੰਦੀ ਸੀਗੀ ਵੀ ਬਈ ਮੈਂ ਕੂਲਰ ਦੇ ਮੂਹਰਲੇ ਪਾਸੇ ਪੈਣਾ ਜਾਂ ਮੈਂ ਦਾਤੀ ਵਾਲੇ ਪੱਖੇ ਵਾਲੇ ਪਾਸੇ ਪੈਣਾ ਹੈਗਾ, ਹੈ ਨਾ। ਤੇ ਉਸ ਸਮੇਂ ਦੇ ਉੱਪਰ ਇਹ ਵੀ ਹੁੰਦਾ ਸੀਗਾ ਵੀ ਪਹਿਨੇ ਹੋ ਕਿ ਨਹੀਂ, ਕਿ ਤੁਹਾਨੂੰ ਪਾਈਏ ਉਧਰਲੇ ਪਾਸੇ ਚੰਗੀ ਤਰ੍ਹਾਂ ਹੀ, ਫਿਰ ਨਹੀਂ ਤਾਂ ਫਿਰ ਸਜ਼ਾ ਦੇ ਤੌਰ ਤੇ ਕੀ ਹੁੰਦਾ ਵੀ ਚੱਲ ਖੂੰਜ ਲੱਗ ਜਾ ਹੁਣ ਤੂੰ ਕਿਰਾਂ।
0: ਬਿਲਕੁਲ, ਦੇਖੋ ਇਹ ਚੀਜ਼ਾਂ ਕਿੰਨੀਆਂ ਆਮ ਸੀ ਉਦੋਂ, ਹੈ ਨਾ, ਬੱਚਿਆਂ ਨੂੰ ਝਿੜਕ ਦੇਣਾ ਜਾਂ ਉਹਨਾਂ ਨੂੰ ਕਿਸੇ ਗੱਲ ਪਿੱਛੇ ਡਾਂਟਣਾ, ਇਹ ਆਮ ਚੀਜ਼ ਹੁੰਦੀ, ਤੇ ਬੱਚਿਆਂ ਨੂੰ ਵੀ ਨਹੀਂ ਲੱਗਦਾ ਸੀ ਕਿ ਸਾਨੂੰ ਕੁਝ ਸਪੈਸ਼ਲ ਕਿਹਾ ਜਾ ਰਿਹਾ ਜਾਂ ਸਾਡੀ ਬੇਇੱਜ਼ਤੀ ਹੋ ਗਈ, ਹੈ ਨਾ, ਉਹ ਵੀ ਨਹੀਂ ਮਹਿਸੂਸ ਕਰਦੇ ਸੀ, ਉਹ ਵੀ ਢੀਠ ਹੀ ਹੁੰਦੇ ਸੀ। ਪਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਜਿੰਨਾ ਜ਼ਿਆਦਾ ਘੱਟ ਅਸੀਂ ਕਹਿੰਦੇ ਹਾਂ, ਉਨਾ ਹੀ ਜ਼ਿਆਦਾ ਉਹ ਬਹੁਤ ਛੋਟੀ ਗੱਲ ਦੇ ਉੱਤੇ ਰਿਐਕਟ ਵੀ ਕਰਦੇ ਨੇ, ਗੁੱਸਾ ਵੀ ਕਰਦੇ ਨੇ ਤੇ ਗੁੱਸਾ ਜ਼ਾਹਿਰ ਵੀ ਕਰਦੇ ਨੇ, ਜੋ ਕਿ ਮੈਨੂੰ ਲੱਗਦਾ ਉਹਨਾਂ ਦੇ ਵਿਕਾਸ ਦੇ ਲਈ, ਮਾਨਸਿਕ ਤੇ ਸਰੀਰਕ ਵਿਕਾਸ ਦੇ ਲਈ ਵੀ ਚੰਗਾ ਨਹੀਂ ਹੈ।
1: ਬਿਲਕੁਲ, ਔਰ ਦੂਜੀ ਵੱਡੀ ਗੱਲ, ਅੱਜ ਕੱਲ੍ਹ ਦਾ ਸਮਾਂ ਜਿਹੜਾ ਹੁਣ ਦਾ ਸਮਾਂ ਚੱਲ ਰਿਹਾ, ਜੂਨ ਦਾ ਮਹੀਨਾ ਚੱਲ ਰਿਹਾ ਹੈਗਾ, ਔਰ ਜੂਨ ਦੇ ਮਹੀਨੇ ਦੇ ਵਿੱਚ ਛੁੱਟੀਆਂ ਹੁੰਦੀਆਂ, ਤੇ ਜੇ ਅਸੀਂ ਉਹਨਾਂ ਛੁੱਟੀਆਂ ਨੂੰ ਪੁਰਾਣੇ ਸਮਿਆਂ 'ਚ ਯਾਦ ਕਰੀਏ ਤਾਂ ਫਿਰ ਘਰ ਦੇ ਵਿੱਚ ਐਨ ਮੇਲਾ ਲੱਗਿਆ ਹੁੰਦਾ ਸੀਗਾ, ਤੇ ਉਸ ਮੇਲੇ ਦੇ ਵਿੱਚ ਫਿਰ ਕਿਹੜਾ ਕਿਹਦੇ ਜੜ ਗਿਆ ਪਤਾ ਨਹੀਂ ਲੱਗਦਾ ਸੀਗਾ, ਤੇ ਉਹਨੂੰ ਐਵੇਂ ਨਹੀਂ ਪਤਾ ਹੁੰਦਾ ਸੀ ਵੀ ਕਿਹਦੀ ਮੰਮੀ ਨੇ ਕਿਹਦੇ ਮਾਰਿਆ,
0: ਕੋਈ ਗੁੱਸਾ ਵੀ ਨਹੀਂ ਕਰਦਾ ਸੀ, ਬਸ ਗੱਲ ਇਹ ਸੀ ਕਿ ਜਿਹੜਾ ਵੀ ਸ਼ਰਾਰਤ ਕਰਦਾ ਆ ਉਹਨੂੰ ਥੋੜੀ ਜਿਹੀ ਸਜ਼ਾ ਦੇ ਦਈਏ, ਤਾੜ ਦਈਏ ਕਿ ਉਹ ਬਾਕੀਆਂ ਦੇ ਨਾਲ ਨਾ ਲੜੇ। ਕਈ ਵਿੱਚ ਭੋਲੇ ਹੁੰਦੇ ਨੇ ਤੇ ਕਈ ਜ਼ਿਆਦਾ ਤੇਜ਼ ਤਰਾਰ ਹੁੰਦੇ ਨੇ, ਜੋ ਆਪਣਾ ਜੇ ਕਹਿੰਦੇ ਨੇ ਦਾ ਲਾ ਹੀ ਜਾਂਦਾ।
1: ਹਾਂ, ਉਹ ਦਾ ਫਿਰ ਐਂ ਲੱਗਦਾ ਹੁੰਦਾ ਵੀ ਮਾਰ ਕੇ ਆਪ ਉੱਚੀ ਉੱਚੀ ਰੋਣਾ ਸ਼ੁਰੂ ਕਰ ਦੇਣਾ ਵੀ ਐਂ ਮੇਰੇ ਮਾਰਿਆ। ਸੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਉਹ ਜਦੋਂ ਵੱਡੇ ਹੁੰਦੇ ਨਾ ਫਿਰ ਯਾਦ ਆਉਂਦੀਆਂ ਹੈਗੀਆਂ। ਮਤਲਬ ਇੱਕ ਵਾਰੀ ਮੈਂ ਕਿਸੇ ਦੀ ਇੰਟਰਵਿਊ ਕਰ ਰਹੀ ਸੀਗੀ ਤੇ ਉਹ ਕਹਿੰਦੇ ਵੀ ਮੈਨੂੰ ਆਪਦੇ ਬਚਪਨ ਦੀਆਂ ਨਾ ਉਹ ਗੱਲਾਂ ਬਹੁਤ ਯਾਦ ਆਉਂਦੀਆਂ ਵੀ ਮੈਂ ਆਪਦੇ ਭਰਾ ਨੂੰ ਕੁੱਟ ਕੇ, ਉਦੋਂ ਬਾਅਦ ਜਦੋਂ ਘਰੇ ਫਾਦਰ ਸਾਹਿਬ ਆਉਂਦੇ ਸੀ ਮੇਰੇ ਤੇ ਉਦੋਂ ਬਾਅਦ ਚ ਮੈਂ ਗੇਟ ਦੇ ਕੋਲੇ ਖੜ ਜਾਣਾ ਤੇ ਰੋਣ ਲੱਗ ਜਾਣਾ, ਤੇ ਹੁਣ ਜਿਹੜੇ ਪਾਪਾ ਹੁੰਦੇ ਹੈਗੇ ਉਹਨਾਂ ਨੂੰ ਆਪਦੀਆਂ ਕੁੜੀਆਂ ਵੱਧ ਪਿਆਰੀਆਂ ਲੱਗਦੀਆਂ ਹੁੰਦੀਆਂ ਤੇ ਉਹਨਾਂ ਨੂੰ ਇਹ ਵੀ ਲੱਗਦਾ ਹੁੰਦਾ ਵੀ ਸਭ ਤੋਂ ਸ਼ਰੀਫ ਜਵਾਕ ਮੇਰਾ ਇਹੀ ਹੈ, ਹਾਲਾਂਕਿ ਸਭ ਤੋਂ ਵੱਧ ਹਰਕਤਾਂ ਉਹਨਾਂ ਨੇ ਕੀਤੀਆਂ ਹੁੰਦੀਆਂ। ਸੋ ਉਹ ਕਹਿੰਦੇ ਮੈਨੂੰ ਉਹ ਬੜਾ ਯਾਦ ਆਉਂਦਾ, ਮੈਂ ਕਿਹਾ ਹਾਂ ਵੀ ਦੂਜਿਆਂ ਦੇ ਗਾਲਾਂ ਪਾ ਕੇ ਤੁਹਾਨੂੰ ਬੜਾ ਜਿਹੜਾ ਆਨੰਦ ਆਉਂਦਾ ਹੁੰਦਾ।
0: ਉਹ ਵਾਲੀਆਂ ਮੈਮਰੀਜ਼ ਤਾਂ ਵੈਸੇ ਵੀ ਹਮੇਸ਼ਾ ਯਾਦ ਰਹਿੰਦੀਆਂ ਨੇ ਜਦੋਂ ਅਸੀਂ ਏਦਾਂ ਦੀਆਂ ਸ਼ੈਤਾਨੀਆਂ ਕੀਤੀਆਂ
1: ਹੁੰਦੀਆਂ। ਮਤਲਬ ਇਹ ਫਿਰ ਨਾ ਉਦੋਂ ਅਸੀਂ ਆਪਦੇ ਜਵਾਕਾਂ ਨੂੰ ਦੱਸਦੇ ਹਾਂ ਜਾਂ ਫਿਰ ਸਾਡੇ ਜਿਹੜੇ ਮਤਲਬ ਭਰਾ ਹੁੰਦੇ ਹੈਗੇ ਉਹ ਸਾਡੇ ਜਵਾਕਾਂ ਨੂੰ ਦੱਸਦੇ ਹੈਗੇ ਵੀ ਹਾਂ ਆ ਦੇਖ ਲੈ ਤੇਰੀ ਮਾਂ ਐਂ ਕਰਦੀ ਹੁੰਦੀ ਸੀਗੀ।
0: ਬਿਲਕੁਲ, ਦੇਖੋ ਕਿੰਨੀ ਸੋਹਣੀ ਗੱਲ ਹੈ ਨਾ ਕਿ ਅੱਜ ਸਾਡੇ ਕੋਲ ਇੰਨੀਆਂ ਚੀਜ਼ਾਂ ਨੇ, ਇੰਨੀਆਂ ਯਾਦਾਂ ਨੇ, ਇੰਨੀਆਂ ਗੱਲਾਂ ਨੇ ਦੱਸਣ ਲਈ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਾਂ ਜਿਹੜੀ ਹੁਣ ਮੌਜੂਦਾ ਪੀੜ੍ਹੀ ਆ। ਪਰ ਕਦੇ ਕਦੇ ਸੋਚ ਕੇ ਇਹ ਵੀ ਲੱਗਦਾ ਕਿ ਜਿਹੜੀ ਹੁਣ ਦੀ ਜਨਰੇਸ਼ਨ ਹੈ ਉਹਨਾਂ ਕੋਲ ਕਿੱਦਾਂ ਦੀਆਂ ਯਾਦਾਂ ਨੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੱਸਣ।
1: ਉਹਨਾਂ ਕੋਲ ਹੈਗੇ ਜੀ ਵਟਸਐਪ ਤੇ ਆ, ਅਸੀਂ ਇੰਸਟਾ ਤੇ ਆ ਸਟੋਰੀ ਪਾਈ ਸੀ ਤੇ ਫਲਾਣੇ ਨੇ ਹੁੰਦੀਆਂ, ਸਾਨੂੰ ਪਤਾ ਹੀ ਨਹੀਂ ਲੱਗਦਾ ਫਿਰ ਗਰਮੀ ਵੀ ਹੈਗੀ ਹੈ ਕੋਈ ਚੀਜ਼।
0: ਬਿਲਕੁਲ, ਕਹਿੰਦੇ ਨੇ ਕਿ ਗਰਮੀ ਜਿੰਨੀ ਜ਼ਿਆਦਾ ਤੁਸੀਂ ਮਹਿਸੂਸ ਕਰੋਗੇ ਉਨੀ ਜ਼ਿਆਦਾ ਤੁਹਾਨੂੰ ਲੱਗਦੀ ਹੈ, ਜੇ ਤੁਸੀਂ ਆਪਣੇ ਆਪ ਨੂੰ ਬਿਜ਼ੀ ਕੀਤਾ ਹੋਇਆ ਤਾਂ ਫਿਰ ਤੁਹਾਨੂੰ ਗਰਮੀ ਦਾ ਅਹਿਸਾਸ ਵੀ ਨਹੀਂ।
1: ਬਿਲਕੁਲ, ਇਹ ਤਾਂ ਸੀਗੀਆਂ ਰਾਤ ਦੀਆਂ ਗੱਲਾਂ ਹੈ ਨਾ, ਜਦੋਂ ਪੱਖੀਆਂ ਚੱਲਦੀਆਂ ਹੁੰਦੀਆਂ ਸੀਗੀਆਂ, ਪੱਖੇ ਦਾਤੀ ਵਾਲੇ ਪੱਖੇ ਜਿਹਨਾਂ ਦੀ, ਜਿਹੜੇ ਮੇਰੇ ਬੜੇ ਫੇਵਰੇਟ ਹੁੰਦੇ ਸੀਗੇ।

0: ਤੇ ਔਰ ਜੇ ਅਸੀਂ ਦਿਨ ਦੀ ਗੱਲ ਕਰੀਏ ਤਾਂ ਦਿਨੇ ਫਿਰ ਮਤਲਬ ਚੱਲਦੇ ਹੁੰਦੇ ਸੀਗੇ ਉਹ ਜਿਹੜੀਆਂ ਬੋੜ ਪਿੱਪਲ ਉਹਨਾਂ ਦੇ ਥੱਲੇ ਜਿਹੜਾ ਉਹ ਮਤਲਬ ਇਕੱਠ ਹੁੰਦਾ ਸੀਗਾ ਹਨਾ,
1: ਜੀ
0: ਤੇ ਸਾਰੇ ਇਕੱਠੇ ਹੋ ਕੇ ਬਹਿੰਦੇ ਹੁੰਦੇ ਸੀ ਉਹ ਬੋੜ ਪਿੱਪਲਾਂ ਦੀਆਂ ਛਾਵਾਂ। ਤੇ ਗੱਲ ਇੰਨੀ ਕਹਿ ਕਿ ਜਦੋਂ ਤੁਸੀਂ ਇਕੱਠ ਚੋ ਨਾ ਫਿਰ ਤੁਹਾਨੂੰ ਗਰਮੀ ਵੀ ਨਹੀਂ ਲੱਗਣੀ, ਗੱਲ ਇੱਥੇ ਜੇ ਮੁੱਕਦੀ ਆ ਕੇ।
1: ਬਿਲਕੁਲ, ਇੱਥੇ ਗੱਲ ਇਹ ਵੀ ਹੈ ਕਿ ਇਹ ਬੋੜ ਪਿੱਪਲ ਦੀਆਂ ਛਾਵਾਂ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ ਨਾ, ਇਹ ਵੀ ਪਿੰਡਾਂ 'ਚ ਹੀ ਮਾਣਨ ਨੂੰ ਮਿਲਦੀਆਂ ਨੇ। ਮੈਨੂੰ ਯਾਦ ਹੈ ਕਿ ਅਸੀਂ ਤਾਂ ਜੰਮੇ ਪਲੇ ਸ਼ਹਿਰ 'ਚ ਹੀ ਹਾਂ, ਪਰ ਮੇਰੇ ਨਾਨਕੇ ਪਿੰਡ 'ਚ ਹੁੰਦੇ ਸੀ।
0: ਅੱਛਾ।
1: ਤਾਂ ਜਦੋਂ ਅਸੀਂ ਨਾਨਕੇ ਪਿੰਡ ਗਰਮੀ ਦੀਆਂ ਛੁੱਟੀਆਂ 'ਚ ਜਾਣਾ, ਤਾਂ ਸਾਡੇ ਪਿੰਡ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਨਾ ਦਰਵਾਜ਼ਾ ਕਹਿੰਦੇ ਹੁੰਦੇ ਨੇ, ਇੱਕ ਸਾਂਝਾ ਦਰਵਾਜ਼ਾ
0: ਜੀ।
1: ਜਿੱਥੇ ਸਾਰੇ ਲੋਕੀ ਬਹਿ ਕੇ ਗੱਲਾਂ ਕਰਦੇ ਨੇ, ਅਸੀਂ ਸਾਂਝੀ ਸੱਥ ਕਹਿ ਸਕਦੇ ਹਾਂ। ਉਹਦੇ ਕੋਲ ਹੀ ਨਾ ਡੰਗਰਾਂ ਦੀ ਖੁਰਲੀ ਹੁੰਦੀ ਸੀ, ਤੇ
0: ਅੱਛਾ।
1: ਖੁਰਲੀ ਦੇ ਪਿਛਲੇ ਪਾਸੇ ਇੱਕ ਵੱਡਾ ਪਿੱਪਲ ਦਾ ਰੁੱਖ ਲੱਗਿਆ ਹੁੰਦਾ ਸੀ, ਤੇ ਉਹਦੇ ਕੋਲ ਹੀ ਇੱਕ ਖੂਹ ਵੀ ਹੁੰਦਾ ਸੀ, ਤੇ ਉਹਦੇ ਤੇ ਟਿੰਡਾਂ ਵੀ ਹੁੰਦੀਆਂ ਸੀ। ਜਦੋਂ ਅਸੀਂ
0: ਅੱਛਾ।
1: ਛੋਟੇ ਹੁੰਦੇ ਸੀ ਉਦੋਂ ਤਾਂ ਟਿੰਡਾਂ ਚੱਲਦੀਆਂ ਹੁੰਦੀਆਂ ਸੀ, ਤਾਂ ਅਸੀਂ ਸ਼ਹਿਰੀਆਂ ਨੇ ਜਦੋਂ ਜਾਣਾ ਉੱਥੇ
0: ਜੀ।
1: ਤਾਂ ਫਿਰ ਉਹਦੇ ਆਲੇ ਦੁਆਲੇ ਘੁੰਮਦੇ ਰਹਿਣਾ, ਦੇਖਣਾ ਕਿ ਕਿਵੇਂ ਉਹਦੇ ਚੋਂ ਪਾਣੀ ਨਿਕਲਦਾ ਹੈ, ਕਿਵੇਂ ਬਾਹਰ ਆਉਂਦਾ ਹੈ, ਤੇ ਉਹੀ ਪਾਣੀ ਦੇ ਨਾਲ ਨਹਾ ਵੀ ਲੈਣਾ, ਤੇ ਉਹੀ ਪਿੱਪਲ ਦੇ ਥੱਲੇ ਅਸੀਂ ਪੀਂਘਾਂ ਵੀ ਪਾ ਲੈਣੀਆਂ ਤੇ ਖੇਡਣਾ। ਮਤਲਬ ਉਹ ਚੀਜ਼ਾਂ ਨਾ ਅੱਜ ਵੀ ਜਦੋਂ ਯਾਦ ਕਰਦੀਆਂ ਨੇ ਤਾਂ ਉਹ ਪੂਰਾ ਸੀਨ ਹੈ ਜਿਹੜਾ ਅੱਖਾਂ ਦੇ ਅੱਗੇ ਆ ਜਾਂਦਾ ਕਿ ਕਿੰਨਾ ਸੋਹਣਾ ਹੁੰਦਾ ਸੀ ਉਹ
0: ਅੱਛਾ, ਇੱਕ
1: ਬਚਪਨ।
0: ਚੀਜ਼ ਤੁਸੀਂ ਨੋਟਿਸ ਕੀਤੀ ਹੋਊਗੀ ਵੀ ਜਦੋਂ ਸ਼ਹਿਰ 'ਚੋਂ ਜਿਹੜਾ ਜਵਾਕ ਜਾਂਦਾ ਉਹਦੀ ਟੌਹਰ ਹੀ ਵੱਖਰੀ ਹੁੰਦੀ ਹੈ ਪਿੰਡ 'ਚ ਜਾ ਕੇ, ਵੀ
1: ਬਿਲਕੁਲ,
0: ਸ਼ਹਿਰੋਂ ਆਇਆ ਬਈ ਬੰਦਾ।
1: ਸਾਰੇ ਉਹਦੀ ਆਓ ਭਗਤ ਵੀ ਕਰਦੇ ਨੇ, ਹਰ ਚੀਜ਼
0: ਹਾਂ
1: ਉਹਨੂੰ ਦਿਖਾਉਂਦੇ ਨੇ, ਤੇ ਉਹਨੂੰ ਤਾਂ ਉੱਥੇ ਦੀਆਂ ਚੀਜ਼ਾਂ ਦੇਖ ਕੇ ਚਾਅ ਬੜਾ ਚੜ੍ਹਦਾ।
0: ਹਾਂ, ਤੇ ਅੰਦਰੋਂ ਅੰਦਰੀ ਫੁੱਲ ਵੀ ਰਿਹਾ ਹੁੰਦਾ ਉਹ ਵੀ ਹਾਂ ਮੈਂ ਸ਼ਹਿਰ 'ਚੋਂ ਆਇਆ। ਔਰ ਉਸ ਸਮੇਂ ਦੇ ਉੱਪਰ ਇਹ ਚੀਜ਼ ਬਹੁਤ ਵੱਡੀ ਮੰਨੀ ਜਾਂਦੀ ਸੀਗੀ।
1: ਬਿਲਕੁਲ।
0: ਤੇ ਇੱਕ ਹੋਰ ਵੱਡੀ ਚੀਜ਼, ਮਤਲਬ ਜੇ ਅਸੀਂ ਬਹੁਤ ਪੁਰਾਣੇ ਸਮੇਂ 'ਚ ਚੱਲੀਏ ਤਾਂ ਪੱਖੀ ਜਿਹੜੀ ਆ ਉਹ ਬੜੀ ਵੱਡੀ ਚੀਜ਼ ਮੰਨੀ ਜਾਂਦੀ ਸੀਗੀ। ਔਰ ਮਤਲਬ ਆਪਦੇ ਜਿਹੜਾ ਹਮਸਫ਼ਰ ਹੈ ਜਾਂ ਸਾਥੀ ਨੂੰ ਇਹ ਕਹਿਣਾ ਵੀ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ, ਤਾਂ ਫਿਰ
1: ਜੀ
0: ਇਸ 'ਤੇ ਗਾਣੇ ਵੀ ਬਣ ਜਾਂਦੇ ਹੁੰਦੇ ਸੀ ਹੈ ਨਾ।
1: ਬਿਲਕੁਲ।

0: जन जन का रखे ध्यान, टीबी मुक्त भारत अभियान। जन जन का रखे ध्यान, टीबी मुक्त भारत अभियान।
1: निक्षय मित्र तो हम सबका साथ निभाते, टीबी रोगी व परिजन को पोषण, जांच, इलाज और आजीविका संबंधी सहायता पहुंचाते। जब मिल जाएगा सबको अपना निक्षय मित्र तैयार, तब पक्की हो जाएगी हमारी जीत और टीबी की हार।
2: निक्षय मित्र, इस अभियान ने एक बड़े चैलेंज से निपटने में टीबी के मरीजों की बहुत मदद की है। आपको जानकर हैरानी होगी, हमारे देश में 10-12 साल के बच्चे भी निक्षय मित्र बनकर टीबी के खिलाफ लड़ाई को आगे बढ़ा रहे हैं।
1: अधिक जानकारी के लिए नजदीकी आयुष्मान आरोग्य मंदिर जाएं। स्वास्थ्य एवं परिवार कल्याण मंत्रालय द्वारा जनहित में जारी।
3: मन की बात, प्रधानमंत्री श्री नरेंद्र मोदी भारत दी जनता नाल सांझी करनगे मन की बात 28 जून सवेरे 11 बजे।
4: मेरे प्यारे देशवासियों नमस्कार। आप सबके बीच मन की बात, जन की बात, जन जन की बात, जन मन की बात,
3: आकाशवाणी दे सारे केंद्र ते सारे चैनल इस नूं प्रसारित करनगे। इस प्रसारण तो तुरंत बाद प्रधानमंत्री दे विचारां दा पंजाबी अनुवाद रिले कीता जाएगा, जिसका मुड़ प्रसारण तुसी सुन सकते हो राती 8 बजे। इस तो इलावा आकाशवाणी दी वैबसाइट उपर FM गोल्ड ते उर्दू सर्विस दी लाइव स्ट्रीमिंग ते भी ये प्रोग्राम सुनिया जा सकेगा।
4: आप सबके बीच मन की बात, जन की बात, जन जन की बात, जन मन की बात,
3: आकाशवाणी पटियाला दी लाइव स्ट्रीमिंग ते मन की बात सुनन लई न्यूज ऑन AIR प्रसार भारती ऐप डाउनलोड करो ते सुनो मन की बात। इसका प्रसारण दूरदर्शन दे राष्ट्रीय न्यूज ते बाकी भारतीय चैनलों ते भी कीता जाएगा। सुनना ना भूलना मन की बात 28 जून सवेरे 11 बजे।
5: जी, प्रोग्राम दे विच समा हो चुके 11:52 दा ते असी जुड़े हुए हैं। मैं गुरहरप्रीत ते मेरे नाल मौजूद ने
6: ते मैं हां करमजीत कौर ते गल कर रहे हैं जी गर्मी तो राहत दी पुराने ते अज दे समय दी गल कर रहे हैं। देखो गाडरां बालियां वालियां छत्तां तो लैके डाउन सीलिंग तक, पक्खियां तो लैके AC तक, ते गोहे नाल लिपे वेड़ियां तो लैके पत्थर टाइलां तक दा सफर है ना जिहड़ा बहुत सोहना सी।
5: क्या बात है, क्या बात है। ते इक होर सफर असी कीता, ਉਹ ਜਿਹੜੀ ਟੱਲੀ ਵਾਲੀ ਕੁਲਫੀ ਹੁੰਦੀ ਸੀ ਉਹਦੇ ਤੋਂ ਲੈ ਕੇ ਜਿਹੜੀਆਂ ਕੱਪੀਆਂ ਜੀਆਂ ਹੁਣ ਆਉਂਦੀਆਂ ਉਹ ਮਤਲਬ ਸਵਾਦ ਉਹ ਨਹੀਂ ਆਉਂਦਾ।
6: ਤੁਹਾਨੂੰ ਪਤਾ ਮੈਂ ਗੱਲ ਯਾਦ ਆਈ ਮੈਨੂੰ ਕੱਪੀਆਂ ਤੋਂ ਤੇ ਕੁਲਫੀ ਤੋਂ ਗੱਲ ਆਈ ਕਿ ਜਦੋਂ ਅਸੀਂ ਆਪਣੇ ਨਾਨਕੇ ਜਾਂਦੇ ਹੁੰਦੇ ਸੀ ਨਾ ਤਾਂ ਬਹੁਤ ਸਾਰੀਆਂ ਯਾਦਾਂ ਦਾ ਨਾ ਨਾਨਕੇ ਜੁੜੀਆਂ ਹੁੰਦੀਆਂ ਨੇ ਕਿਉਂਕਿ ਸਾਡਾ ਬਚਪਨ ਹੈ ਜਿਹੜਾ ਬਚਪਨ 'ਚ ਇੱਕੋ ਹੀ ਚਾਅ ਹੁੰਦਾ ਸੀ ਕਿ ਛੁੱਟੀਆਂ 'ਚ ਕਿੱਥੇ ਜਾਣਾ,
5: ਨਾਨਕੇ ਜਾਣਾ। ਇੱਕ ਪ੍ਰੋਗਰਾਮ ਨਾ, ਸੋਰੀ ਮੈਂ ਗੱਲ ਕੱਟ ਰਹੀ ਹਾਂ, ਇੱਕ ਪ੍ਰੋਗਰਾਮ ਆਪਾਂ ਨਾਨਕੇ ਘਰ 'ਤੇ ਹੀ ਕਰਨਾ।
6: ਬਿਲਕੁਲ ਜੀ, ਇਹ ਨਾ ਦਾਣੇ ਹੀ ਲੈ ਕੇ ਜਾਣੇ, ਦਾਣੇ ਦੇ ਦੇਣੇ ਅਤੇ ਉਹ 'ਚ ਕੁਲਫੀ ਮਿਲ ਜਾਣੀ ਅਤੇ ਬੜੇ ਖੁਸ਼ ਹੋਣਾ ਕਿ ਸ਼ਹਿਰਾਂ ਦੇ ਵਿੱਚ ਤਾਂ ਪੈਸੇ ਦਿੰਦੇ ਹਾਂ ਅਸੀਂ ਅਤੇ ਫਿਰ ਕੁਲਫੀ ਮਿਲਦੀ ਹੈ, ਪਰ ਉੱਥੇ ਦਾਣੇ ਦੇ ਕੇ ਕੁਲਫੀ ਮਿਲ ਜਾਂਦੀ ਹੈ।
5: ਹਾਂ, ਔਰ ਪੈਸੇ ਉਦੋਂ ਵੱਡੀ ਗੱਲ ਲੱਗਦੀ ਹੁੰਦੀ ਸੀ ਵੀ ਪੈਸੇ ਦਿੱਤੇ ਹੈ ਨਾ ਆਪਾਂ, ਅਤੇ ਉਦੋਂ ਮਤਲਬ ਐਂ ਚੱਲ ਦਾਣਿਆਂ ਦਾ ਕੀ ਹੈ, ਦਾਣੇ ਤਾਂ ਹੋਰ ਆ ਜਾਣਗੇ,
6: ਫ੍ਰੀ 'ਚ ਹੀ ਮਿਲ ਗਈ, ਦਾਣੇ ਤਾਂ ਘਰੇ ਆਈ ਪਏ ਹੁੰਦੇ ਨੇ।
5: ਹਾਂ, ਔਰ ਮਤਲਬ ਇੱਕ ਗੱਲ ਹੋਰ ਮੈਂ ਨੋਟਿਸ ਕਰਦੀ ਹੁੰਦੀ ਹਾਂ ਕਿ ਅਸੀਂ ਜਿੱਡੀ ਮਰਜ਼ੀ ਮਹਿੰਗੀ ਤੋਂ ਮਹਿੰਗੀ ਆਈਸਕ੍ਰੀਮ ਖਾ ਲਈਏ, ਪਰ ਜਿਹੜਾ ਆਨੰਦ ਉਸ ਕੁਲਫੀ 'ਚ ਹੈ ਨਾ, ਉਹ ਜਿਹੜੀ ਮਤਲਬ ਖੋਏ ਜਿਹੇ ਵਾਲੀ ਹੁੰਦੀ ਸੀ ਅਤੇ ਉਹ ਜਿਹੜਾ ਭਾਈ ਉਹਦੇ 'ਚੋਂ ਕੱਢ ਕੇ ਦਿੰਦਾ ਸੀਗਾ ਹੈ ਨਾ, ਅਤੇ ਉਹਦੇ ਵਰਗਾ ਆਨੰਦ ਕਾਸੇ 'ਚ ਨਹੀਂ ਹੈਗਾ।
6: ਬਿਲਕੁਲ, ਸੋ ਗੱਲਾਂ ਤਾਂ ਬਚਪਨ ਦੀਆਂ ਨੇ, ਸੋ ਬਚਪਨ ਦਾ ਜਿਹੜਾ ਆਨੰਦ ਸੀ ਨਾ ਉਹ ਕਦੇ ਨਹੀਂ ਮਿਲਦਾ, ਉਹ ਬਚਪਨ 'ਚ ਹੀ ਮਿਲਦਾ ਆ। ਸੋ ਮੈਨੂੰ ਲੱਗਦਾ ਕਿ ਅੱਜ ਦੇ ਦੌਰ 'ਚ ਸਾਨੂੰ ਬੱਚਿਆਂ ਦਾ ਬਚਪਨ ਹੈ ਜਿਹੜਾ ਨਾ ਹੁਣ ਉਵੇਂ ਦਾ ਨਹੀਂ ਰਿਹਾ, ਉਹ ਬਹੁਤ ਜ਼ਿਆਦਾ ਅਸੀਂ ਕਹਿੰਦੇ ਹਾਂ ਕਿ ਪ੍ਰੋਗਰਾਮਡ ਹੋ ਗਿਆ ਕਿ ਇਸ ਤਰੀਕੇ ਨਾਲ ਰਹਿਣਾ, ਇਸ ਤਰੀਕੇ ਨਾਲ ਬਹਿਣਾ। ਸੋ ਅਸੀਂ ਉਹਨਾਂ ਨੂੰ ਐਵੇਂ ਨਾ ਰੱਖੀਏ, ਬਚਪਨ ਨੂੰ ਖੁੱਲ੍ਹ ਕੇ ਜੀਣ ਦਈਏ, ਜਿਵੇਂ ਤੁਸੀਂ ਆਪਣਾ ਬਚਪਨ ਸੋਹਣੀ ਤਰ੍ਹਾਂ ਗੁਜ਼ਾਰਿਆ, ਖੁੱਲ੍ਹ ਕੇ ਜੀਓ, ਹੱਸੇ ਵੀ ਹੋ, ਲੜੇ ਵੀ ਹੋ, ਖੇਡੇ ਵੀ ਹੋ, ਸੱਟਾਂ ਵੀ ਖਾਧੀਆਂ ਨੇ ਹੈ ਨਾ, ਤਾਂ ਆਪਣੇ ਬੱਚਿਆਂ ਨੂੰ ਵੀ ਉਵੇਂ ਹੀ ਖੁੱਲ੍ਹ ਕੇ ਆਪਣੀ ਜ਼ਿੰਦਗੀ ਹੈ ਜਿਹੜੀ ਜਿਉਂ ਦਿਓ, ਤਾਂ ਕਿ ਉਹਨਾਂ ਦੀਆਂ ਯਾਦਾਂ ਵੀ ਸੋਹਣੀਆਂ ਬਣ ਸਕਣ।
5: ਜੀ, ਯਾਦਾਂ ਤੋਂ ਮੈਨੂੰ ਇੱਕ ਹੋਰ ਚੀਜ਼ ਯਾਦ ਆਈ, ਹੁਣ ਖਾਣ ਪੀਣ ਦੀਆਂ ਚੀਜ਼ਾਂ 'ਤੇ ਨਾ ਫਿਰ ਮਤਲਬ ਮੇਰੇ ਮੂੰਹ 'ਚ ਪਾਣੀ ਆਉਣਾ ਸ਼ੁਰੂ ਹੋ ਜਾਂਦਾ। ਉਹ ਕਦੇ ਗੋਲਾ ਖਾਧਾ?
6: ਬਿਲਕੁਲ ਖਾਧਾ।
5: ਕਿਆ ਬਾਤ ਹੈ, ਮਤਲਬ ਉਹਦੇ 'ਚ ਨਾ ਮੈਂ ਦੇਖਿਆ ਬਹੁਤ ਵਾਰੀ ਹੈ, ਅਤੇ ਖਾਣ ਦਾ ਮੈਨੂੰ ਇੱਕ ਦੋ ਵਾਰੀ ਚਾਂਸ ਮਿਲਿਆ ਕਿਉਂਕਿ ਫਿਰ ਮੇਰਾ ਗਲਾ ਬਹੁਤ ਛੇਤੀ ਖਰਾਬ ਹੋ ਜਾਂਦਾ ਸੀ ਅਤੇ ਫਿਰ ਮੇਰੇ ਗਲਾ ਵੀ ਨਾਲ ਬਹੁਤ ਪੈਂਦੀਆਂ ਸੀ, ਅਤੇ ਉਹ ਜਦੋਂ ਖਾਂਦੇ ਸੀ ਤਾਂ ਮਤਲਬ ਅੱਡ ਹੀ ਉਹਦਾ ਉਹ ਹੁੰਦਾ ਸੀਗਾ, ਫਲੇਵਰ ਹੀ ਵੱਖਰਾ ਹੁੰਦਾ ਸੀ ਉਹਦਾ।
6: ਬਿਲਕੁਲ, ਦੇਖੋ ਉਦੋਂ ਕਿਸੇ ਚੀਜ਼ 'ਚ ਨਾ ਕੋਈ ਨੁਕਤਾਚੀਨੀ ਜਾਂ ਕੋਈ ਮੋਲ ਭਾਵ ਜਾਂ ਫਿਰ ਉਹ 'ਚ ਅਸੀਂ ਕਹੀਏ ਕਿ ਨਗੋਚਾਂ ਕੱਢਣ ਵਾਲਾ ਤਾਂ ਮਤਲਬ ਹੀ ਨਹੀਂ ਹੁੰਦਾ ਸੀ, ਮਿਲ ਗਈ ਚੀਜ਼ ਨਾ ਇਹ ਹੀ ਬਹੁਤ ਵੱਡੀ ਹੁੰਦੀ ਹੈ। ਅਤੇ ਅੱਜ ਕੱਲ੍ਹ ਅਸੀਂ ਬਹੁਤ ਤਰ੍ਹਾਂ ਦੇ ਜਿਵੇਂ ਅਸੀਂ ਕਹਿੰਦੇ ਹਾਂ ਕਿ ਇਹ ਚੀਜ਼ ਐਵੇਂ ਨਹੀਂ ਬਣੀ ਹੋਈ, ਹੋਈ ਆ, ਇਹ ਇੱਦਾਂ ਆ, ਨਹੀਂ ਲੈਣੀ ਚਾਹੀਦੀ ਆ, ਕੁਛ ਵੀ ਮਤਲਬ ਬਹੁਤ ਸੋਚ ਵਿਚਾਰ ਕਰਦੇ ਹਾਂ ਕੁਝ ਵੀ ਕਰਨ ਤੋਂ ਪਹਿਲਾਂ, ਜਿਵੇਂ ਕਿ ਜ਼ਿੰਦਗੀ ਨੂੰ ਜੀਣ ਦੇ ਲਈ ਸਾਨੂੰ ਬਹੁਤ ਹੀ ਸੋਚ ਵਿਚਾਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਭਾਵੇਂ ਖਾਣ ਦੀ ਵੀ ਗੱਲ ਹੋਵੇ ਤਾਂ ਬਹੁਤ ਹੀ ਸੋਚ ਵਿਚਾਰ ਕਰਕੇ ਨਾ ਫਿਰ ਉਹਦਾ ਮਜ਼ਾ ਜਿਹੜਾ ਕਿਰਕਿਰਾ ਹੋ ਜਾਂਦਾ
5: ਜੀ। ਔਰ ਮਤਲਬ ਥੋੜ੍ਹੀ ਬਹੁਤ ਜ਼ਰੂਰ ਕਰੋ ਪਰ ਬਾਹਲੀ ਇੰਨੀ ਵੀ ਨਾ ਕਰੋ ਵੀ ਮਤਲਬ ਉਦੋਂ ਤੱਕ ਜਿਹੜੀ ਚੀਜ਼ ਪਈ ਪਈ ਗਰਮ ਪਈ ਠੰਡੀ ਹੋ ਜਾਵੇ ਤੇ ਠੰਡੀ ਪਈ ਗਰਮ ਹੋ ਜਾਵੇ, ਉਹ ਮਤਲਬ ਉਹ ਗੱਲ ਉੱਥੇ ਚੁਟਕਲਾ ਮੈਨੂੰ ਯਾਦ ਆ ਜਾਂਦਾ ਹੁੰਦਾ ਤੇ ਉਹ ਕਹਿੰਦੇ ਵੀ ਆਈਸਕ੍ਰੀਮ ਨਹੀਂ ਖਾਣੀ ਹੈਗੀ, ਕਹਿੰਦਾ ਕਿਉਂ, ਉਹ ਕਹਿੰਦਾ ਗਲਾ ਖਰਾਬ ਹੋ ਜਾਊਗਾ, ਕਹਿੰਦਾ ਕੋਈ ਗੱਲ ਨੀ ਮੈਂ ਗਰਮ ਕਰਕੇ ਖਾ ਲੂੰਗਾ, ਸੋ ਉਹ ਫਿਰ ਉੱਥੇ ਗੱਲ ਪਹੁੰਚ ਜਾਂਦੀ ਹੁੰਦੀ ਹੈ। ਸੋ ਇਸ ਕਰਕੇ ਸੋਚਣਾ ਵਿਚਾਰਨਾ ਜ਼ਰੂਰੀ ਹੈ ਪਰ ਬਹੁਤੀਆਂ ਚੀਜ਼ਾਂ ਬਹੁਤੇ ਲੋਕਾਂ ਤੇ ਲਾਗੂ ਹੁੰਦੀਆਂ ਹੁੰਦੀਆਂ, ਸੋ ਸਰਤਾਜ ਸਾਹਿਬ ਵੀ ਇਹੀ ਕਹਿ ਰਹੇ ਵੀ ਸਭ ਤੇ ਲਾਗੂ ਹੈ ਇਹ
6: ਜੀ।

0: ਲਓ ਜੀ, ਸਰੋਤਿਆਂ ਨੇ ਕਬੂਲ ਕਰ ਲਈ ਹੋਣੀ ਆ, ਤੇ ਸਰਤਾਜ ਸਾਹਿਬ ਦੀ ਗੱਲਬਾਤ ਵੀ ਤੇ ਸਾਡੀ ਗੱਲਬਾਤ ਵੀ
1: ਵੀ ਜੀ, ਤੇ ਹੁਣ ਸਰੋਤੇ ਸਾਡੀ ਇਜਾਜ਼ਤ ਕਬੂਲ ਕਰ ਲੈਣੇ, ਉਸਦੇ
0: ਜੀ,
1: ਨਾਲ ਹੀ ਫੁਲਕਾਰੀ ਪ੍ਰੋਗਰਾਮ ਖਤਮ ਕਰਨ ਦੀ, ਮੈਨੂੰ ਕਰਮਜੀਤ ਕੌਰ ਨੂੰ
0: ਤੇ ਮੈਨੂੰ ਗੁਰਹਰਪ੍ਰੀਤ ਕੌਰ ਨੂੰ ਇੱਥੇ ਹੀ ਦਿਓ ਇਜਾਜ਼ਤ। ਰੱਬ ਰਾਖਾ।

0: 7% की वृद्धि के साथ कारोबार कर रहे थे। समाचार तैयार किए जाने तक सेंसेक्स 500 अंक के उछाल के साथ 77,550 पर, जबकि निफ्टी 170 अंक की वृद्धि से 24,191 पर चल रहा था। इसके साथ ही ये समाचार बुलेटिन समाप्त हुआ।
1: ਹੁਣ ਤੁਸੀਂ ਸੁਣ ਰਹੇ ਸੀ ਹਿੰਦੀ ਚ ਸਮਾਚਾਰ FM 100.2 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਕ ਦੁਪਹਿਰ ਦੇ 12:05 ਹੋ ਰਹੇ ਨੇ। ਪੇਸ਼ ਹੈ ਭੈਣਾਂ ਦਾ ਪ੍ਰੋਗਰਾਮ ਨਾਰੀ ਲੋਕ।

0: जी प्रोग्राम नारी लोक लैके असी हाजिर हो चुके हैं। मैं गुरहरप्रीत ते मेरे नाल मौजूद ने
1: ते मैं हाँ करमजीत कौर ते साडे दोवां वल्लों सारियां ही भैणां दा असी नारी लोक प्रोग्राम च स्वागत करदे हां ते उम्मीद करदे हां साडियां भैणां ने जिहड़ियां ठीक ठाक होण।
0: बिल्कुल, और ठीक ठाक दे नाल नाल उन्हां दे मूड भी ठीक होने चाहिए
1: जी,
0: क्योंकि
1: ये ज्यादा जरूरी है।
0: हाँ, और मतलब मैनू ऐ जे लगदा वी जदों प्रोग्राम नारी लोक आ जांदा फिर उन्हां नूं ऐ लगदा वी हुण साडी कोई गल होऊगी ते हुण मूड ठीक हो जाणा अपने आप।
1: वैसे एक तरीका यह भी है ना कि जिवें ज्यादातर भैणां कह दिंदियां ने कि जदों असी रसोई च कम करदे हां तां असी उत्थे रेडियो लाया हुंदा है ना, ਤਾਂ ਜਿਵੇਂ ਉਹੀ ਗੱਲ ਹੈ ਵੀ ਪੁਰਾਣੇ ਸਮਿਆਂ 'ਚ ਵੀ ਨੂਹੇ ਕੰਨ ਕਰ ਧੀਏ ਗੱਲ ਸੁਣ, ਹੈ ਨਾ,
0: ਜੀ
1: ਤਾਂ ਉਹ ਰੇਡੀਓ ਦੇ ਜ਼ਰੀਏ ਵੀ ਅਸੀਂ ਬਹੁਤ ਸਾਰੀਆਂ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਅਸੀਂ ਕਰਦੇ ਹਾਂ ਭੈਣਾਂ ਨੂੰ ਲੱਗਦੀਆਂ ਨੇ ਉਹਨਾਂ ਦੇ ਦਿਲ ਦੀਆਂ, ਤਾਂ ਉਹ ਜਿਹਨੂੰ ਸੁਣਾਉਣਾ ਚਾਹੁੰਦੀਆਂ ਨੇ ਕਹਿਣਾ ਚਾਹੁੰਦੀਆਂ ਨੇ ਕਹਿ ਸਕਦੀਆਂ ਨੇ।
0: ਬਿਲਕੁਲ, ਔਰ ਜਦੋਂ ਕਦੇ ਅੱਕੀਆਂ ਥੱਕੀਆਂ ਹੁੰਦੀਆਂ ਨਾ ਉਦੋਂ ਫਿਰ ਸਭ ਤੋਂ ਵੱਧ ਜਿਹਨੂੰ ਹਾਰ ਪੈਂਦੇ ਆ ਉਹ ਹੁੰਦਾ ਜੀ ਵਿਚੋਲਾ। ਤੇ ਵਿਚੋਲੇ ਦੀਆਂ ਗੱਲਾਂ ਖੈਰ ਬਾਅਦ 'ਚ ਕਰਾਂਗੇ, ਪਰ ਪ੍ਰੋਗਰਾਮ ਦਾ ਜਿਹੜਾ ਇੱਕ ਫਾਰਮੈਟ ਹੈ ਉਹਨੂੰ ਅਸੀਂ ਪੂਰਾ ਜਿਹੜਾ ਹੈਗਾ ਉਹ ਉਤਾਰਨਾ ਹੈਗਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਸੁਰਖੀ ਦੇ ਨਾਲ ਕਰਨੀ ਹੁੰਦੀ ਹੈ।
1: ਬਿਲਕੁਲ ਸੀ, ਅੱਜ ਅਸੀਂ ਆਪਣੇ ਭੈਣਾਂ ਦੇ ਨਾਲ ਸੁਰਖੀ ਸਾਂਝੀ ਕਰਨ ਲੱਗੇ ਹਾਂ ਚੀਨ ਦੀ ਰਹਿਣ ਵਾਲੀ ਇੱਕ ਔਰਤ ਦੀ, ਜਿਨ੍ਹਾਂ ਦਾ ਨਾਂ ਹੈ ਲਾਈਨ ਸ਼ਾਈਨ
0: ਜੀ।
1: ਸੁਪਰ ਕੰਪਿਊਟਰ ਦੀ ਚੀਫ ਡਿਜ਼ਾਈਨਰ ਨੇ ਤੇ ਵਿਗਿਆਨਿਕ ਨੇ ਲੂ ਯੂਤੋਂਗ, 58 ਸਾਲਾਂ ਦੇ ਨੇ ਉਹ, ਤੇ ਜਦੋਂ ਉਹ ਪੜ੍ਹ ਰਹੇ ਸੀ ਤਾਂ ਉਹਨਾਂ ਦੇ ਸਾਹਮਣੇ ਦੋ ਅਸੀਂ ਕਹਿੰਦੇ ਹਾਂ ਕਿ ਆਪਸ਼ਨ ਸੀ। ਇੱਕ ਆਪਸ਼ਨ ਤਾਂ ਸੀ ਕਿ ਵਿਦੇਸ਼ 'ਚ ਜਾ ਕੇ ਵਧੀਆ ਸਕਾਲਰਸ਼ਿਪ ਦੇ ਨਾਲ ਅੱਗੇ ਪੜ੍ਹਾਈ ਕਰਨਾ, ਤੇ ਦੂਜਾ ਆਪਸ਼ਨ ਸੀ ਕਿ ਆਪਣੇ ਦੇਸ਼ 'ਚ ਹੀ ਰਹਿ ਕੇ ਯਾਨੀ ਚੀਨ 'ਚ ਹੀ ਰਹਿ ਕੇ ਸਵਦੇਸ਼ੀ ਕੰਪਿਊਟਰ ਮਿਸ਼ਨ ਦੇ ਨਾਲ ਆਪਣੇ ਆਪ ਨੂੰ ਜੋੜਨਾ, ਤੇ ਉਹਨਾਂ ਨੇ ਫਿਰ ਦੂਜਾ ਰਸਤਾ ਚੁਣਿਆ, ਆਪਣੇ ਦੇਸ਼ 'ਚ ਹੀ ਰਹਿ ਕੇ ਚੀਨ ਦੇ ਸਵਦੇਸ਼ੀ ਸੁਪਰ ਕੰਪਿਊਟਰ ਮਿਸ਼ਨ ਦੇ ਨਾਲ ਉਹ ਜੁੜੇ। ਉਹਨਾਂ ਨੇ 10 ਸਾਲ ਦੀ ਉਮਰ ਦੇ ਵਿੱਚ ਹੀ ਹੋਸਟਲ ਜਾਣ ਤੇ ਆਪਣੇ ਪਿਤਾ ਦੇ ਫੈਸਲੇ ਨੇ ਉਹਨਾਂ ਨੇ ਉਹਨਾਂ ਨੂੰ ਆਤਮ ਨਿਰਭਰ ਬਣਾਇਆ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹ ਇਸ ਫੀਲਡ ਦੇ ਵਿੱਚ ਅੱਗੇ ਆਉਣ। ਹਾਈ ਸਕੂਲ 'ਚ ਚੀਨ ਦੇ ਪਹਿਲੇ ਸੁਪਰ ਕੰਪਿਊਟਰ ਯਿਨਹੇ 1 ਨੂੰ ਦੇਖ ਕੇ ਉਹਨਾਂ ਨੂੰ ਕੰਪਿਊਟਰ ਵਿਗਿਆਨ ਨੂੰ ਆਪਣਾ ਜੀਵਨ ਬਣਾਉਣ ਦਾ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਇਸੇ ਲਾਈਨ 'ਚ ਅੱਗੇ ਵਧਣਗੇ। ਤੇ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹਨਾਂ ਨੇ ਅਮਰੀਕਾ ਦੀ ਸਕਾਲਰਸ਼ਿਪ ਛੱਡ ਕੇ ਚੀਨ 'ਚ ਹੀ ਇਸ ਪ੍ਰੋਗਰਾਮ ਦੇ ਨਾਲ ਜੁੜੇ, ਤੇ ਹੁਣ ਉਹ ਲਾਈਨ ਸ਼ਾਈਨ ਸੁਪਰ ਕੰਪਿਊਟਰ ਦੇ ਚੀਫ ਡਿਜ਼ਾਈਨਰ ਨੇ।
0: ਕਿਆ ਬਾਤ ਹੈ! ਸੋ ਇੱਕ ਇਹ ਕਹਿੰਦੇ ਹੁੰਦੇ ਨਾ ਕਦੇ ਕਦੇ ਆਪਾਂ ਵੱਡੀ ਓਪਰਚੁਨਿਟੀ ਛੱਡ ਕੇ ਆਪਾਂ ਆਪਣੇ ਦੇਸ਼ 'ਚ ਹੀ ਰਹਿਣ ਦਾ ਫੈਸਲਾ ਕਰ ਰਹੇ ਹੁੰਦੇ ਹਾਂ। ਸੋ ਕਿਤੇ ਨਾ ਕਿਤੇ ਉੱਥੇ ਦੇਸ਼ ਭਗਤੀ ਵੀ ਜਿਹੜੀ ਹੈਗੀ ਆ ਉਹ ਸਾਨੂੰ ਦਿਖ ਰਹੀ ਹੁੰਦੀ ਹੈ, ਚਾਹੇ ਕਿਸੇ ਵੀ ਦੇਸ਼ ਦੇ ਨਾਗਰਿਕ ਹੋਣ ਉਹ। ਅਤੇ ਦੂਜੀ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਪਰਮਾਤਮਾ ਨਾ ਸਾਨੂੰ ਉੱਥੇ ਲੈ ਜਾਂਦਾ ਜਿੱਥੇ ਸਾਡੀ ਮੰਜ਼ਿਲ ਲਿਖੀ ਹੁੰਦੀ ਹੈ। ਸੋ ਜੇ ਉਹਨਾਂ ਨੇ ਉਹ ਜਿਹੜੀ ਮਤਲਬ ਸਕਾਲਰਸ਼ਿਪ ਐਕਸੈਪਟ ਕਰ ਲਈ ਹੁੰਦੀ ਤਾਂ ਹੋ ਸਕਦਾ ਉਹ ਇਸ ਤੋਂ ਵੀ ਵਧੀਆ ਕਿਸੇ ਉਸ 'ਤੇ ਹੁੰਦੇ। ਪਰ ਜਿਹੜਾ ਆਪਣੇ ਦੇਸ਼ 'ਚ ਰਹਿ ਕੇ ਆਪਣੇ ਲੋਕਾਂ 'ਚ ਰਹਿ ਕੇ ਆਪਣੇ ਲੋਕਾਂ ਲਈ ਕੁਛ ਕਰਨਾ ਹੈਗਾ ਉਹਦਾ ਜਿਹੜਾ ਆਨੰਦ ਹੀ ਵੱਖਰਾ।
1: ਤਾਂ ਉਹ ਵੱਡੀ ਚੀਜ਼ ਨੂੰ ਛੱਡ ਕੇ ਦੇਖੋ, ਵੱਡੇ ਮੌਕੇ ਨੂੰ ਛੱਡ ਕੇ ਉਹਨਾਂ ਨੇ ਅਜਿਹਾ ਹੀ ਮੌਕਾ ਆਪਣੇ ਦੇਸ਼ ਵਿੱਚ ਹੀ ਪੈਦਾ ਕੀਤਾ ਜਿਸ ਦੇ ਨਾਲ ਲੋਕਾਂ ਦਾ ਵੀ ਫਾਇਦਾ ਹੋਇਆ ਤੇ ਦੇਸ਼ ਦੀ ਤਰੱਕੀ ਵੀ ਹੋਈ, ਤੇ ਉਹਨਾਂ ਦਾ ਨਾਮ ਤਾਂ ਇਸ ਦੇ ਨਾਲ ਹੋਇਆ ਹੀ ਕਿ ਔਰਤ ਵਿਗਿਆਨੀ ਨੇ ਜਿਹੜੇ ਉਹ ਕਿਸ ਤਰ੍ਹਾਂ ਨਾਮ ਨਾਲ ਖੱਟਦੇ ਨੇ ਉਹ ਵੀ ਕੰਪਿਊਟਰਸ ਦੀ ਫੀਲਡ ਦੇ ਵਿੱਚ।
0: ਜੀ ਬਿਲਕੁਲ, ਔਰ ਇਸ ਦੇ ਨਾਲ ਹੀ ਜਿਹੜਾ ਇੱਕ ਹੋਰ ਫਾਇਦਾ, ਇੱਕ ਹੋਰ ਜਿਹੜਾ ਇੱਕ ਸਕੀਮ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਜਿਸ ਦੇ ਬਾਰੇ ਪਿਛਲੇ ਕਈ ਦਿਨਾਂ ਤੋਂ ਗੱਲਾਂ ਚੱਲ ਰਹੀਆਂ ਹੈਗੀਆਂ, ਮਾਵਾਂ ਧੀਆਂ ਸਰਕਾਰ ਜਿਹੜਾ ਯੋਜਨਾ ਚਲਾ ਰਹੀ ਹੈਗੀ ਹੈ, ਸਤਿਕਾਰ ਯੋਜਨਾ। ਸੋ ਜੇਕਰ ਅਸੀਂ ਇਸ ਯੋਜਨਾ ਦੀ ਗੱਲ ਕਰੀਏ ਤਾਂ 966.15 ਕਰੋੜ ਰੁਪਏ ਦਾ ਬਜਟ ਇਸ ਦੇ ਲਈ ਜਾਰੀ ਹੋ ਚੁੱਕਿਆ ਹੈਗਾ ਤੇ ਇਸ ਦੇ ਲਈ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਜਿਹੜੀਆਂ ਹੈਗੀਆਂ ਯੋਗ ਹੋਣਗੀਆਂ ਤੇ ਹਰ ਮਹੀਨੇ ਉਹਨਾਂ ਨੂੰ ਆਰਥਿਕ ਮਦਦ ਇਹਦੇ ਵਿੱਚ ਦਿੱਤੀ ਜਾਏਗੀ। ਤੇ ਜਿਹੜੀਆਂ ਜਨਰਲ ਵਰਗ ਨਾਲ ਸੰਬੰਧਿਤ ਮਹਿਲਾਵਾਂ ਹੈਗੀਆਂ ਉਹਨਾਂ ਨੂੰ 1,000 ਰੁਪਿਆ ਤੇ ਜਿਹੜੀਆਂ SC ਵਰਗ ਨਾਲ ਸੰਬੰਧਿਤ ਮਹਿਲਾਵਾਂ ਹੈਗੀਆਂ ਉਹਨਾਂ ਦੇ ਲਈ 1,500 ਰੁਪਿਆ ਪ੍ਰਤੀ ਮਹੀਨਾ ਜਿਹੜਾ ਹੈਗਾ ਉਹਨਾਂ ਨੂੰ ਮਿਲੇਗਾ। ਤੇ ਸਰਕਾਰ ਦਾ ਕਹਿਣਾ ਹੈ ਕਿ ਲਗਭਗ 28 ਲੱਖ ਮਹਿਲਾਵਾਂ ਇਸ ਦੇ ਵਿੱਚ ਰਜਿਸਟ੍ਰੇਸ਼ਨ ਕਰਵਾ ਚੁੱਕੀਆਂ ਤੇ ਉਸ ਦੇ ਵਿੱਚ ਪਟਿਆਲਾ ਸਭ ਤੋਂ ਉੱਪਰ ਆ ਰਿਹਾ ਹੈਗਾ ਤੇ ਮੋਹਾਲੀ ਸਭ ਤੋਂ ਜਿਹੜਾ ਘੱਟ ਰਜਿਸਟ੍ਰੇਸ਼ਨ ਵਾਲਾ ਜ਼ਿਲ੍ਹਾ ਮੰਨਿਆ ਗਿਆ ਹੈਗਾ। ਤੇ ਨਾਲ ਹੀ ਜਿਹੜਾ ਹੈਗਾ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਦਿੱਤੀ ਗਈ ਹੈ ਕਿ ਇਸ ਦੇ ਵਿੱਚ ਕੋਈ ਵੀ ਗੜਬੜੀ ਜਾਂ ਫਿਰ ਦੇਰੀ ਨਹੀਂ ਹੋਣੀ ਚਾਹੀਦੀ। ਸੋ ਜਿਹੜੀ ਇਹ ਆਰਥਿਕ ਮਦਦ ਹੈਗੀ ਉਹ ਸਾਡੀਆਂ ਬੀਬੀਆਂ ਭੈਣਾਂ ਦੇ ਲਈ ਸਰਕਾਰ ਵੱਲੋਂ ਜਿਹੜੀ ਹੈਗੀ ਆ ਉਹ ਸ਼ੁਰੂ ਕੀਤੀ ਗਈ ਹੈਗੀ ਹੈ। ਤੇ ਨਾਲ ਹੀ ਜਿਹੜਾ ਹੈਗਾ ਪ੍ਰੋਗਰਾਮ ਨਾਰੀ ਲੋਕ ਹੈਗਾ ਤੇ ਨਾਰੀ ਲੋਕ ਦੇ ਵਿੱਚ ਅਸੀਂ ਗੱਲਾਂ ਬਾਤਾਂ ਵੀ ਕਰਨੀਆਂ ਹੁੰਦੀਆਂ, ਗੀਤ ਸੰਗੀਤ ਵੀ ਕਰਨਾ ਹੁੰਦਾ ਹੈਗਾ ਤੇ ਨਾਲ ਨਾਲ ਅਸੀਂ ਨਾ ਉਹਨਾਂ ਨੂੰ ਵਧਾਈਆਂ ਵੀ ਦੇਣੀਆਂ ਹੁੰਦੀਆਂ ਜਿਨ੍ਹਾਂ ਦੇ ਅੱਜ ਜਨਮ ਦਿਨ ਹੁੰਦੇ ਆ ਜੀ। ਅੱਜ ਜਿਹੜਾ ਜਨਮ ਦਿਨ ਹੈਗਾ ਕਿਹਨਾਂ ਦਾ ਹੈ?
1: ਕਰਿਸ਼ਮਾ ਕਪੂਰ ਜੀ ਦੇ ਜਨਮਦਿਨ ਹੈ ਜੀ, ਬਹੁਤ ਮਕਬੂਲ ਹੋਏ ਨੇ ਉਹ। ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਮੇਰੇ ਫੇਵਰੇਟ ਅਦਾਕਾਰਾ ਹੁੰਦੇ ਸੀ ਉਹ, ਉਹਨਾਂ ਦੀਆਂ ਲਗਭਗ ਸਾਰੀਆਂ ਫਿਲਮਾਂ ਦੇਖੀਆਂ ਨੇ ਮੈਂ, ਬਹੁਤ ਹੀ ਜ਼ਿਆਦਾ ਖੂਬਸੂਰਤ ਨੇ ਉਹਨਾਂ ਦੀਆਂ ਅੱਖਾਂ, ਬਹੁਤ ਜ਼ਿਆਦਾ ਖੂਬਸੂਰਤ ਨੇ ਤੇ ਬਹੁਤ ਮਕਬੂਲ ਫਿਲਮਾਂ 'ਚ ਉਹਨਾਂ ਨੇ ਕੰਮ ਕੀਤਾ।
0: ਬਿਲਕੁਲ ਬਿਲਕੁਲ। ਔਰ ਜਿਹੜੀ 1996 ਦੀ ਫਿਲਮ ਆਈ ਸੀ ਬਲੋਕਬਸਟਰ ਰਾਜਾ ਹਿੰਦੁਸਤਾਨੀ, ਉਸ ਦੇ ਨਾਲ ਇੱਕ ਟਰਨਿੰਗ ਪੁਆਇੰਟ ਸੀ ਉਹਨਾਂ ਦੇ ਜਿਹੜਾ ਕਰੀਅਰ ਦੇ ਵਿੱਚ। ਔਰ ਵੱਡੀ ਗੱਲ ਇਹ ਸੀ ਕਿ ਉਹ ਆਪਣੇ ਖਾਨਦਾਨ ਦੇ ਪਹਿਲੇ ਔਰਤ ਸੀਗੇ ਜਿਨ੍ਹਾਂ ਨੇ ਫਿਲਮਾਂ ਦੇ ਵਿੱਚ ਕਦਮ ਰੱਖਿਆ ਸੀ, ਜਿਹੜੇ ਕਿ ਉਹਨਾਂ ਦੇ ਬਜ਼ੁਰਗ ਸੀਗੇ। ਉਹਨਾਂ ਦਾ ਕਦੇ ਵੀ ਬਿਆਨ ਆਇਆ ਸੀਗਾ ਮੀਡੀਆ ਦੇ ਵਿੱਚ ਕਿ ਸਾਡੇ ਘਰ ਦੀਆਂ ਔਰਤਾਂ ਕਦੇ ਫਿਲਮਾਂ ਦੇ ਵਿੱਚ ਨਹੀਂ ਆਉਣਗੀਆਂ, ਪਰ ਇਹਨਾਂ ਨੇ ਇਸ ਜਿਹੜੀ ਚੀਜ਼ ਨੂੰ ਤੋੜਿਆ ਔਰ ਜਿਹੜਾ ਫਿਲਮਾਂ ਦੇ ਵਿੱਚ ਆਏ ਔਰ ਮਕਬੂਲੀਅਤ ਵੀ ਹਾਸਲ ਕੀਤੀ। ਤੇ ਨਾਲ ਹੀ ਇੱਕ ਹੋਰ ਜਿਹੜੀ ਅੱਜ ਸ਼ਖਸੀਅਤ ਹੈਗੀ ਉਹਨਾਂ ਦਾ ਜਨਮ ਦਿਨ ਹੈਗਾ, ਸੁਚੇਤਾ ਕਿਰਪਲਾਨੀ। ਸੁਚੇਤਾ ਕਿਰਪਲਾਨੀ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਭਾਰਤ ਦੀ ਇੱਕ ਪ੍ਰਸਿੱਧ ਆਜ਼ਾਦੀ ਸੈਨਾਨੀ ਸੀਗੇ ਤੇ ਨਾਲ ਹੀ ਰਾਜਨੀਤਿਕ ਆਗੂ ਵੀ ਰਹੇ ਹੈ। ਤੇ ਉਹਨਾਂ ਦੀ ਸਭ ਤੋਂ ਵੱਡੀ ਉਪਲਬਧੀ ਰਹੀ ਇਹ ਹੈ ਕਿ ਉਹ ਭਾਰਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੇ ਹੈ ਔਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਉਹਨਾਂ ਨੇ ਸੇਵਾ ਨਿਭਾਈ ਸੀ 1963 ਤੋਂ ਲੈ ਕੇ 67 ਤੱਕ। ਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਉਹਨਾਂ ਦਾ ਯੋਗਦਾਨ ਰਿਹਾ, ਕੁਇਟ ਇੰਡੀਆ ਮੂਵਮੈਂਟ ਜਿਹੜੀ ਸੀਗੀ ਉਸ ਦੇ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ, ਅੰਗਰੇਜ਼ ਸਰਕਾਰ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਵੀ ਕੀਤੀ ਗਈ ਤੇ ਉਹਨਾਂ ਨੇ ਜਿਹੜੇ ਰਾਸ਼ਟਰਪਿਤਾ ਹੈਗੇ ਆ ਸਾਡੇ ਮਹਾਤਮਾ ਗਾਂਧੀ ਜੀ ਉਹਨਾਂ ਦੇ ਨਾਲ ਮਿਲ ਕੇ ਵੀ ਕੰਮ ਕੀਤਾ ਤੇ ਨਾਲ ਹੀ ਸੰਵਿਧਾਨ ਬਣਾਉਣ ਦੇ ਵਿੱਚ ਵੀ ਉਹਨਾਂ ਦੀ ਇੱਕ ਵੱਡੀ ਭੂਮਿਕਾ ਰਹੀ ਹੈਗੀ ਹੈ। ਉਹ ਜਿਹੜਾ ਉਹਨਾਂ ਦੀਆਂ ਜਿਹੜੀਆਂ ਚੋਣਵੀਆਂ ਮਹਿਲਾਵਾਂ ਸੀਗੀਆਂ ਜਿਹੜੀਆਂ ਉਸ ਕਮੇਟੀ ਦੇ ਵਿੱਚ ਸ਼ਾਮਿਲ ਹੋਈਆਂ ਸੀਗੀਆਂ, ਕੌਂਸਟੀਟਿਊਂਟ ਅਸੈਂਬਲੀ ਆਫ ਇੰਡੀਆ ਦੇ ਵਿੱਚ ਸ਼ਾਮਿਲ ਹੋਈਆਂ ਸੀ, ਉਹਨਾਂ ਦੇ ਵਿੱਚੋਂ ਇੱਕ ਸੀ। ਸੋ ਗੱਲ ਕਹਿਣ ਦੀ ਇਹ ਹੈ ਕਿ ਜਿਹੜੀਆਂ ਇਹ ਸ਼ਖਸੀਅਤਾਂ ਹੁੰਦੀਆਂ ਸਾਡੇ ਲਈ ਬਹੁਤ, ਮਤਲਬ ਇਹ ਕਹਿ ਸਕਦੇ ਹਾਂ ਅਸੀਂ ਕਿ ਵੱਡਾ ਸਾਡੇ ਲਈ ਮਿਸਾਲ ਕਾਇਮ ਕਰ ਜਾਂਦੀਆਂ ਹੈਗੀਆਂ।
1: ਤੇ ਜਿਹੜੀਆਂ ਔਰਤਾਂ ਕਿਸੇ ਵੀ ਫੀਲਡ ਦੇ ਵਿੱਚ ਪਹਿਲੀਆਂ ਹੁੰਦੀਆਂ ਨੇ ਤਾਂ ਉਹਨਾਂ ਦਾ ਨਾਮ ਤਾਂ ਫਿਰ ਇਤਿਹਾਸ 'ਚ ਸੁਨਹਿਰੀ ਅੱਖਰਾਂ 'ਚ ਦਰਜ ਹੁੰਦਾ ਹੈ।
0: ਜੀ ਬਿਲਕੁਲ। ਔਰ ਇਹ ਜਿਹੜੀਆਂ ਔਰਤਾਂ ਸਾਡੇ ਘਰਾਂ ਦੇ ਵਿੱਚ ਵੀ ਪਹਿਲੀਆਂ ਹੁੰਦੀਆਂ, ਜਿਹੜੀ ਘਰ ਦੀ ਵੱਡੀ ਨੂੰਹ ਹੁੰਦੀ ਹੈ ਉਹ ਵੀ ਘਰ ਦਾ ਪੂਰਾ ਇੱਕ ਦਾਰਮਦਾਰ ਸਾਂਭ ਕੇ ਬੈਠੀ ਹੁੰਦੀ ਹੈਗੀ ਹੈ। ਸੋ ਕਿਤੇ ਨਾ ਕਿਤੇ ਉਹ ਜਿਹੜਾ ਹੁੰਦਾ ਨਾ ਉਹ ਵੀ ਮਤਲਬ ਘਰ ਦੀ
1: ਵੱਡੀ ਨੂੰਹ ਦੇ ਨਾਲ ਨਾਲ ਘਰ ਦੀ ਜਿਹੜੀ ਵੱਡੀ ਬੇਟੀ ਹੁੰਦੀ ਹੈ ਹਾਂ ਉਹ ਵੀ ਬਹੁਤ ਅਹਿਮ ਰੋਲ ਅਦਾ ਕਰਦੀ ਹੈ ਘਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਅਸੀਂ ਕਹਿੰਦੇ ਰੂੜੀਵਾਦੀ ਪਰੰਪਰਾਵਾਂ ਨੂੰ ਤੋੜਨ ਦੇ ਲਈ।
0: ਬਿਲਕੁਲ। ਸੋ ਗੱਲ ਇੱਥੇ ਇਹ ਹੁੰਦੀ ਹੈ ਕਿ ਜਦੋਂ ਬੀਬੀਆਂ ਭੈਣਾਂ ਦੀ ਗੱਲ ਆਉਂਦੀ ਹੈਗੀ ਹੈ ਤਾਂ ਫਿਰ ਵੱਡਾ ਕੋਈ ਵੀ ਹੋਵੇ, ਚਾਹੇ ਉਹ ਵੱਡਾ ਭਰਾ ਹੈ ਤੇ ਚਾਹੇ ਉਹ ਵੱਡੀ ਭੈਣ ਹੈਗੀ ਹੈ, ਸੋ ਉਹ ਘੁੰਮ ਘੁਮਾ ਕੇ ਨਾ ਮਤਲਬ ਸਾਰੇ ਘਰ ਦਾ ਦਰਮਦਾਰ ਸਾਂਭਣ ਦੇ ਵਿੱਚ ਆਪਣਾ ਬੜਾ ਵੱਡਾ ਰੋਲ ਪਲੇ ਕਰਦੇ ਹੁੰਦੇ ਆ। ਤੇ ਜੇ ਫਿਰ ਮੈਂ ਨਾ ਸ਼ੁਰੂ 'ਚ ਇੱਕ ਗੱਲ ਕੀਤੀ ਸੀ ਵੀ ਜਦੋਂ ਬੀਬੀਆਂ ਭੈਣਾਂ ਨਾ ਸਾਡੀਆਂ ਗੁੱਸੇ 'ਚ ਹੁੰਦੀਆਂ ਤੇ ਉਸ ਸਮੇਂ ਤੇ ਇੱਕ ਜਣੇ ਦੇ ਬੜੇ ਹਾਰ ਪੈਂਦੇ ਹੁੰਦੇ ਆ ਤੇ ਉਹ ਹੁੰਦਾ ਜੀ ਵਿਚੋਲਾ, ਤੇ ਇੱਧਰ ਫਿਰ ਗੱਲ ਜਿਹੜੀ ਦੂਜੇ ਪਾਸੇ ਚੱਲ ਪਈ ਵੀ ਹੁਣ ਮਤਲਬ ਪਹਿਲੇ ਪਹਿਲੇ ਲੋਕ ਕਿਹੜੇ ਹੈਗੇ ਆ, ਤੇ ਫਿਰ ਪਹਿਲੀਆਂ 'ਚ ਵਿਚਾਰੇ ਵਿਚੋਲੇ ਦੀ ਗੱਲ ਕਿਉਂ ਨਾ ਕਰ ਲਈ ਆਪਾਂ ਗਾਣਿਆਂ 'ਚ।
1: ਬਿਲਕੁਲ।

0: ਡਾਈਟੀਸ਼ੀਅਨਸ ਇਹ ਗੱਲ ਕਹਿੰਦੇ ਨੇ ਕਿ ਅੰਬਾਂ ਨੂੰ ਖਾਣ ਤੋਂ ਅੱਧਾ ਘੰਟਾ ਪਹਿਲਾਂ ਪਾਣੀ 'ਚ ਭਿਉਂਤਾ ਹੋਣਾ ਚਾਹੀਦਾ, ਤਾਂ ਤੁਸੀਂ ਉਹਨਾਂ ਨੂੰ ਠੰਡੇ ਕਰਨ ਲਈ ਠੰਡੇ ਪਾਣੀ 'ਚ ਬਰਫ਼ ਵਾਲੇ ਪਾਣੀ 'ਚ ਡੁਬੋ ਕੇ ਰੱਖ ਸਕਦੇ ਹੋ ਘੱਟੋ ਘੱਟ ਅੱਧਾ ਘੰਟਾ।
1: ਜੀ ਬਿਲਕੁਲ, ਜਰਨਲ ਆਫ ਫੂਡ ਸਾਇੰਸ ਐਂਡ ਟੈਕਨੋਲੋਜੀ ਦੇ ਵੱਲੋਂ ਇੱਕ ਪ੍ਰਕਾਸ਼ਿਤ ਖੋਜ ਸੀਗੀ, ਉਹਦੇ ਮੁਤਾਬਕ ਇਹ ਹੈ ਕਿ ਜਿਹੜੇ ਪੱਕੇ ਹੋਏ ਅੰਬ ਹੈ ਉਹਨਾਂ ਨੂੰ ਥੋੜ੍ਹੀ ਦੇਰ ਪਾਣੀ 'ਚ ਭਿਉਂ ਕੇ ਰੱਖਣ ਦੇ ਨਾਲ ਜਿਹੜਾ ਉਹਨਾਂ ਦਾ ਫਾਈਟਿਕ ਐਸਿਡ ਹੈਗਾ ਨਾ ਉਹ ਘੱਟ ਜਾਂਦਾ ਹੈ।
0: ਜੀ
1: ਮਤਲਬ ਕਿ ਇਹਦੇ ਵਿੱਚ ਇਹ ਜ਼ਿਆਦਾ ਹੁੰਦਾ ਹੈਗਾ ਜਿਹਦੇ ਕਰਕੇ ਜਿਹੜੀ ਸਾਡੀ ਫੇਫੜਿਆਂ ਦੇ ਵਿੱਚ ਜਿਹੜੀ ਦਿੱਕਤ ਹੈਗੀ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ, ਜਾਂ ਫਿਰ ਕਾਰਡਿਕ ਅਰੈਸਟ ਵੀ ਆ ਜਾਂਦਾ, ਯਾਨੀ ਕਿ ਦਿਲ ਨਾਲ ਸੰਬੰਧਿਤ ਵੀ ਬਿਮਾਰੀਆਂ ਹੋ ਜਾਂਦੀਆਂ, ਕੋਲਨ ਜਾਂ ਫਿਰ ਪ੍ਰੋਸਟੇਟ ਕੈਂਸਰ ਜਿਹੜਾ ਹੈਗਾ ਇਸ ਦੇ ਖਤਰੇ ਵੀ ਜਿਹੜੇ ਹੈਗੇ ਉਹ ਬਹੁਤ ਜ਼ਿਆਦਾ ਵੱਧ ਜਾਂਦੇ ਹੈਗੇ ਆ। ਅਤੇ ਇਹਦੇ ਨਾਲ ਹੀ ਖੁਰਾਕ ਮਾਹਿਰਾਂ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੀਆਂ ਫਲ ਦੀਆਂ ਸਬਜ਼ੀਆਂ ਹੈਗੀਆਂ ਉਹਨਾਂ ਦਾ ਇਸਤੇਮਾਲ, ਉਹਨਾਂ 'ਤੇ ਇਸਤੇਮਾਲ ਜਿਹੜੇ ਹਾਨੀਕਾਰਕ ਰਸਾਇਣ ਹੁੰਦੇ ਆ ਉਹਨਾਂ ਤੋਂ ਬਚੇ ਰਹਿਣ ਦੇ ਲਈ ਇਹ ਜ਼ਰੂਰੀ ਹੈ ਕਿ ਇਹ ਜਿਹੜੇ ਕੀਟਨਾਸ਼ਕ ਹੈਗੇ ਉਹ ਹਟ ਜਾਣ, ਅਤੇ ਫਲ ਦੀ ਗਰਮੀ ਜਿਹੜੀ ਹੈਗੀ ਉਹ ਵੀ ਇਹਦੇ ਨਾਲ ਘੱਟ ਜਾਂਦੀ ਹੈ। ਹੁਣ ਅਕਸਰ ਅਸੀਂ ਅੰਬ ਖਾਣ ਤੋਂ ਬਾਅਦ ਇੱਕ ਗੱਲ ਜ਼ਰੂਰ ਕਹਿੰਦੇ ਹੁੰਦੇ ਹਾਂ ਵੀ ਹੁਣ ਅੰਬ ਖਾ ਲਿਆ ਅਤੇ ਹੁਣ ਅੰਦਰ ਗਰਮੀ ਵਧੂਗੀ, ਜੇ ਉਸ ਗਰਮੀ ਨੂੰ ਤੁਸੀਂ ਘਟਾਉਣਾ ਚਾਹੁੰਦੇ ਹੋ ਤਾਂ ਉਸ ਸਮੇਂ ਦੇ ਉੱਪਰ ਜਿਹੜਾ ਇਹ ਫਾਈਟਿਕ ਐਸਿਡ ਹੈਗਾ ਇਹਨੂੰ ਕੱਢਣਾ ਬੜਾ ਜ਼ਰੂਰੀ ਹੁੰਦਾ, ਕਿਉਂਕਿ ਇਹ ਐਂਟੀ ਨਿਊਟ੍ਰੀਐਂਟ ਹੁੰਦਾ। ਐਂਟੀ
0: ਬਿਲਕੁਲ
1: ਨਿਊਟ੍ਰੀਐਂਟ ਕਹਿਣ ਤੋਂ ਭਾਵ ਹੈ ਕਿ ਜਿਹੜੇ ਉਹਦੇ ਵਿੱਚ ਚੰਗੇ ਤੱਤ ਹੁੰਦੇ ਆ ਉਹਨਾਂ ਸਾਰਿਆਂ ਨੂੰ ਇਹ ਖਤਮ ਕਰ ਦਿੰਦਾ, ਜਿਵੇਂ ਕਿ ਉਹਦੇ ਵਿੱਚ ਆਇਰਨ ਹੁੰਦਾ, ਜ਼ਿੰਕ ਹੁੰਦਾ, ਕੈਲਸ਼ੀਅਮ ਹੁੰਦਾ, ਇਹ ਸਾਰੇ ਖਣਿਜ ਜਿਹੜੇ ਹੈਗੇ ਆ ਉਹਨਾਂ ਨੂੰ ਸੋਖਣ ਨਹੀਂ ਦਿੰਦਾ ਇਹ ਸਾਡੀ
0: ਬਿਲਕੁਲ
1: ਬਾਡੀ ਦੇ ਵਿੱਚ। ਸੋ
0: ਬਿਲਕੁਲ,
1: ਇਸ
0: ਤੇ
1: ਕਰਕੇ
0: ਇੱਕ ਇਸੇ ਤਰ੍ਹਾਂ ਦੀ ਹੀ ਐਂਟੀ ਕੈਂਸਰ ਕਲੀਨਿਕਲ ਰਿਸਰਚ ਹੋਈ ਸੀ, ਉਹਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਅੰਬ ਵਿਚਲਾ ਮੈਗੀਫੈਰਨ ਤੱਤ ਹੁੰਦਾ ਹੈ ਜਿਹੜਾ ਉਹ ਸੈੱਲਾਂ ਨੂੰ ਬਿਨਾਂ ਨੁਕਸਾਨ ਪਹੁੰਚਾਏ ਬਹੁਤ ਤਰ੍ਹਾਂ ਦੇ ਕੈਂਸਰ ਜਿਵੇਂ ਕਿ ਛਾਤੀ ਦਾ ਕੈਂਸਰ, ਕੋਲਨ ਤੇ ਫੇਫੜਿਆਂ ਦੇ ਕੈਂਸਰ ਦੇ ਸੈੱਲਾਂ ਨੂੰ ਖਤਮ ਕਰਨ 'ਚ ਮਦਦ ਵੀ ਕਰਦਾ।
1: ਜੀ ਬਿਲਕੁਲ, ਸੋ ਜੇਕਰ ਇਹਨੂੰ ਪਾਣੀ ਦੇ ਵਿੱਚ ਨਹੀਂ ਭਿਉਂਤਾ ਜਾਊਗਾ ਤਾਂ ਜਿਹੜੇ ਕੀਟਨਾਸ਼ਕ ਹੈਗੇ ਆ ਜਿਹੜੇ ਕਿ ਆਮ ਹੀ ਵਰਤੇ ਜਾਂਦੇ ਹੈਗੇ ਆ, ਕੈਲਸ਼ੀਅਮ ਕਾਰਬਾਈਡ
0: ਜੀ
1: ਇਹ ਆਮ ਹੀ ਵਰਤਿਆ ਜਾਂਦਾ ਹੈਗਾ, ਤੇ ਨਾਲ ਹੀ ਹੋਰ ਬਹੁਤ ਸਾਰੇ ਕੈਮੀਕਲਸ ਦਾ ਛਿੜਕਾਅ ਹੁੰਦਾ ਹੈਗਾ, ਸੋ ਇਹ ਜਿਹੜੇ ਹੈਗੇ ਸਾਡੀ ਬੋਡੀ ਦੇ ਵਿੱਚ ਜਾਣਗੇ ਤੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਨੂੰ ਸਾਹਮਣਾ ਕਰਨਾ ਪਊਗਾ।
0: ਬਿਲਕੁਲ, ਸੋ ਡਰਨਾ ਨਹੀਂ ਹੈ, ਸਾਵਧਾਨੀ ਦੇ ਨਾਲ ਅੰਬਾਂ ਨੂੰ ਖਾਓ। ਕਹਿੰਦੇ ਨੇ ਅੰਬਾਂ ਦੇ ਵਿੱਚ B6 ਹੁੰਦਾ ਹੈ ਜਿਹੜਾ ਕਿ ਦਿਮਾਗ 'ਚ ਖੁਸ਼ੀ ਦੇ ਹਾਰਮੋਨਸ ਨੂੰ ਬਣਾਉਂਦਾ ਹੈ, ਸੋ ਤੁਹਾਨੂੰ ਸਟ੍ਰੈਸ ਤੋਂ ਰਿਲੀਫ ਵੀ ਮਿਲੂਗੀ। ਤੇ ਮਾਹਿਰ ਇਹ ਵੀ ਕਹਿੰਦੇ ਨੇ ਕਿ ਇਹਦੇ 'ਚ 35% ਵੱਧ ਅਸੀਂ ਕਹਿੰਦੇ ਹਾਂ ਕਿ ਫਾਈਬਰ ਹੁੰਦਾ ਆ, ਸੋ ਸਾਡੇ ਪੇਟ ਦੇ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਆ। ਸੋ ਗਰਮ ਸੋਚ ਕੇ ਤੁਸੀਂ ਇਸ ਤੋਂ ਗੁਰੇਜ਼ ਨਾ ਕਰੋ, ਪਰ ਬਹੁਤ ਜ਼ਿਆਦਾ ਵੀ ਨਾ ਅਸੀਂ ਖਾਈਏ ਤਾਂ ਫਿਰ ਇਹ ਚੀਜ਼ ਸਾਨੂੰ ਗਰਮੀ ਕਰ ਸਕਦੀ ਹੈ। ਹਰ ਰੋਜ਼ ਜੇ ਤੁਸੀਂ ਅੰਬ ਖਾਂਦੇ ਹੋ ਤਾਂ ਤੁਹਾਡੇ ਪੇਟ ਨੂੰ ਉਹਦੇ ਕਾਫੀ ਫਾਇਦੇ ਹੁੰਦੇ ਨੇ।
1: ਜੀ ਬਿਲਕੁਲ, ਔਰ ਜਦੋਂ ਅੰਬਾਂ ਦੀ ਗੱਲ ਚੱਲਦੀ ਹੈਗੀ ਹੈ ਤਾਂ ਫਿਰ ਉਸ ਸਮੇਂ ਦੇ ਉੱਪਰ ਇੱਕੋ ਹੀ ਚੀਜ਼ ਚੱਲਦੀ ਹੁੰਦੀ ਹੈ ਵੀ ਬਈ ਜਾਂ ਤਾਂ ਅੰਬ ਜਿਹੜੇ ਉਹ ਦੂਜੇ ਲੰਗੜਾ ਅੰਬ ਹੁੰਦਾ ਉਹ ਖਾਣਾ ਅਸੀਂ, ਤੇ ਜਾਂ ਫਿਰ ਅੰਬ ਦਾ ਅਚਾਰ ਖਾਣਾ ਅਸੀਂ, ਚਾਹੇ ਤੁਸੀਂ ਜੋ ਮਰਜ਼ੀ ਖਾਓ, ਤੇ ਚਾਹੇ ਤੁਸੀਂ ਕੋਈ ਹੋਰ ਫਰੂਟ ਵੀ ਖਾ ਰਹੇ ਹੋ, ਫਰੂਟਸ ਦੇ ਉੱਪਰ ਅਕਸਰ ਇਹ ਜਿਹੜਾ ਕਾਰਬਾਈਡ ਹੁੰਦਾ ਉਹ ਜ਼ਿਆਦਾ ਛਿੜਕਿਆ ਜਾਂਦਾ ਹੈਗਾ, ਕਿਉਂਕਿ ਉਹਦੇ ਨਾਲ ਉਹਦੇ ਵਿੱਚੋਂ ਨਾ ਇੱਕ ਭਾਫ਼ ਨਿਕਲਦੀ ਹੈਗੀ ਹੈ ਜਿਹੜੀ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਪਕਾ ਦਿੰਦੀ ਹੈ, ਸੋ ਉਸ ਜਿਹੜਾ ਗੈਸ ਤੋਂ ਅਸੀਂ ਬਚਣਾ ਹੈਗਾ ਤਾਂ ਉਸ ਗੈਸ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈਗਾ ਕਿ ਪਾਣੀ ਦੇ ਨਾਲ ਉਹਨੂੰ ਕੱਢ ਦਿੱਤਾ ਜਾਵੇ।
0: ਬਿਲਕੁਲ,
1: ਸੋ ਨਾਲੋ ਨਾਲ ਜਿਹੜੀਆਂ ਸਿਹਤ ਨਾਲ ਸੰਬੰਧਿਤ ਵੀ ਗੱਲਾਂ ਹੋ ਗਈਆਂ, ਤੇ ਹੁਣ ਥੋੜੀਆਂ ਜਿਹੀਆਂ ਕਰੀਅਰ ਨਾਲ ਸੰਬੰਧਿਤ ਗੱਲਾਂ ਵੀ ਕਰਾਂਗੇ, ਪਰ ਉਸ ਤੋਂ ਪਹਿਲਾਂ ਪੰਮੀ ਬਾਈ ਸਾਹਿਬ ਆਈ ਜਾਂਦੇ ਆ, ਕਹਿੰਦੇ ਬਈ ਪਾਸੇ ਹੋ ਜਾਓ, ਹੁਣ ਮੇਰਾ ਟਾਈਮ ਹੋ ਗਿਆ ਤੇ ਮੈਂ ਗਾਣਾ ਸੁਣਾਉਣਾ ਜੇ ਇੱਕ
0: ਜੀ।

0: ਮਨ ਕੀ ਬਾਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
2: ਜੀ, ਸਟੂਡੀਓ ਦੀ ਘੜੀ ਮੁਤਾਬਿਕ 12:34 ਦਾ ਸਮਾਂ ਹੋ ਚੁੱਕਿਆ ਤੇ ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ। ਅਸੀਂ ਜੁੜੇ ਹੋਏ ਹਾਂ, ਮੈਂ ਗੁਰਹਰਪ੍ਰੀਤ ਤੇ ਮੇਰੇ ਨਾਲ ਮੌਜੂਦ ਨੇ
3: ਤੇ ਮੈਂ ਹਾਂ ਕਰਮਜੀਤ ਕੌਰ। ਤੇ ਆਪਾਂ ਗੱਲ ਕਰ ਰਹੇ ਸੀਗੇ ਭੈਣਾਂ ਨੂੰ ਦੱਸਣ ਦੀ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੇ ਆਪ ਨੂੰ ਪ੍ਰੋਫੈਸ਼ਨਲ ਤੌਰ ਤੇ ਅਸੀਂ ਦੇਖਦੇ ਹਾਂ ਕਿ ਕੰਮਾਂ ਕਾਰਾਂ ਵਾਲੀਆਂ ਥਾਵਾਂ ਤੇ ਇੱਕ ਪ੍ਰੋਫੈਸ਼ਨਲ ਸਟੇਟਸ ਨੂੰ ਮੇਨਟੇਨ ਰੱਖਣਾ, ਇੱਕ ਮਾਹੌਲ ਨੂੰ ਮੇਨਟੇਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਆ। ਬਹੁਤ ਸਾਰੀਆਂ ਸਾਡੀਆਂ ਭੈਣਾਂ ਕੰਮ ਕਾਜੀ ਨੇ ਅੱਜ ਦੇ ਦੌਰ 'ਚ, ਹੈ ਨਾ, ਸ਼ਾਇਦ ਉਹ ਤਾਂ ਸਾਡਾ ਪ੍ਰੋਗਰਾਮ ਘੱਟ ਸੁਣਦੀਆਂ ਹੋਣੀਆਂ, ਪਰ ਬਹੁਤ ਸਾਰੀਆਂ ਭੈਣਾਂ ਕੰਮ ਕਾਰ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਨੌਕਰੀ ਕਰਨਾ ਹੀ ਕੰਮ ਕਾਰ ਹੁੰਦਾ। ਬਹੁਤ ਸਾਰੀਆਂ ਭੈਣਾਂ ਆਪਣਾ ਕੰਮ ਕਾਰ ਕਰਦੀਆਂ ਨੇ, ਬਿਜ਼ਨਸ ਕਰਦੀਆਂ ਨੇ। ਸੋ ਕੰਮ ਭਾਵੇਂ ਕੋਈ ਵੀ ਹੋਵੇ, ਆਪਣੀ ਪ੍ਰੋਫੈਸ਼ਨਲ ਲਾਈਫ ਤੇ ਆਪਣੀ ਪ੍ਰਾਈਵੇਟ ਲਾਈਫ ਇਹਨਾਂ 'ਚ ਬੈਲੈਂਸ ਬਣਾ ਕੇ ਰੱਖਣਾ ਵੀ ਬੇਹੱਦ ਜ਼ਰੂਰੀ ਹੁੰਦਾ
2: ਜੀ। ਔਰ ਜਿਹੜਾ ਮਤਲਬ ਕੰਮ ਦਾ ਇੱਕ ਵੱਡਾ ਵਰਗ ਹੈ, ਮਤਲਬ ਇੱਕ ਖਾਸ ਕੰਮ ਨੂੰ ਇਹ ਕਿਹਾ ਜਾਂਦਾ ਵੀ ਬੀਬੀਆਂ ਵਾਸਤੇ ਹੀ ਬਣਿਆ ਜ਼ਿਆਦਾਤਰ। ਜਿਹੜਾ ਕੁੜੀਆਂ ਨੂੰ ਸਲਾਹ ਇਹੀ ਦਿੱਤੀ ਜਾਂਦੀ ਹੈ ਵੀ ਤੁਸੀਂ ਟੀਚਰ ਬਣ ਜਾਓ। ਸੋ ਟੀਚਰਸ ਜਿਹੜੇ ਉਹ ਜ਼ਰੂਰ ਸਾਡਾ ਪ੍ਰੋਗਰਾਮ ਅੱਜ ਸੁਣ ਰਹੇ ਹੋਣਗੇ, ਕਿਉਂਕਿ ਜੂਨ ਦੀਆਂ ਛੁੱਟੀਆਂ ਚੱਲ ਰਹੀਆਂ ਹੈਗੀਆਂ। ਸੋ ਅੱਜ ਜਿਹੜਾ ਹੈਗਾ ਪ੍ਰੋਫੈਸ਼ਨਲ ਬਿਹੇਵੀਅਰ ਦੀ ਤੁਸੀਂ ਗੱਲ ਕੀਤੀ, ਅਸੀਂ ਚਾਹੇ ਕਿਸੇ ਵੀ ਆਫਿਸ ਦੇ ਵਿੱਚ ਹੋਈਏ, ਕਿਸੇ ਵੀ ਜੋਬ ਵਾਲੀ ਜਗ੍ਹਾ 'ਤੇ ਹੋਈਏ, ਚਾਹੇ ਅਸੀਂ ਆਪਣੇ ਬਿਜ਼ਨਸ ਦੇ ਵਿੱਚ ਹੋਈਏ, ਉਸ ਜਗ੍ਹਾ ਦੇ ਉੱਪਰ ਪ੍ਰੋਫੈਸ਼ਨਲ ਜਿਹੜਾ ਬਿਹੇਵੀਅਰ ਉਹਨੂੰ ਮੇਨਟੇਨ ਕਰਨਾ, ਪਲੱਸ ਜਦੋਂ ਅਸੀਂ ਕਿਸੇ ਜਗ੍ਹਾ ਦੇ ਉੱਪਰ ਐਜ਼ ਬੌਸ ਜਾ ਰਹੇ ਹਾਂ, ਉੱਥੇ ਕੁਛ ਹੋਰ ਬਿਹੇਵੀਅਰ ਹੋਣਾ ਚਾਹੀਦਾ ਸਾਡਾ, ਅਤੇ ਕਿਸੇ ਜਗ੍ਹਾ ਦੇ ਉੱਪਰ ਐਜ਼ ਅਸੀਂ ਜਿਹੜਾ ਜੋਬ ਸੀਕਰ ਜਾ ਰਹੇ ਹਾਂ ਜਾਂ ਜਿਹੜਾ ਐਜ਼ ਅਸਾਈਨੀ ਜਾ ਰਹੇ ਹੈਗੇ ਹਾਂ, ਜਾਂ ਇੱਕ ਮਤਲਬ ਉਹ ਜਿਹੜਾ ਥੋੜ੍ਹੇ ਜਿਹੇ ਥੱਲੇ ਵਾਲੇ ਲੈਵਲ ਦੇ ਉੱਪਰ ਜਾ ਰਹੇ ਹਾਂ, ਕਿਉਂਕਿ ਲੈਵਲ ਜਿਹੜਾ ਹੈਗਾ ਵੱਖਰੇ ਵੱਖਰੇ ਹੁੰਦੇ ਹੈਗੇ, ਸਾਰੇ ਕੰਮ ਦੇ ਹਿਸਾਬ ਨਾਲ ਉਹ ਲੈਵਲ ਹੁੰਦੇ ਆ, ਹੋਰ ਕਿਸੇ ਦੇ ਹਿਸਾਬ ਨਾਲ ਨਹੀਂ ਹੁੰਦੇ ਹੈਗੇ। ਸੋ ਉੱਥੇ ਜਿਹੜਾ ਹੈਗਾ ਨਾ, ਸਾਨੂੰ ਆਪਣੇ ਆਪ ਨੂੰ ਹੈਂਡਲ ਕਰਨਾ ਆਉਣਾ ਚਾਹੀਦਾ ਹੈਗਾ। ਉਹਦੇ ਵਿੱਚ 3-4 ਚੀਜ਼ਾਂ ਆਉਂਦੀਆਂ। ਜਦੋਂ ਤੁਸੀਂ ਕਿਸੇ ਵੀ ਵਰਕਿੰਗ ਵੂਮਨ ਨੂੰ ਪੁੱਛੋਗੇ ਨਾ, ਉਹਦੀ ਸਭ ਤੋਂ ਪਹਿਲੀ ਜਿਹੜੀ ਸ਼ਿਕਾਇਤ ਇਹੀ ਹੁੰਦੀ ਹੈ ਕਿ ਸਾਡੇ ਆਫਿਸ ਦੇ ਵਿੱਚ ਪੋਲੀਟਿਕਸ ਬਹੁਤ ਹੁੰਦੀ ਹੈ। ਸੋ ਇਸ ਪੋਲੀਟਿਕਸ ਤੋਂ ਹਰ ਕੋਈ ਦੁਖੀ ਹੈ। ਸੋ ਗੱਲ ਇੱਥੇ ਇਹ ਹੈ ਕਿ ਪੋਲੀਟਿਕਸ ਨੂੰ ਤੁਸੀਂ ਡੀਲ ਕਿੱਦਾਂ ਕਰਨਾ, ਠੀਕ ਹੈ। ਹੁਣ ਜੇ ਤੁਸੀਂ ਮਤਲਬ ਖੁਦ ਹੀ ਉਹਦੇ ਵਿੱਚ ਵੜੋਂਗੇ, ਉਹਦੇ ਵਿੱਚ ਜਿਹੜਾ ਮਤਲਬ, ਕਿਉਂਕਿ ਉਹ ਜਿਵੇਂ ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਵੀ ਚੁਗਲੀਆਂ ਦਾ ਸਵਾਦ ਤਾਂ ਸਭ ਨੂੰ ਹੁੰਦਾ ਹੈਗਾ,
3: ਬਿਲਕੁਲ, ਤੇ ਉਸ ਪੋਲੀਟਿਕਸ ਨੂੰ ਤੁਸੀਂ ਹਟਾ ਨਹੀਂ ਸਕਦੇ। ਹਾਂ, ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਉਹਦੇ ਵਿੱਚ ਮੇਨਟੇਨ ਰੱਖਣਾ ਹੈ, ਤੁਸੀਂ ਆਪਣਾ ਦਾਇਰਾ ਕਿੱਦਾਂ ਸੀਮਿਤ ਰੱਖਣਾ ਹੈ, ਇਹ ਚੀਜ਼ਾਂ ਤੁਸੀਂ ਜ਼ਰੂਰ ਸਿੱਖ ਸਕਦੇ।
2: ਜੀ ਬਿਲਕੁਲ। ਔਰ ਮੈਂ ਇੱਕ ਗੱਲ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਤੁਹਾਡੇ ਬਾਰੇ ਕੋਈ ਕਿੱਥੇ ਕੀ ਕਹਿ ਰਿਹਾ, ਇਹਦੇ ਨਾਲ ਤੁਹਾਨੂੰ ਮਤਲਬ ਨਾ ਹੋਵੇ ਤਾਂ ਚੰਗਾ ਹੈਗਾ, ਕਿਉਂਕਿ ਕਹਿੰਦੇ ਹੁੰਦੇ ਆ ਕਿ ਦੁਨੀਆ 'ਚ ਕੋਈ ਐਸਾ ਬੰਦਾ ਨਹੀਂ ਜਿਹਦੇ ਬਾਰੇ ਹਰ ਕੋਈ ਇਹ ਕਵੇ ਕਿ ਇਹ ਇਨਸਾਨ ਬਹੁਤ ਚੰਗਾ ਹੈਗਾ, ਤੇ ਜੇ ਤੁਸੀਂ ਇਹ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਨਾਮ ਚੰਗਾ ਸਿੰਘ ਜਾਂ ਚੰਗਾ ਕੌਰ ਰੱਖ ਸਕਦੇ ਹੈਗੇ ਹੋ, ਤਾਂ ਹੀ ਕੋਈ ਚੰਗਾ ਕਹਿ ਸਕਦਾ ਤੁਹਾਨੂੰ, ਅਦਰਵਾਈਜ਼ ਕੋਈ ਨਹੀਂ ਕਹੂਗਾ। ਸੋ ਦੂਜੀ ਗੱਲ ਇਹ ਹੁੰਦੀ ਹੈ ਕਿ ਜਦੋਂ ਪੋਲੀਟਿਕਸ ਤੋਂ ਥੋੜ੍ਹਾ ਜਿਹਾ ਅੱਗੇ ਵੱਧਦੇ ਹੈਗੇ ਆ, ਤਾਂ ਉਸ ਸਮੇਂ ਦੇ ਉੱਪਰ ਜਿਹੜਾ ਇੱਕ ਵਿਤਕਰਾ ਪੁਰਾਣੇ ਸਮੇਂ ਤੋਂ ਹੀ ਚੱਲਦਾ ਆ ਰਿਹਾ, ਉਹ ਬਹੁਤ ਹੱਦ ਤੱਕ ਘੱਟ ਗਿਆ, ਪਰ ਕਿਤੇ ਨਾ ਕਿਤੇ ਜਿਹੜਾ ਉਹ ਅੱਜ ਵੀ ਸਾਨੂੰ ਦੇਖਣ ਨੂੰ ਮਿਲਦਾ। ਮੰਨ ਲਓ ਕੋਈ ਆਫਿਸ ਇੱਦਾਂ ਦਾ ਹੈਗਾ ਜਿੱਥੇ ਮਤਲਬ ਜਿਹੜੀ ਮੇਲ ਫੀਮੇਲ ਦੀ ਗਿਣਤੀ ਹੈਗੀ ਹੈ ਉਹ ਓਨੀ ਨਹੀਂ ਹੈਗੀ, ਮਤਲਬ ਬਰਾਬਰ ਨਹੀਂ ਹੈਗੀ, ਤਾਂ ਉਸ ਸਮੇਂ ਦੇ ਉੱਪਰ ਵੀ ਜਿਹੜੀਆਂ ਸਾਡੀਆਂ ਭੈਣਾਂ ਹੈਗੀਆਂ ਉਹਨਾਂ ਨੂੰ ਇਹ ਜਿਹੜਾ ਨਾ ਇੱਕ ਮਤਲਬ ਡਰ ਜਿਹਾ ਹੁੰਦਾ ਮਨ ਦੇ ਵਿੱਚ ਕਿ ਪਤਾ ਨਹੀਂ ਮੈਨੂੰ ਕਿੱਦਾਂ ਡੀਲ ਕੀਤਾ ਜਾਊਗਾ। ਸੋ ਉੱਥੇ ਜਿਹੜਾ ਮੈਂ ਹਮੇਸ਼ਾ ਇੱਕ ਗੱਲ ਕਹਿੰਦੀ ਹੁੰਦੀ ਹਾਂ ਕਿ ਜਦੋਂ ਤੁਸੀਂ ਕਿਤੇ ਵੀ ਜਾਓ ਤਾਂ ਤੁਹਾਡੀ ਪ੍ਰੈਜੈਂਸ ਫੀਲ ਹੋਣੀ ਚਾਹੀਦੀ ਹੈ, ਤੇ ਨਾਲ ਹੀ ਤੁਹਾਡੀ ਐਬਸੈਂਸ ਵੀ ਫੀਲ ਹੋਣੀ ਚਾਹੀਦੀ ਹੈ। ਇਹਨਾਂ ਦੋਨਾਂ ਗੱਲਾਂ ਦਾ ਵੱਖਰਾ ਵੱਖਰਾ ਮਤਲਬ ਹੈ। ਪ੍ਰੈਜੈਂਸ ਇਸ ਕਰਕੇ ਫੀਲ ਹੋਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਆਪਣੀ ਗੱਲ ਕਹੋ ਤਾਂ ਉਹਦੇ ਵਿੱਚ ਇੰਨਾ ਕੁ ਵਜ਼ਨ ਹੋਵੇ ਕਿ ਸਾਹਮਣੇ ਵਾਲਾ ਤੁਹਾਡੀ ਗੱਲ ਨੂੰ ਜਿਹੜਾ ਨਕਾਰ ਨਾ ਸਕੇ, ਤੇ ਤੂੰ ਜਿਹੜੀ ਤੁਹਾਡੀ ਐਬਸੈਂਸ ਆ ਉਹ ਤਾਂ ਫੀਲ ਹੋਣੀ ਚਾਹੀਦੀ ਹੈ ਕਿ ਤੁਸੀਂ ਕੰਮ ਹੀ ਇਸ ਲੈਵਲ ਤੇ ਜਾ ਕੇ ਕਰੋ ਕਿ ਜਦੋਂ ਤੁਹਾਡੀ ਐਬਸੈਂਸ ਹੋਵੇ ਤੁਸੀਂ ਉਸ ਜਗ੍ਹਾ ਤੋਂ ਹਟੋ ਤੇ ਕੋਈ ਦੂਜਾ ਆ ਕੇ ਉਹ ਕੰਮ ਨੂੰ ਕਰੇ, ਤਾਂ ਅਗਲਾ ਇੱਕ ਵਾਰੀ ਇਹ ਗੱਲ ਜ਼ਰੂਰ ਕਹੇ ਵੀ ਉਹਦੇ ਵਰਗੀ ਗੱਲ ਨਹੀਂ ਬਣੀ।
3: ਬਿਲਕੁਲ, ਸੋ ਇਹਦਾ ਮਤਲਬ ਇਹੀ ਹੈ ਕਿ ਤੁਸੀਂ ਆਪਣੇ ਕੰਮ ਦੇ ਵਿੱਚ ਪੂਰੇ ਨਿਪੁੰਨ ਹੋਣੇ ਚਾਹੀਦੇ ਹੋ ਅਤੇ ਉਸ ਕੰਮ 'ਚ ਮਹਾਰਤ ਤੁਹਾਨੂੰ ਹੋਣੀ ਚਾਹੀਦੀ ਹੈ। ਕੋਈ ਵੀ ਕੰਮ ਕਿਸੇ ਵੀ ਸੀਟ 'ਤੇ ਤੁਸੀਂ ਕਰਦੇ ਉਹਨੂੰ ਇਮਾਨਦਾਰੀ ਨਾਲ ਕਰੋ, ਉਹਦੇ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਕੱਜ ਨਾ ਛੱਡੋ ਕਿ ਕੋਈ ਤੁਹਾਡੀ ਗਲਤੀ ਨੂੰ ਫੜ ਕੇ ਤੁਹਾਨੂੰ ਨੀਚਾ ਦਿਖਾਵੇ। ਸੋ ਕੋਸ਼ਿਸ਼ ਇਹੀ ਕਰੋ ਕਿ ਆਪਣੇ ਕੰਮ ਨੂੰ ਬਿਲਕੁਲ ਪਰਫੈਕਟ ਤਰੀਕੇ ਦੇ ਨਾਲ ਕਰੋ। ਅਗਰ ਕੋਈ ਚੀਜ਼ ਤੁਹਾਨੂੰ ਨਹੀਂ ਆਉਂਦੀ ਤਾਂ ਤੁਸੀਂ ਦੂਜਿਆਂ ਤੋਂ ਸਿੱਖ ਸਕਦੇ ਹੋ, ਹੈ ਨਾ। ਇਹ ਵੀ ਨਹੀਂ ਹੈ ਕਿ ਹਰ ਕੋਈ ਪਰਫੈਕਟ ਹੁੰਦਾ, ਜਦੋਂ ਅਸੀਂ ਕੰਮ ਕਰਦੇ ਹਾਂ ਪ੍ਰੈਕਟੀਕਲੀ ਚੀਜ਼ਾਂ ਨੂੰ ਕਰਦੇ ਹਾਂ ਫੇਰ ਹੀ ਸਾਨੂੰ ਆਉਂਦੀਆਂ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਸਾਨੂੰ ਨਹੀਂ ਵੀ ਪਤਾ ਹੁੰਦੀਆਂ, ਤਾਂ ਉਹ ਚੀਜ਼ਾਂ ਤੁਸੀਂ ਸਿੱਖਣ ਦੀ ਕੋਸ਼ਿਸ਼ ਕਰੋ ਅਤੇ ਉਦੋਂ ਫਿਰ ਆਪਣੇ ਆਪ ਨੂੰ ਨੀਵਾਂ ਮਹਿਸੂਸ ਨਾ ਕਰੋ, ਚੀਜ਼ਾਂ ਨੂੰ ਸਿੱਖੋ ਅਤੇ ਫਿਰ ਉਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਣੇ ਜੋਬ ਹੈ ਜਿਹੜਾ ਤੁਹਾਡੀ ਜੋਬ ਪ੍ਰੋਫਾਈਲ ਹੈ ਉਹਨੂੰ ਵਧੀਆ ਤਰੀਕੇ ਨਾਲ ਨਿਭਾਓ।
2: ਇੱਕ ਹੋਰ ਵੀ ਦਿੱਕਤ ਆਉਂਦੀ ਹੈ ਜਦੋਂ ਜਿਹੜੀਆਂ ਚਾਹੇ ਉਹ ਬੀਬੀਆਂ ਭੈਣਾਂ ਜਾਣ ਚਾਹੇ ਸਾਡੇ ਜਿਹੜੇ ਵੀਰ ਹੈਗੇ ਆ ਉਹ ਜਾਣ ਆਪਣੇ ਆਫਿਸ ਦੇ ਵਿੱਚ, ਜਦੋਂ ਨਵੇਂ ਨਵੇਂ ਹੁੰਦੇ ਹੈਗੇ ਆ ਨਾ ਤਾਂ ਜਿਹੜੇ ਉਹਨਾਂ ਤੋਂ ਮਤਲਬ ਪਹਿਲਾਂ ਤੋਂ ਕੰਮ ਕਰ ਰਹੇ ਹੁੰਦੇ ਆ ਜਿਹਨਾਂ ਨੂੰ ਅਸੀਂ ਸੀਨੀਅਰਸ ਕਹਿ ਦਿੰਦੇ ਹਾਂ, ਉਹਨਾਂ ਤੋਂ ਬੜੀ ਦਿੱਕਤ ਆਉਂਦੀ ਹੁੰਦੀ ਹੈ ਉਹਨਾਂ ਨੂੰ। ਅੱਛਾ, ਉਹਨਾਂ 'ਚ ਮੈਨੂੰ ਕਦੇ ਨਹੀਂ ਲੱਗਿਆ ਹੈਗਾ ਵੀ ਉਹਨਾਂ 'ਚ ਕੋਈ ਈਗੋ ਪ੍ਰੋਬਲਮ ਹੁੰਦੀ ਹੈ। ਮਤਲਬ ਜਿਹੜੇ ਸੀਨੀਅਰਸ ਬੈਠੇ ਹੈਗੇ ਆ ਉਹਨਾਂ ਦਾ ਆਪਣਾ ਤਜਰਬਾ, ਉਹਨਾਂ ਨੇ ਆਪਣੇ ਹਿਸਾਬ ਨਾਲ ਤੁਹਾਨੂੰ ਸਿਖਾਉਣਾ ਤੇ ਜਿਹੜੇ ਜੂਨੀਅਰਸ ਹੈਗੇ ਆ ਜਿਹੜੇ ਜਮਾਂ ਫਸਟ ਟਾਈਮ ਗਏ ਹੈਗੇ ਆ ਹਜੇ, ਉਹਨਾਂ ਨੂੰ ਲੱਗਦਾ ਵੀ ਯਾਰ ਐਡੇ ਵੀ ਜਵਾਕ ਹੈ ਨਹੀਂ ਅਸੀਂ, ਹੈ ਨਾ, ਵੀ ਸਾਨੂੰ ਐਂ ਬੱਚਿਆਂ ਵਾਂਗੂ ਸਿਖਾਈ ਜਾਂਦੇ ਆ। ਸੋ ਉਹ ਆਪੋ ਆਪਣੀ ਜਗ੍ਹਾ ਤੇ ਦੋਨੇ ਸਹੀ ਹੈਗੇ ਆ। ਸੋ ਮੈਂ ਇੱਕ ਗੱਲ ਹਮੇਸ਼ਾ ਮਤਲਬ ਜਦੋਂ ਮੈਂ ਬਠਿੰਡਾ ਰੇਡੀਓ ਸਟੇਸ਼ਨ ਤੇ ਸੀ ਉਦੋਂ ਮੈਂ ਇਹ ਇੱਕ ਫੰਕਸ਼ਨ 'ਚ ਕਹੀ ਸੀ ਗੱਲ ਕਿ ਜੇ ਤੁਹਾਡੇ ਸੀਨੀਅਰਸ ਤੁਹਾਨੂੰ ਖਿੱਚ ਰਹੇ ਆ ਨਾ ਤਾਂ ਤੁਸੀਂ ਆਪਣੇ ਆਪ ਨੂੰ ਉਸ ਤੀਰ ਵਾਂਗੂ ਸਮਝੋ ਜਿਹੜਾ ਕਿ ਪਿੱਛੇ ਜਿੰਨਾ ਖਿੱਚਿਆ ਜਾਊਗਾ ਉਨਾ ਹੀ ਆਪਣੇ ਸਹੀ ਨਿਸ਼ਾਨੇ ਤੇ ਜਾ ਕੇ ਲੱਗੂਗਾ। ਸੋ ਮਤਲਬ ਮੈਂ ਇਹ ਚੀਜ਼ ਹਮੇਸ਼ਾ ਮਤਲਬ ਸੋਚਦੀ ਹੁੰਦੀ ਹੈ ਕਿ ਜਿਹਨੂੰ ਤੁਸੀਂ ਲੈਗ ਪੁਲਿੰਗ ਕਹਿ ਰਹੇ ਹੁੰਦੇ ਹੋ ਕਿ ਸਾਡੀ ਟੰਗ ਖਿੱਚੀ ਜਾ ਰਹੀ ਹੈਗੀ, ਉਹ ਬੇਸਿਕਲੀ ਟੰਗ ਖਿੱਚਣੀ ਨਹੀਂ ਹੁੰਦੀ ਹੈਗੀ, ਤੇ ਜੇ ਖਿੱਚੀ ਵੀ ਜਾ ਰਹੀ ਹੈ ਤਾਂ ਕੋਈ ਗੱਲ ਨਹੀਂ, ਕੁਛ ਕੁ ਸਮੇਂ ਦੇ ਲਈ ਉਹਨੂੰ ਇਗਨੋਰ ਕਰ ਦਿਓ ਕਿਉਂਕਿ ਤੁਸੀਂ ਇੱਕ ਲਰਨਿੰਗ ਫੇਜ਼ ਦੇ ਵਿੱਚ ਹੋ। ਜਦੋਂ ਤੁਸੀਂ ਕੁਛ ਸਿੱਖ ਰਹੇ ਹੁੰਦੇ ਹੋ ਤਾਂ ਤੁਹਾਨੂੰ ਸਿਰ ਨੀਵਾਂ ਕਰਨਾ ਹੀ ਪਊਗਾ, ਤੇ ਜੇ ਕੁਛ ਸਿੱਖਣ ਵਾਸਤੇ ਮੈਨੂੰ ਲੱਗਦਾ ਕਿ ਸਿਰ ਨੀਵਾਂ ਕਰਨਾ ਪੈ ਜਾਏ ਤਾਂ ਇਸ 'ਚ ਕੋਈ ਬਹੁਤੀ ਵੱਡੀ ਜਿਹੜੀ ਨਮੋਸ਼ੀ ਵਾਲੀ ਗੱਲ ਨਹੀਂ ਹੁੰਦੀ ਹੈਗੀ। ਤੇ ਜਿਹੜੀਆਂ ਗੱਲਾਂ ਬਾਤਾਂ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਕਿਉਂਕਿ ਜਦੋਂ ਕੰਮ ਦੀ ਗੱਲ ਆਉਂਦੀ ਹੈ ਨਾ ਫਿਰ ਅਸੀਂ ਥੋੜੇ ਜਿਹੇ ਇਮੋਸ਼ਨਲ ਹੋ ਜਾਂਦੇ ਹਾਂ ਤੇ ਫਿਰ ਨਾ ਹੁਣ ਮੇਰਾ ਪਾਪੜ ਖਾਣ ਦਾ ਜੀ ਕਰੀ ਜਾਂਦਾ, ਖਵਾਓਗੇ ਕਿ ਨਹੀਂ ਆ ਦੱਸ ਦਿਓ।
3: ਬਿਲਕੁਲ ਜੀ, ਖਵਾਉਂਦੇ ਹਾਂ ਅਸੀਂ।
2: ਲਓ ਜੀ ਹੁਣ ਮੈਨੂੰ ਕਰਮਜੀਤ ਜੀ ਪਾਪੜ ਖਵਾ ਰਹੇ ਆ ਤੇ ਇੱਧਰ ਨਾ ਪਾਪੜਾਂ ਪਿੱਛੇ ਥੋੜੀ ਜਿਹੀ ਡਾਲੀ ਗੁਲੇਰੀਆ ਜੀ ਕਹਿ ਰਹੇ ਵੀ ਆਹ ਜਿਹੜੇ ਫਲਾਨੀ ਥਾਂ ਦੇ ਪਾਪੜਾਂ ਨੇ ਮੈਂ ਨਹੀਂ ਖਾਣੇ।
3: ਪਰ ਉਹ ਮਸ਼ਹੂਰ ਬਹੁਤ ਨੇ।
2: ਹਾਂ, ਰੌਲਾ ਇਹੀ ਹੈ, ਬਾਅਦ 'ਚ ਖਾਣੇ ਵੀ ਉਹੀ ਆ
3: ਜੀ।

0: जन जन का रखे ध्यान टीबी मुक्त भारत अभियान, जन जन का रखे ध्यान टीबी मुक्त भारत अभियान।
1: निक्षय मित्र तो हम सबका साथ निभाते, टीबी रोगी व परिजन को पोषण, जांच, इलाज और आजीविका संबंधी सहायता पहुंचाते। जब मिल जाएगा सबको अपना निक्षय मित्र तैयार, तब पक्की हो जाएगी हमारी जीत और टीबी की हार।
2: निक्षय मित्र, इस अभियान ने एक बड़े चैलेंज से निपटने में टीबी के मरीजों की बहुत मदद की है। आपको जानकर हैरानी होगी, हमारे देश में 10-12 साल के बच्चे भी निक्षय मित्र बनकर टीबी के खिलाफ लड़ाई को आगे बढ़ा रहे हैं।
0: जन जन का रखे ध्यान टीबी मुक्त भारत अभियान।
1: अधिक जानकारी के लिए नजदीकी आयुष्मान आरोग्य मंदिर जाएं। स्वास्थ्य एवं परिवार कल्याण मंत्रालय द्वारा जनहित में जारी।
3: जी प्रोग्राम नारी लोक ते नारी लोक दे विच असी गल्लां कर रहे सी कम्मां काजां दीआं, कम्मकार दे विच असी किस तरीके नाल अपनी एक रैपूटेशन मेनटेन कर सकदे आं, अपनी एक जिहड़ी कहिंदे ना वैल्यू बना के रख सकदे आं।
4: बिल्कुल, जिवें असी पहलां वी कहा कि अपने काम च तुसी निपुण होने चाहीदे हो, उस च कोई उणताई नहीं होनी चाहीदी कि कोई तुहानूं किसी गल लई टोके या फिर बिना मतलब तो तुहानूं कोई भी गल सुनावे, है ना
3: जी। बिल्कुल,
4: इस दे नाल नाल ये भी जरूरी है कि जिस तरह की पोस्ट के उत्ते तुसी काम करदे हो उहदा एक बैलेंस मेनटेन रखना आना चाहिए है। कि जिवें तुसी शुरू च कहा सी कि जे तुसी बॉस हो तो तुहाडी भूमिका, तुहाडा किरदार, तुहाडी बोलचाल, तुहाडी बॉडी लैंग्वेज उहदी होनी चाहीदी है। जिस भी लैवल ते तुसी काम कर रहे हो उस हिसाब नाल ये सारियां चीज़ां होनियां चाहीदियां ने, तां फिर तुहानूं समस्यावां ने जिहड़ियां घट आउंदियां ने, ते जिहड़ी ऑफिस पॉलिटिक्स है उस च तुसी अपने आप नूं बचा के रख सकदे
3: जी। और दूजी गल कि तुहाडे लोक एडवांटेज भी घट लैण दी कोशिश करदे है, और एडवांटेज तो भाव कि तुहाडा फायदा चक्कण दी कोशिश घट करदे हैगे है। खास करके इह बीबियां नाल ज़्यादा हुंदा, बंदियां नाल होर तरीके नाल हुंदा हैगा, उहनां दा शोषण कम वध लै लिया उहनां तों, है ना, मतलब या रात रात तक कम दे ही रख्या उहनां नूं, उहनां दा शोषण उस तरीके नाल हुंदा हैगा, उन्हां नूं भी उत्थे जिहड़ा खड़े होण दी जरूरत हुंदी है। पर जे असीं क्योंकि बीबियां दा प्रोग्राम है इस करके बीबियां दी ही गल करांगे, सो उत्थे जेकर तुहाडा किसे भी तरीके नाल कोई शोषण करन दी कोशिश करदा हैगा तां उत्थे हर ऑफिस दे विच एक इंटरनल कंप्लेंट कमेटी हुंदी है जिहनूं ICC कहा जांदा हैगा, तुसीं उस दे विच अपनी कंप्लेंट रजिस्टर कर सकदे हो, कंप्लेंट पा सकदे हो, इह ऑनलाइन भी है ऑफलाइन भी है। तुसीं जिहड़ा इक सादे कागज़ दे उप्पर अपनी जिहड़ी इक कंप्लेंट कोई भी लिख के जिस भी इंसान तों तुहानूं परेशानी हैगी है तुसीं उहदे खिलाफ़ पा सकदे हो, और उस ते बकायदा कार्रवाई हुंदी है। पर इहदे पिछे इक्को इक शर्त है कि तुहाडा अपना स्टैंड मजबूत होना चाहिए है। हुण हुंदा की है, बहुतियां थावां ते अक्सर हुंदा है कि असीं पहलां जिहड़ा तैश चा के एप्लीकेशन लिखती, उस तो बाद हुण मान लो तुसीं किसे वड्डे अफसर नाल पंगा लै लिया, मैं पंगा लै लई कहूंगी, हुंदा की है कि जदों तुसीं इही जी थां ते पंगा लैंदे हो तां पहलां सानूं जिहड़ा सोच विचार दा सैगमेंट है ना उह पहलां रखणा चाहीदा है कि इहदे कॉन्सीक्वेंसिस कुछ भी हो सकदे, इहदा नतीजा कुछ भी निकल सकदा हैगा, तुसीं जॉब तों हट भी सकदे हो, तुसीं जॉब तों पिछे भी हो सकदे हो, तुहाडी प्रमोशन तों डिमोशन भी हो सकदी हैगी है। सो जदों असीं एप्लीकेशन लिखण तों बाद सबमिट करन तों बाद इह सारियां चीज़ां सोचदे हां तां फिर इक पॉइंट आउंदा हैगा कि तुसीं एप्लीकेशन वापस लै ली, ਹੁਣ ਉੱਥੇ ਤੁਹਾਡਾ ਇੱਕ ਤਾਂ ਸਟੈਂਡ ਗਿਆ ਹੈ ਨਾ, ਔਰ ਦੂਜੀ ਚੀਜ਼ ਕਿ
4: ਜਦੋਂ
3: ਰੈਪੂਟੇਸ਼ਨ ਗਈ ਕਿ ਇਹਨਾਂ ਦਾ ਤਾਂ ਕੋਈ ਮਤਲਬ ਸਿਰ ਪੈਰ ਹੈ ਨਹੀਂ, ਕੋਈ ਹੈ ਨਾ ਸਟੈਂਡ ਨਹੀਂ ਹੈਗਾ, ਸਿਰ ਪੈਰ ਹੈ ਨਹੀਂ, ਵੀ ਇਹ ਤਾਂ ਅੱਜ ਕੁਛ ਕਹਿੰਦੇ ਕੱਲ ਨੂੰ ਕੁਛ ਕਹਿੰਦੇ ਆ, ਠੀਕ ਹੈ। ਔਰ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੇ ਚਾਹੇ ਤੁਹਾਡੇ ਨਾਲ ਵਾਕਈ ਉਸ ਤੋਂ ਬਾਅਦ ਐਸੀ ਰੱਬ ਨਾ ਕਰੇ ਕੋਈ ਐਸੀ ਘਟਨਾ ਹੋ ਜਾਏ ਤਾਂ ਉਸ ਤੋਂ ਬਾਅਦ ਤੁਹਾਡੀ ਗੱਲ ਦਾ ਕੋਈ ਯਕੀਨ ਨਹੀਂ ਕਰੂਗਾ,
4: ਬਿਲਕੁਲ
3: ਉਹ ਸ਼ੇਰ ਆਇਆ ਵਾਲਾ ਕੰਮ ਹੋ ਜਾਊਗਾ। ਸੋ ਇਸ ਕਰਕੇ ਜਿਹੜਾ ਕੋਈ ਵੀ ਕਾਗਜ਼ ਪੈੱਨ ਲਿਖਣ ਤੋਂ ਪਹਿਲਾਂ, ਕਾਗਜ਼ ਦੇ ਉੱਪਰ ਅੱਖਰ ਉਕੇਰਨ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਜ਼ਰੂਰ ਨੋਟਿਸ 'ਚ ਲੈ ਕੇ ਆਓ ਕਿ ਇਹਦੇ ਕੋਨਸੀਕੁਐਂਸਿਸ ਕੀ ਕੁਛ ਹੋ ਸਕਦੇ ਆ। ਔਰ ਉਸ ਤੋਂ ਬਾਅਦ ਮੈਂ ਇੱਕ ਗੱਲ ਕਹਿੰਦੀ ਹੁੰਦੀ ਵੀ ਜਾਂ ਤਾਂ ਪੰਗਾ ਲਓ ਨਾ, ਅਤੇ ਜੇ ਲਿਆ ਤਾਂ ਫਿਰ ਖੜਨਾ ਸਿੱਖੋ।
4: ਬਿਲਕੁਲ, ਅਤੇ ਜੇ ਤੁਸੀਂ ਸੱਚੇ ਹੋ ਤਾਂ ਫਿਰ ਤੁਹਾਨੂੰ ਕਿਸੇ ਚੀਜ਼ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਇਹ ਨਹੀਂ ਹੈ ਕਿ ਅਸੀਂ ਇਹ ਚੀਜ਼ ਸੋਚ ਕੇ ਕਿ ਇਹਦੇ ਕੋਨਸੀਕੁਐਂਸਿਸ ਨੇ ਜਿਹੜੇ ਉਹ ਮਾੜੇ ਹੋਣਗੇ ਤਾਂ ਅਸੀਂ ਸਟੈਂਡ ਨਾ ਲਈਏ, ਜੇ ਤੁਹਾਡੇ ਨਾਲ ਗਲਤ ਹੋ ਰਿਹਾ ਤਾਂ ਉਹਦੇ ਪ੍ਰਤੀ ਆਵਾਜ਼ ਉਠਾਉਣੀ ਬੇਹੱਦ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ ਆਵਾਜ਼ ਉਠਾਉਂਦੇ ਹੋ ਤਾਂ ਤੁਹਾਨੂੰ ਦੇਖ ਕੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਜਿਹੜੇ ਉਸ ਮਾਹੌਲ ਤੋਂ ਦੁਖੀ ਹੁੰਦੇ ਨੇ ਜਾਂ ਪਰੇਸ਼ਾਨ ਹੁੰਦੇ ਨੇ
3: ਜੀ। ਔਰ ਬਿਲਕੁਲ, ਇੱਕ ਹੋਰ ਵੀ ਗੱਲ ਹੁੰਦੀ ਹੈ ਕਿ ਕਈ ਵਾਰ ਨਾ ਹਾਲਾਤ ਇੱਦਾਂ ਦੇ ਹੁੰਦੇ ਆ ਕਿ ਇੱਕ ਬੰਦਾ ਆਪਣੀ ਤਾਨਾਸ਼ਾਹੀ ਤੇ ਉਤਰਿਆ ਹੁੰਦਾ ਹੈਗਾ ਤੇ ਉਹਨੇ ਪਤਾ ਨਹੀਂ ਕਿੰਨਿਆਂ ਨੂੰ ਦੁਖੀ ਕਰ ਰੱਖਿਆ ਹੁੰਦਾ ਹੈਗਾ ਤੇ ਤੁਹਾਡਾ ਇੱਕ ਸਟੈਪ ਕਈ ਵਾਰ ਨਾ ਇੱਕ ਮਤਲਬ ਜਾਗ ਲਾ ਦਿੰਦਾ ਕਿਸੇ ਚੀਜ਼ ਨੂੰ ਤੇ ਉਸ ਤੋਂ ਬਾਅਦ ਫਿਰ ਬਹੁਤ ਸਾਰੀ ਇੱਕ ਲੰਮੀ ਲੜੀ ਨਿਕਲ ਆਉਂਦੀ ਹੈਗੀ ਹੈ ਜਿਹੜੇ ਉਹਨੇ ਪਹਿਲਾਂ ਮਤਲਬ ਕੰਮ ਕੀਤੇ ਹੁੰਦੇ ਹੈਗੇ ਆ ਕੰਮ ਦੀ ਥਾਂ ਤੇ ਜਿਹੜਾ ਮੈਂ ਕੋਈ ਹੋਰ ਸ਼ਬਦ ਵਰਤਣਾ ਚਾਹੁੰਦੀ ਸੀ ਪਰ ਇੱਕ ਜਿਹੜੀ ਉਹ ਹੁੰਦੀ ਹੈ ਨਾ ਕਿ ਅਸੀਂ ਇਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਅਵੋਇਡ ਕਰ ਦਿੰਦੇ ਹਾਂ, ਸਾਨੂੰ ਲੱਗਦਾ ਵੀ ਸਾਡੇ ਨਾਲ ਨਹੀਂ ਹੋਇਆ ਸਾਨੂੰ ਕੀ,
4: ਬਿਲਕੁਲ,
3: ਪਰ ਇੱਕ ਨਾ ਇੱਕ ਦਿਨ ਵਾਰੀ ਤੁਹਾਡੀ ਵੀ ਆਉਣੀ ਆ।
4: ਬਿਲਕੁਲ, ਜੇ ਅੱਜ ਕਿਸੇ ਨਾਲ ਹੋ ਰਿਹਾ ਤੇ ਤੁਸੀਂ ਉਦੋਂ ਕੋਈ ਆਵਾਜ਼ ਨਹੀਂ ਉਠਾਈ, ਉਹਨਾਂ ਦਾ ਸਾਥ ਨਹੀਂ ਦਿੱਤਾ, ਤਾਂ ਕੱਲ ਨੂੰ ਤੁਹਾਡੇ ਨਾਲ ਵੀ ਉਹ ਚੀਜ਼ ਹੋਏਗੀ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਲਈ ਇਹੀ ਹੈ ਕਿ ਅਸੀਂ ਇੱਕ ਦੂਜੇ ਦਾ ਸਾਥ ਦਈਏ, ਤੇ ਜੇ ਚੀਜ਼ ਗਲਤ ਹੋ ਰਹੀ ਹੈ, ਤੁਸੀਂ ਸੱਚੇ ਹੋ, ਤਾਂ ਤੁਹਾਨੂੰ ਤੁਹਾਡੇ ਸਾਥੀ ਨੇ ਜਿਹੜੇ ਜ਼ਰੂਰ ਮਿਲਣਗੇ, ਪਰ ਤੁਹਾਨੂੰ ਅੱਗੇ ਜ਼ਰੂਰ ਆਉਣਾ ਚਾਹੀਦਾ ਹੈ। ਇੱਦਾਂ ਦੇ ਚੀਜ਼ਾਂ ਨੂੰ ਜਿੰਨਾ ਜ਼ਿਆਦਾ ਤੁਸੀਂ ਸਹਿੰਦੇ ਹੋ, ਉਨੀਆਂ ਜ਼ਿਆਦਾ ਹੀ ਉਹ ਬਦ ਤੋਂ ਬਦਤਰ ਹੁੰਦੀਆਂ ਜਾਂਦੀਆਂ ਨੇ। ਸੋ ਸ਼ੁਰੂਆਤ ਵਿੱਚ ਹੀ ਇਹਨਾਂ ਚੀਜ਼ਾਂ ਨੂੰ ਰੋਕ ਲੈਣਾ ਚਾਹੀਦਾ ਹੈ। ਬਾਕੀ ਗੱਲ ਇਹੀ ਹੈ ਕਿ ਇਹਨਾਂ ਚੀਜ਼ਾਂ ਦੀ ਨੌਬਤ ਆਉਣ ਤੋਂ ਪਹਿਲਾਂ ਹੀ ਇੱਕ ਅਹਤਿਆਤ ਦੇ ਤੌਰ 'ਤੇ ਅਸੀਂ ਇਹੀ ਵਰਤ ਸਕਦੇ ਹਾਂ ਕਿ ਆਪਣੀ ਮੇਨਟੇਨ ਕਰਕੇ ਰੱਖਣਾ, ਹੈ ਨਾ, ਇੱਕ ਅਸੀਂ ਕਹਿੰਦੇ ਆਪਣਾ ਸਟੈਂਡਰਡ ਮੇਨਟੇਨ ਕਰਕੇ ਰੱਖਣਾ, ਆਪਣੇ ਕੰਮ ਤੋਂ ਕੰਮ ਰੱਖਣਾ, ਫਾਲਤੂ ਦੇ ਕਿਸੇ ਦੀਆਂ ਗੱਲਾਂ ਦੇ ਵਿੱਚ, ਹੈ ਨਾ, ਹਾਹਾ ਹੀ 'ਚ ਨਾ ਪੈ ਕੇ ਆਪਣੇ ਕੰਮ ਵੱਲ ਧਿਆਨ ਦੇਵਾਂਗੇ, ਤਾਂ ਫਿਰ ਅਸੀਂ ਇਸ ਤੋਂ ਬਚੇ ਰਹਾਂਗੇ।
3: ਜੀ ਬਿਲਕੁਲ, ਔਰ ਡਿਗਨਿਟੀ ਤੁਹਾਡੀ ਸਾਡੀ ਮੇਨਟੇਨ ਰਹੂਗੀ, ਅਤੇ ਨਾਲ ਹੀ ਜਿਹੜਾ ਹੈਗਾ ਇੱਕ ਬੈਲੈਂਸ ਵੀ ਮੇਨਟੇਨ ਰਹੂਗਾ ਸਾਡੀ ਪਰਸਨਲ ਲਾਈਫ ਦੇ ਵਿੱਚ ਅਤੇ ਸਾਡੀ ਪ੍ਰੋਫੈਸ਼ਨਲ ਲਾਈਫ 'ਚ, ਕਿਉਂਕਿ ਜੇ ਪ੍ਰੋਫੈਸ਼ਨ 'ਚ ਅਸੀਂ ਡਿਸਟਰਬ ਹੋਵਾਂਗੇ ਤਾਂ ਉਹਦਾ ਸਿੱਧਾ ਸਿੱਧਾ ਫਰਕ ਸਾਡੀ ਪਰਸਨਲ ਲਾਈਫ ਦੇ ਉੱਪਰ ਪਊਗਾ, ਅਤੇ ਅਸੀਂ ਫਿਰ ਘਰੇ ਵੀ ਉਹ ਜਿਹੜਾ ਆਫਿਸ ਦੀ ਫਰਸਟ੍ਰੇਸ਼ਨ ਹੈਗੀ ਆ ਉਹ ਘਰੇ ਕੱਢਾਂਗੇ ਅਸੀਂ,
4: ਅਤੇ ਸਾਡੇ ਰਿਸ਼ਤੇ ਘਰੇ ਘਰ ਦੇ ਜਿਹੜੇ ਰਿਸ਼ਤੇ ਨੇ ਉਹਨਾਂ 'ਚ ਵੀ ਕਿਸੇ ਨਾ ਕਿਤੇ ਵਿਗਾੜ ਪੈਣ ਦੇ ਚਾਂਸਿਸ ਹੁੰਦੇ ਨੇ
3: ਜੀ। ਸੋ ਪੰਜਾਬੀ ਕਹਿੰਦੇ ਹੁੰਦੇ ਪੌੜੇ ਪੈ ਹੀ ਜਾਂਦੇ ਹੁੰਦੇ ਆ ਫਿਰ। ਸੋ ਇਸ ਕਰਕੇ ਇਹਨਾਂ ਤੋਂ ਅਸੀਂ ਦੂਰ ਰਹਿਣਾ ਹੈਗਾ, ਅਤੇ ਅਸੀਂ ਆਪਣਾ ਜਿਹੜਾ ਕੰਮ ਹੈ ਉਹ ਬਿਹਤਰੀਨ ਢੰਗ ਦੇ ਨਾਲ ਕਰਨਾ, ਅਤੇ ਹੁਣ ਜਿਹੜਾ ਸਾਡਾ ਕੰਮ ਹੈ ਉਹ ਇਹ ਕਹਿ ਰਿਹਾ ਕਿ ਜੀ ਗਾਣਾ ਚਲਾ ਦਿਓ ਚੁੱਪ ਕਰਕੇ, ਹੁਣ ਤੁਸੀਂ ਗੱਲਾਂ ਬਹੁਤ ਕਰ ਲਈਆਂ। ਅਤੇ ਗੀਤ ਆ ਰਿਹਾ ਜੀ ਫਿਰ ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ।

0: ਕੀ ਗੱਲ ਰਾਣੋ, ਠੀਕ ਜੀ ਨਹੀਂ ਲੱਗਦੀ?
1: ਨਹੀਂ ਨਹੀਂ, ਉਹ ਤਾਂ ਮੈਂ ਠੀਕ ਹਾਂ। ਛਾਤੀ ਦੇ ਇੱਕ ਪਾਸੇ ਨਾ ਗਿਲਟੀ ਜੀ ਬਣੀ ਹੋਈ ਹੈ, ਉਹ ਤਕਲੀਫ ਵੀ ਕੋਈ ਨਹੀਂ।
0: ਅੱਛਾ, ਫਿਰ ਤੂੰ ਡਾਕਟਰ ਨੂੰ ਨਹੀਂ ਦਿਖਾਇਆ?
1: ਨਾ ਨਾ, ਬੀਬੀ ਕਹਿੰਦੀ ਸੀ ਵੀ ਜੇ ਦੁੱਧ ਚੁੰਘਦਾ ਨਿਆਣਾ ਸਿਰ ਮਾਰ ਦੇ, ਉਹਦੇ ਕਰਕੇ ਵੀ ਐਵੇਂ ਹੋ ਜਾਂਦਾ ਹੁੰਦਾ।
0: ਰਾਣੋ, ਸਾਰੀਆਂ ਗੱਲਾਂ ਨੂੰ ਛੱਡ, ਆਪੇ ਡਾਕਟਰ ਨਾ ਬਣ। ਡਾਕਟਰ ਕਹਿੰਦੇ ਨੇ ਕਿ ਛਾਤੀ 'ਚ ਕਿਸੇ ਵੀ ਤਰ੍ਹਾਂ ਦੀ ਗੱਠ ਜਾਂ ਗਿਲਟੀ ਛਾਤੀ ਦੇ ਕੈਂਸਰ ਦਾ ਕਾਰਨ ਹੋ ਸਕਦੀ ਹੈ, ਇਸ ਲਈ ਤੁਰੰਤ ਡਾਕਟਰ ਤੋਂ ਜਾਂਚ ਕਰਵਾ।
1: ਅੱਛਾ ਭੈਣ, ਫਿਰ ਤਾਂ ਮੈਂ ਹੁਣੇ ਜਾਨੀ ਆ ਡਾਕਟਰ ਕੋਲ।
0: ਆਪਣੇ ਸ਼ਰੀਰ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਹੋਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਓ।
1: ਭੈਣੋ, ਆਪਣੀ ਸਿਹਤ ਦਾ ਰੱਖੋ ਖਿਆਲ, ਬਣੇ ਰਹੋ ਪ੍ਰੋਗਰਾਮ ਨਾਰੀ ਲੋਕ ਦੇ ਨਾਲ।

ਹੁਣ ਤੁਸੀਂ ਸੁਣ ਰਹੇ ਸੀ ਭੈਣਾਂ ਦਾ ਪ੍ਰੋਗਰਾਮ ਨਾਰੀ ਲੋਕ FM ਬੰਦ 100.2 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਆਓ ਹੁਣ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਸਾਡੀ ਅੱਜ ਦੀ ਚੱਲ ਰਹੀ ਸਭਾ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਸੰਬੰਧੀ ਜਾਣਕਾਰੀ। ਹੁਣ ਤੋਂ ਕੁਝ ਸਮਾਂ ਬਾਅਦ ਯਾਨੀ ਕਿ 1:02 ਦਾ ਸਮਾਂ ਰਹੇਗਾ ਪ੍ਰੋਗਰਾਮ ਨਗਵੇਂ ਦਾ। ਇਸ ਪ੍ਰੋਗਰਾਮ ਦੌਰਾਨ 1:10 ਤੇ ਹੋਣਗੀਆਂ ਪ੍ਰਦੇਸ਼ਿਕ ਖਬਰਾਂ ਤੇ 1:15 ਤੋਂ ਲੈ ਕੇ 1:40 ਤੱਕ ਪ੍ਰੋਗਰਾਮ ਨਗਵੇਂ ਜਾਰੀ ਰਹੇਗਾ। 1:40 ਤੇ ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:50 ਦਾ ਸਮਾਂ ਰਹੇਗਾ ਉਰਦੂ ਵਿੱਚ ਖਬਰਾਂ ਦਾ ਜੋ ਕਿ ਰਿਲੇਅ ਹੋਣਗੀਆਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ 2 ਦਾ ਸਮਾਂ ਰਹੇਗਾ ਫੌਜੀ ਵੀਰਾਂ ਦੇ ਪ੍ਰੋਗਰਾਮ ਸਰਫਰੋਸ਼ ਦਾ। 2:15 ਤੇ ਹੋਣਗੇ ਦੁਪਹਿਰ ਸਮਾਚਾਰ ਜੋ ਕਿ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਰਿਲੇਅ ਕੀਤੇ ਜਾਣਗੇ। 2:30 ਦਾ ਸਮਾਂ ਰਹੇਗਾ ਪ੍ਰੋਗਰਾਮ 2 ਤੇਰੀਆਂ 2 ਮੇਰੀਆਂ ਦਾ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੇ ਵਿਚਾਰਾਂ ਦੇ ਨਾਲ। ਵਿਚਾਰਾਂ ਦਾ ਵਿਸ਼ਾ ਰਹੇਗਾ ਨਸ਼ੇ ਛੱਡੋ ਕੋਡ ਵੱਢੋ। 3 ਵਜੇ ਤੋਂ 4 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਕੌਮੀ ਸੇਵਾ ਵਿਭ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਰੇਡੀਓ ਓਪੀਡੀ ਦਾ। ਅੱਜ ਦੇ ਪ੍ਰੋਗਰਾਮ 'ਚ ਗੱਲਬਾਤ ਦਾ ਵਿਸ਼ਾ ਰਹੇਗਾ ਗਰਮੀਆਂ ਦੀਆਂ ਬਿਮਾਰੀਆਂ ਦਾ ਹੋਮਿਓਪੈਥੀ ਦੇ ਨਾਲ ਇਲਾਜ। ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਨੀਲਮ ਅਵਤਾਰ ਸਿੰਘ। 5 ਵਜੇ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਜਾਣਗੀਆਂ। 5:02 ਦਾ ਸਮਾਂ ਰਹੇਗਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ।

5 ਵਜੇ ਦਾ ਸਮਾਂ ਰਹੇਗਾ ਕਿਸਾਨ ਵੀਰਾਂ ਦੇ ਬੀਬੀਆਂ ਦੇ ਪ੍ਰੋਗਰਾਮ ਕਿਸਾਨ ਬਾਣੀ ਦਾ। ਅੱਜ ਦੇ ਪ੍ਰੋਗਰਾਮ 'ਚ ਗੱਲਬਾਤ ਦਾ ਵਿਸ਼ਾ ਰਹੇਗਾ ਗਰਮੀਆਂ 'ਚ ਫਲਦਾਰ ਬੂਟਿਆਂ ਦੀ ਦੇਖਭਾਲ ਅਤੇ ਖਾਦ ਪ੍ਰਬੰਧਨ। ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਜਗਦੇਵ ਸਿੰਘ ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਰਣਬੀਰ ਸਿੰਘ ਰਾਣਾ। 6 ਵਜੇ ਹਿੰਦੀ 'ਚ ਸਮਾਚਾਰ ਅਤੇ 6:20 'ਤੇ ਹੋਣਗੀਆਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਵਜੇ ਨੌਜਵਾਨ ਸਾਥੀਆਂ ਦਾ ਪ੍ਰੋਗਰਾਮ ਰਹੇਗਾ ਵਿਪ ਕਿਓਰ।

7:02 ਤੇ ਸਮਾਂ ਰਹੇਗਾ ਪ੍ਰੋਗਰਾਮ ਬੰਦਗੀ ਦਾ। 7:30 ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ ਤੇ 7:40 ਦਾ ਸਮਾਂ ਰਹੇਗਾ ਸ਼ਾਮ ਸੁਹਾਨੀ ਦਾ।

8:15 ਤੇ ਹੋਏਗਾ ਪ੍ਰੋਗਰਾਮ ਵਿਗਿਆਨ ਜਗਤ। ਇਸ ਦੇ ਵਿੱਚ ਅੱਜ ਗੱਲਬਾਤ ਹੋਏਗੀ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਡਾਕਟਰ ਅਭਿਨਵ ਭੰਡਾਰੀ ਹੋਰਾਂ ਦੇ ਨਾਲ। 8:45 ਦਾ ਸਮਾਂ ਰਹੇਗਾ ਸਮਾਚਾਰ ਸੰਧਿਆ ਦਾ। 9 ਵਜੇ ਕੌਮੀ ਸੇਵਾ ਵਿਵਦ ਭਾਰਤੀ ਮੁੰਬਈ ਦੇ ਪ੍ਰਸਾਰਣ ਅਤੇ 10 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਪੰਜਾਬੀ ਤੜਕਾ ਦਾ। 10:30 ਵਜੇ ਹੋਏਗਾ ਪ੍ਰੋਗਰਾਮ ਰਜਨੀ ਗੰਧਾ। 11 ਵਜੇ ਹਿੰਦੀ 'ਚ ਸਮਾਚਾਰ ਅਤੇ 11:05 ਤੇ ਹੋਣਗੇ ਅੰਗਰੇਜ਼ੀ ਦੇ ਵਿੱਚ ਸਮਾਚਾਰ। 11:10 ਤੇ ਸਾਡੀ ਚੱਲ ਰਹੀ ਪ੍ਰਸਾਰਣ ਸਭਾ ਦੀ ਸਮਾਪਤੀ ਹੋਏਗੀ। ਪ੍ਰੋਗਰਾਮ ਨਗਮੇ ਦੇ ਨਾਲ ਮੈਂ ਗੁਰਹਰਪ੍ਰੀਤ ਹਾਜ਼ਰ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਬੜੀ ਖੂਬਸੂਰਤ ਗੀਤ ਦੇ ਨਾਲ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਕੁਮਾਰ ਸਾਨੂੰ ਅਤੇ ਸਾਥੀਆਂ ਨੇ।

0: ਹੁਣੇ ਤੁਸੀਂ ਗੀਤ ਸੁਣਿਆ ਰਾਜਾ ਹਿੰਦੁਸਤਾਨੀ ਫਿਲਮ ਦੇ ਵਿੱਚੋਂ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ। ਦੋਸਤੋ, ਇਸ ਗੀਤ ਦੀਆਂ ਫਰਮਾਇਸ਼ਾਂ ਕਿਹਨਾਂ ਦੋਸਤਾਂ ਨੇ ਸਾਡੇ ਤੱਕ ਭੇਜੀਆਂ ਸੀ, ਇਹ ਅਸੀਂ ਤੁਹਾਡੇ ਨਾਲ ਖਬਰਾਂ ਤੋਂ ਬਾਅਦ ਸਾਂਝਾ ਕਰਾਂਗੇ, ਕਿਉਂਕਿ ਹੁਣ ਸਮਾਂ ਹੋ ਰਿਹਾ ਜੀ ਪਰਦੇਸ਼ਿਕ ਖਬਰਾਂ ਦਾ, ਜੋ ਕਿ 1:10 'ਤੇ ਤੁਹਾਡੇ ਤੱਕ ਪਹੁੰਚਾਈਆਂ ਜਾਣਗੀਆਂ। ਆਓ ਸੁਣਦੇ ਹਾਂ ਪਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਅੱਜ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾ ਰਿਹਾ ਹੈ। ਇਹ ਉਸ ਘਟਨਾ ਦੀ ਯਾਦ ਦਿਵਾਉਂਦਾ ਹੈ ਜਦੋਂ 25 ਜੂਨ 1975 ਨੂੰ ਭਾਰਤ ਦੇ ਸੰਵਿਧਾਨ ਨੂੰ ਕੁਚਲਿਆ ਗਿਆ ਸੀ। ਇਹ ਐਮਰਜੈਂਸੀ ਦੀਆਂ ਵਧੀਕੀਆਂ ਕਾਰਨ ਪੀੜਿਤ ਹਰੇਕ ਵਿਅਕਤੀ ਨੂੰ ਸ਼ਰਧਾਂਜਲੀ ਦੇਣ ਦਾ ਦਿਨ ਵੀ ਹੈ। 1975 ਵਿੱਚ ਇਸੇ ਦਿਨ ਸਮਕਾਲੀ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੇ ਅੰਦਰੂਨੀ ਗੜਬੜੀ ਤੋਂ ਪੈਦਾ ਹੋਣ ਵਾਲੇ ਖਤਰਿਆਂ ਦਾ ਹਵਾਲਾ ਦਿੰਦੇ ਹੋਏ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ। ਨਤੀਜੇ ਵਜੋਂ ਕਾਰਜਪਾਲਿਕਾ ਨੇ ਵਿਆਪਕ ਸ਼ਕਤੀਆਂ ਗ੍ਰਹਿਣ ਕਰ ਲਈਆਂ ਅਤੇ ਅਧਿਕਾਰਾਂ ਤੋਂ ਵਧੇਰੇ ਕੇਂਦਰੀ ਕੰਟਰੋਲ ਦੀ ਵਰਤੋਂ ਕੀਤੀ ਗਈ। ਇਸ ਐਲਾਨ ਤੋਂ ਬਾਅਦ ਕਈ ਸੰਵਿਧਾਨਕ ਸੁਰੱਖਿਆ ਉਪਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਮਰਜੈਂਸੀ ਦੌਰਾਨ ਲੋਕਤੰਤਰੀ ਕਦਰਾਂ ਕੀਮਤਾਂ ਦੀ ਰੱਖਿਆ ਕਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇਕ ਸੋਸ਼ਲ ਮੀਡੀਆ ਸੰਦੇਸ਼ 'ਚ ਉਨ੍ਹਾਂ ਕਿਹਾ ਕਿ ਐਮਰਜੈਂਸੀ ਭਾਰਤ ਦੇ ਇਤਿਹਾਸ 'ਚ ਇਕ ਮੁਸ਼ਕਿਲ ਦੌਰ ਸੀ ਜਦੋਂ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਦੀ ਸਖ਼ਤ ਪ੍ਰੀਖਿਆ ਹੋਈ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੇਅਦਬੀ ਵਾਲੀ ਕਥਿਤ ਵੀਡੀਓ ਤੇ ਵਿਵਾਦ ਘੱਟ ਨਹੀਂ ਹੋ ਰਿਹਾ। ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਉਹਨਾਂ ਦੇ ਅਸਤੀਫੇ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਨੇ। ਗੁਰਦੁਆਰਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਗੁਰੂਗ੍ਰਾਮ ਪੁਲਿਸ ਵੱਲੋਂ ਬੀਤੇ ਕੱਲ੍ਹ FIR ਦਰਜ ਕਰਨ ਤੋਂ ਬਾਅਦ ਸ੍ਰੀ ਮਾਨ ਦੇ ਬਚਾਅ ਵਿੱਚ ਦਿੱਤੇ ਗਏ ਵੀਡੀਓ ਦੀਆਂ ਫੋਰੈਂਸਿਕ ਰਿਪੋਰਟਾਂ ਦੀ ਵੀ ਜਾਂਚ ਕੀਤੀ ਗਈ ਹੈ। ਰਿਪੋਰਟ ਵਿੱਚ ਧੋਖਾਧੜੀ ਅਤੇ ਜਾਲਸਾਜ਼ੀ ਦੇ ਇਲਜ਼ਾਮ ਸ਼ਾਮਲ ਨੇ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਕਥਿਤ ਤੌਰ ਤੇ ਫੋਰੈਂਸਿਕ ਦਸਤਾਵੇਜ਼ਾਂ ਨੂੰ ਜਾਲੀ ਬਣਾਉਣ ਲਈ ਗੈਰ ਕਾਨੂੰਨੀ ਅਦਾਇਗੀਆਂ ਦਾ ਪ੍ਰਬੰਧ ਕੀਤਾ ਸੀ। ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਜ ਸਿੰਘ ਸੈਣੀ ਨੇ ਕੱਲ੍ਹ ਪਟਿਆਲਾ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਇਸ ਮਾਮਲੇ ਸੰਬੰਧੀ ਇੱਕ ਰਿਪੋਰਟ ਮਿਲੀ ਹੈ ਅਤੇ ਗੁਰੂਗ੍ਰਾਮ ਸਥਿਤ ਇੱਕ ਪ੍ਰਯੋਗਸ਼ਾਲਾ ਵੱਲੋਂ ਫੋਰੈਂਸਿਕ ਰਿਪੋਰਟ ਦੀ ਜਾਲਸਾਜ਼ੀ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
2: ਦੇਖਿਏ, ਮੈਨੇ ਰਾਤ ਜਾਣਕਾਰੀ ਦਿੱਤੀ ਹੈ ਕਿ ਕਿਸੇ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਆ ਕੇ ਇੱਥੇ ਲੈਬੋਰਟਰੀ ਤੇ ਰਿਪੋਰਟ ਆਈ ਹੈ ਔਰ ਉਹ ਗਲਤ ਹੈ। ਜਾਣਕਾਰੀ ਵਿੱਚ ਉਹ ਤੱਥ ਸਾਹਮਣੇ ਆਏ ਸੀ, ਦੁਰਭਾਗਯਪੂਰਨ ਹੈ ਕਿ ਇਸ ਪ੍ਰਕਾਰ ਦਾ ਜਿਹੜਾ ਹੋਇਆ ਹੈ ਆਪਣੀ ਕਮੀ ਨੂੰ ਛੁਪਾਉਣ ਲਈ, ਉਹ ਦੁਰਭਾਗਯਪੂਰਨ।
1: ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੀਡੀਓ ਸੰਦੇਸ਼ 'ਚ ਕਿਹਾ ਕਿ ਪ੍ਰਸਾਰਿਤ ਕੀਤੀ ਜਾ ਰਹੀ ਵੀਡੀਓ ਜਾਲੀ ਹੈ ਅਤੇ ਉਹਨਾਂ ਦਾ ਅਕਸ ਖਰਾਬ ਕਰਨ ਲਈ ਇਸ ਨੂੰ ਵਰਤਿਆ ਜਾ ਰਿਹਾ। ਉਹਨਾਂ ਕਿਹਾ ਕਿ ਵਿਰੋਧੀ ਧਿਰ ਧਰਮ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਅਤੇ ਸੌੜੀ ਸੋਚ ਵਾਲੀ ਰਾਜਨੀਤੀ ਦਾ ਸਹਾਰਾ ਲੈ ਰਹੀ ਹੈ।
2: ਪਿਛਲੇ ਕੁਝ ਦਿਨਾਂ ਤੋਂ ਮੇਰੀਆਂ ਫਰਜ਼ੀ ਵੀਡੀਓ ਜਿਹੜੀਆਂ ਨੇ ਰਿਲੀਜ਼ ਕੀਤੀਆਂ ਜਾ ਰਹੀਆਂ। ਜਦੋਂ ਕਿਸੇ ਹੋਰ ਪਾਸੇ ਇਹਨਾਂ ਦਾ ਵਸ ਨਹੀਂ ਚੱਲਦਾ ਤਾਂ ਫਿਰ ਇਹ ਧਰਮ ਵਾਲੇ ਪਾਸਿਓਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਿਛਲੇ ਦਿਨੀ ਜਿਹੜੀ ਵੀਡੀਓ ਜਿਹਦੇ ਵਿੱਚ ਨਾ ਮੇਰੀ ਸਰੀਰਕ ਬਣਤਰ ਉਸ ਬੰਦੇ ਨਾਲ ਮਿਲਦੀ ਹੈ, ਨਾ ਮੇਰਾ ਕੱਦਕਾਠ ਮਿਲਦਾ ਹੈ, ਨਾ ਮੇਰੇ ਤੁਰਨ ਦਾ ਅੰਦਾਜ਼ ਜਾਂ ਮੇਰੇ ਖੜਨ ਦਾ ਅੰਦਾਜ਼ ਮਿਲਦਾ ਹੈ, ਉਹ ਵੀਡੀਓ ਨੂੰ ਵਾਇਰਲ ਕਰਕੇ ਮੈਨੂੰ ਦੋਸ਼ੀ ਕਰਾਰ ਦਿੱਤਾ ਗਿਆ।
1: ਪੰਜਾਬ ਭਰ ਵਿੱਚ ਅੱਜ ਤੋਂ ਮਹੀਨਾ ਭਰ ਚੱਲਣ ਵਾਲੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਹੋ ਗਈ ਹੈ। ਇਹ 24 ਜੁਲਾਈ ਤੱਕ ਜਾਰੀ ਰਹੇਗੀ। ਅੱਜ ਤੋਂ 24 ਜੁਲਾਈ ਤੱਕ ਬੂਥ ਪੱਧਰ ਅਧਿਕਾਰੀ BLOs ਘਰ ਘਰ ਦੌਰੇ ਦੌਰਾਨ ਗਣਨਾ ਫਾਰਮਾਂ ਦੀ ਵੰਡ ਭਰਨ ਤੇ ਜਾਣਕਾਰੀ ਇਕੱਤਰ ਕਰਨਗੇ। ਅੰਤਮ ਵੋਟਰ ਸੂਚੀ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ 26 ਮਈ ਨੂੰ ਧੂਰੀ ਵਿਖੇ ਕਥਿਤ ਜਾਤੀਵਾਦੀ ਟਿੱਪਣੀਆਂ ਦੇ ਸਬੰਧ ਵਿੱਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਬਿਨਾਂ ਸ਼ਰਤ ਮੁਆਫੀ ਸਵੀਕਾਰ ਕਰ ਲਈ ਹੈ ਅਤੇ ਉਹਨਾਂ ਨੂੰ ਪੰਜਾਬ ਦੇ 4 ਪਵਿੱਤਰ ਅਸਥਾਨਾਂ ਫਿਲੌਰ 'ਚ ਡੇਰਾ ਬਾਬਾ ਬ੍ਰਹਮਦਾਸ, ਡੇਰਾ ਸੱਚਖੰਡ ਬੱਲਾਂ, ਅੰਮ੍ਰਿਤਸਰ 'ਚ ਭਗਵਾਨ ਵਾਲਮੀਕਿ ਤੀਰਥ ਸਥਲ ਰਾਮ ਤੀਰਥ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਅਤੇ ਸੇਵਾ ਕਰਨ ਲਈ ਕਿਹਾ ਗਿਆ। ਇਸ ਤੋਂ ਪਹਿਲਾਂ ਸ੍ਰੀ ਬਿੱਟੂ ਕੱਲ੍ਹ ਚੰਡੀਗੜ੍ਹ ਵਿੱਚ ਕਮਿਸ਼ਨ ਦੇ ਸਾਹਮਣੇ ਮੁਆਫੀ ਮੰਗਣ ਲਈ ਪੇਸ਼ ਹੋਏ। ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਜੋ ਬੀਤੇ ਕੱਲ 2015 'ਚ ਬਹਿਬਲ ਕਲਾਂ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਦੇ ਸਾਹਮਣੇ ਜਲੰਧਰ ਸਥਿਤ PAP ਕੰਪਲੈਕਸ ਵਿਖੇ ਪੇਸ਼ ਹੋਏ ਨੂੰ 28 ਜੂਨ ਨੂੰ ਦੁਬਾਰਾ ਤਲਬ ਕੀਤਾ ਗਿਆ। ਸ੍ਰੀ ਸਾਂਪਲਾ ਨੇ ਕਿਹਾ ਕਿ ਭਾਵੇਂ ਉਹ SIT ਨਾਲ ਸਹਿਯੋਗ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਨੇ, ਪਰ ਦੂਜੇ ਸਮਨ ਤੋਂ ਬਾਅਦ ਵੀ ਉਹਨਾਂ ਨੂੰ ਮਾਮਲੇ ਨਾਲ ਸਬੰਧਤ ਕਿਸੇ ਵੀ ਸਬੰਧ ਦਾ ਕੋਈ ਦਸਤਾਵੇਜ਼ੀ ਆਧਾਰ ਪ੍ਰਦਾਨ ਨਹੀਂ ਕੀਤਾ ਗਿਆ। ਫਰਾਂਸ ਵਿੱਚ ਭਾਰਤੀ ਦੂਤਘਰ ਦੇ ਦਖਲ ਤੋਂ ਬਾਅਦ ਅੱਜ ਪੈਰਿਸ ਵਿੱਚ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕ ਦਿੱਤੀ ਗਈ ਹੈ। ਸਵਿਟਜ਼ਰਲੈਂਡ ਦੇ ਪ੍ਰਸਿੱਧ ਆਰਕੀਟੈਕਟ ਅਤੇ ਫਰਨੀਚਰ ਡਿਜ਼ਾਈਨਰ ਪੀਰੇ ਜਨੇਰੇ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ 2 ਕੁਰਸੀਆਂ ਦੀ ਅੱਜ ਨਿਲਾਮੀ ਹੋਣੀ ਸੀ। ਇੱਕ ਅਧਿਕਾਰਤ ਬਿਆਨ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਸੂਚਿਤ ਕੀਤਾ ਹੈ ਕਿ ਵਿਦੇਸ਼ ਮੰਤਰਾਲੇ ਦੇ ਦਖਲ ਤੋਂ ਬਾਅਦ ਸਬੰਧਤ ਵਸਤਾਂ ਨੂੰ ਨਿਲਾਮੀ ਤੋਂ ਵਾਪਸ ਲੈ ਲਿਆ ਗਿਆ। ਇਹ ਕਾਰਵਾਈ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ਾਂ ਉਤੇ ਚੰਡੀਗੜ੍ਹ ਦੇ ਸਭਿਆਚਾਰਕ ਵਿਭਾਗ ਨੂੰ ਕੀਤੀ ਗਈ ਸੀ, ਜਿਨ੍ਹਾਂ ਨੇ ਤੁਰੰਤ ਕੂਟਨੀਤਿਕ ਦਖਲ ਦੀ ਮੰਗ ਕਰਦਿਆਂ ਇਹ ਮਾਮਲਾ ਵਿਦੇਸ਼ ਮੰਤਰਾਲੇ ਕੋਲ ਉਠਾਇਆ। ਚੰਡੀਗੜ੍ਹ ਪ੍ਰਸ਼ਾਸਨ ਨੇ ਕੀਮਤੀ ਵਿਰਾਸਤੀ ਸੰਪਤੀਆਂ ਦੀ ਸੁਰੱਖਿਆ ਵਿਚ ਸਮੇਂ ਸਿਰ ਸਹਾਇਤਾ ਲਈ ਮੰਤਰਾਲੇ ਦਾ ਸ਼ੁਕਰੀਆ ਅਦਾ ਕੀਤਾ। ਪ੍ਰਸ਼ਾਸਨ ਨੇ ਵਸਤਾਂ ਦੀ ਤਸਦੀਕ, ਰਿਕਵਰੀ ਤੇ ਵਾਪਸੀ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ ਏ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
0: ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 100.2 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਿਕ ਦੁਪਹਿਰ ਦੇ 1:15 ਹੋ ਰਹੇ ਨੇ। ਜਾਰੀ ਹੈ ਪ੍ਰੋਗਰਾਮ। ਪ੍ਰੋਗਰਾਮ ਦੇ ਵਿੱਚ ਪਹਿਲੇ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਸੀ ਜ਼ਿਲ੍ਹਾ ਕੈਥਲ ਤੋਂ ਨੰਦ ਲਾਲ, ਨਾਲ ਸੀ ਜੀ ਇਹਨਾਂ ਦਾ ਪੂਰਾ ਪਰਿਵਾਰ। ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਅਤੇ ਨਾਲ ਮਨੀਸ਼ ਬਜਾਜ ਅਤੇ ਇਹਨਾਂ ਦਾ ਪੂਰਾ ਪਰਿਵਾਰ ਸਾਡੇ ਤੱਕ ਪਹੁੰਚਿਆ ਸੀ। ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਕੌਰ ਅਤੇ KS ਮਾਨ। ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ, ਬਿੱਟੂ, ਮੱਟੂ, ਦੀਪਕ, ਗੌਤਮ, ਨਗੀਨਾ, ਰਾਜਾ, ਰਾਣੀ ਅਤੇ ਅਰਿਹੰਤ ਅਤੇ ਨਾਲ ਇਹਨਾਂ ਦਾ ਪੂਰਾ ਪਰਿਵਾਰ ਹੈ ਜੀ। ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਕੌਰ, ਸਹਿਜਪ੍ਰੀਤ ਕੌਰ ਪਹੁੰਚੇ ਸੀ ਅਤੇ ਨਾਲ ਹੀ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ ਸਾਡੇ ਤੱਕ ਪਹੁੰਚੇ ਸੀ ਪ੍ਰੋਗਰਾਮ ਦੇ ਪਹਿਲੇ ਗੀਤ ਦੀ ਫਰਮਾਇਸ਼ ਦੇ ਨਾਲ। ਅਗਲੇ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਹੈਗੇ ਆ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼, ਨੀਲਮ, ਨਿਤਿਨ, ਪਲਕ, ਕਰਨ ਬੱਤਾ, ਗੀਤੂ, ਨਿਹਾਰਿਕਾ, ਵੰਸ਼ ਅਤੇ ਹਾਰਦਿਕ ਬੱਤਾ। ਇਸੇ ਗੀਤ ਦੀ ਹੀ ਫਰਮਾਇਸ਼ ਸਾਡੇ ਤੱਕ ਸਾਡੇ ਅਗਲੇ ਸਰੋਤਾ ਲੈ ਕੇ ਪਹੁੰਚੇ ਹੈਗੇ ਆ ਜੀ ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ, ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਤਰਨਵੀਰ ਸਿੰਘ ਅਤੇ ਮਨਪ੍ਰੀਤ ਕੌਰ। ਭਵਾਨੀਗੜ੍ਹ ਨੇੜੇ ਜ਼ਿਲ੍ਹਾ ਸੰਗਰੂਰ ਤੋਂ ਸਾਡੇ ਤੱਕ ਪਹੁੰਚੇ ਸੀ ਜੀ ਅਸ਼ਵਨੀ ਗਰਗ ਅਤੇ ਨਾਲ ਇਹਨਾਂ ਦੇ ਸਾਥੀ ਨੇ ਵਿਨੋਦ ਗਰਗ, ਪੂਜਾ ਗਰਗ, ਪ੍ਰਿਯੰਕਾ ਗਰਗ ਅਤੇ ਨਾਲ ਇਹਨਾਂ ਦਾ ਪੂਰਾ ਪਰਿਵਾਰ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਤੋਂ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ। ਲੱਕੀ ਕਬੂਤਰ ਫਿਲਮ ਦੇ ਵਿੱਚੋਂ ਲਿਆ ਗਿਆ ਹੈ।

ਅਗਲੇ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਨੇ ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਜਸ਼ਨ, ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ। ਇਸੇ ਗੀਤ ਦੀ ਫਰਮਾਇਸ਼ ਸਾਦੁਲ ਸ਼ਹਿਰ ਤੋਂ ਪਹੁੰਚੇ ਨੇ ਓਮ ਪ੍ਰਕਾਸ਼ ਚੌਹਾਨ, ਲੈ ਕੇ ਮਨੁ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ। ਅਲੀਕਾਂ ਤਹਿਸੀਲ ਡੱਬੜੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ, ਰਾਣੀ, ਸੋਨੂੰ ਤੇ ਰਜਨੀ। ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਤ ਤੇ ਗੁਰਸ਼ਬਦ। ਦੌਲਤਬਾਗ, ਮੁਰਾਦਾਬਾਦ ਤੋਂ ਜਾਫਰ ਹੁਸੈਨ, ਨੈਮਾ ਬੇਗਮ, ਕਾਸਿਮ ਅਲੀ ਅਤੇ ਨਾਲ ਨਦੀਮ ਅਲੀ ਦੇ ਨਾਲ ਜੁਨੈਦ ਅੱਬਾਸੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਅੰਕਿਤ ਤਿਵਾਰੀ ਅਤੇ ਤੁਲਸੀ ਕੁਮਾਰ ਦੀਆਂ ਆਵਾਜ਼ਾਂ ਦੇ ਵਿੱਚ।

ਹੁਣ ਤੁਸੀਂ ਗੀਤ ਸੁਣਿਆ ਅੰਕਿਤ ਤਿਵਾਰੀ ਅਤੇ ਤੁਲਸੀ ਕੁਮਾਰ ਦੀਆਂ ਆਵਾਜ਼ਾਂ 'ਚ। ਇਹ ਗੀਤ ਲਿਆ ਗਿਆ ਸੀ ਫਿਲਮ ਸਿੰਘਮ ਰਿਟਰਨਸ ਦੇ ਵਿੱਚੋਂ। ਅਗਲੇ ਗੀਤ ਦੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੇ ਫਿਲਮ ਸਾਹਿਬ ਦੇ ਵਿੱਚੋਂ। ਇਸ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਹੈਗੇ ਆ ਜੀ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ। ਪਿੰਡ ਮਾਧੋਪੁਰ ਨੇੜੇ ਸਰਹੰਦ ਮੰਡੀ ਤੋਂ ਬਲਵਿੰਦਰ ਬਿੱਲਾ, ਮਾਧੋਪੁਰੀ ਰਾਜ ਕੌਰ, ਜੋਤੀ ਗੋਲਡੀ, ਪੱਪੂ ਗੱਗੀ ਲਿਖਿਆ ਹੋਇਆ ਜੀ ਇਹਨਾਂ ਨੇ, ਲਿਖ ਕੇ ਪਾਇਆ ਹੋਇਆ ਖਤ ਸਾਡੇ ਤੱਕ। ਥੋੜ੍ਹੀ ਜਿਹੀ ਲਿਖਾਈ ਜਿਹੜੀ ਹੈਗੀ ਆ ਉਹ ਉਹਦੇ ਉੱਪਰ ਸਮਝ ਘੱਟ ਆ ਰਹੀ ਹੈਗੀ ਹੈ। ਗਗਨਾ ਕਰਨ, ਬਲਜੀਤ ਕੌਰ, ਬੇਅੰਤ ਕੌਰ, ਰਾਜਵਿੰਦਰ ਕੌਰ ਅਤੇ ਮਹਿੰਦਰ ਕੌਰ ਜੀ ਲਿਖਿਆ ਹੋਇਆ ਜੀ ਇਹਨਾਂ ਨੇ। ਫਰਮਾਇਸ਼ੀ ਖਤ ਸਾਡੇ ਤੱਕ ਹਰਜਿੰਦਰ ਸਿੰਘ ਭਾਟੀਆ ਦਾ ਪਹੁੰਚਿਆ, ਨਾਲ ਏਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ ਜਮਸ਼ੇਦਪੁਰ ਤੋਂ ਇਹ ਸਾਡੇ ਤੱਕ ਪਹੁੰਚੇ ਸੀਗੇ ਅਤੇ ਇਸੇ ਗੀਤ ਦੀ ਹੀ ਫਰਮਾਇਸ਼ ਲੈ ਕੇ ਪਹੁੰਚੇ ਸੀਗੇ ਸਾਡੇ ਤੱਕ। ਪਿੰਡ ਗੋਬਿੰਦਗੜ੍ਹ ਮਾਝੀਵਾਲਾ, ਸ਼੍ਰੀ ਕਰਨਪੁਰ, ਰਾਜਸਥਾਨ ਤੋਂ ਰਾਜੂ ਟੁਟੇਜਾ, ਖੁਸ਼ਦਿਲ, ਉਰਮਿਲਾ ਟੁਟੇਜਾ, ਗੁੱਡੂ, ਜੀਨੂ, ਮੰਨੂ, ਆਦਿਤਯ, ਭੂਮੀ, ਰਾਖੀ, ਅੰਮ੍ਰਿਤ ਬੜਵਾਲ, ਸ਼ਿਵ ਸੇਠੀ ਕਰਨਪੁਰੀ ਅਤੇ ਨਾਲ ਸਮਾਈਲ ਟੁਟੇਜਾ, ਨੇਤਰਾਮ ਅਤੇ ਪਾਲ ਜੀ, ਇਹਨਾਂ ਦਾ ਪੂਰਾ ਪਰਿਵਾਰ ਵੀ ਇਹਨਾਂ ਦੇ ਨਾਲ ਪਹੁੰਚਿਆ ਹੋਇਆ। ਪੀਲੀਬੰਗਾਂ ਤੋਂ ਅਮਨ ਮਹਿਰਾ, ਸਮਰ ਮਹਿਰਾ ਅਤੇ ਨਾਲ ਰਿਤੂ ਮਹਿਰਾ ਅਤੇ ਇਹਨਾਂ ਦਾ ਪੂਰਾ ਪਰਿਵਾਰ ਨਾਲ ਹੈ ਜੀ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ, ਜੋ ਕਿ ਲਿਆ ਗਿਆ ਫਿਲਮ ਸਾਹਿਬ ਦੇ ਵਿੱਚੋਂ ਅਤੇ ਆਵਾਜ਼ ਹੈ ਕਿਸ਼ੋਰ ਕੁਮਾਰ ਹੋਰਾਂ ਦੀ।

ਅਗਲਾ ਗੀਤ ਸੁਣਦੇ ਹਾਂ ਫਿਲਮ ਬਰਸਾਤ ਦੇ ਵਿੱਚੋਂ। ਇਸ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਨੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਰ ਰਾਹੀ, ਮਹਿਰਾਜ ਜਹਾਂ, ਮਸੀਤਾਂ ਡੱਬਵਾਲੀ ਤੋਂ ਦਰਸ਼ਨ ਲੋਟ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਤੇ ਹਨੀ ਲੋਟ ਨਾਲ ਸਰਗੁਣ, ਪਿੰਡ ਸਿਉਣਾ ਤੋਂ ਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ, ਅਰਸ਼ਦੀਪ ਕੌਰ ਅਤੇ ਨਾਲ ਇਹਨਾਂ ਦਾ ਪੂਰਾ ਪਰਿਵਾਰ ਹੈਗਾ ਜੀ। ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਦਤਰੇਂਗੀ ਤੋਂ ਭਾਗਵਤ ਵਰਮਾ, ਲੇਵਈ ਤੋਂ ਗੁਲਾਬ ਦਾਸ ਮਾਨਿਕਪੁਰੀ ਅਤੇ ਵਿਸ਼ਵਨਾਥ ਸਾਹੂ, ਨਾਲ ਨੇ ਜੀ ਦੁਰਗਾ ਰਾਮ ਸਾਹੂ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਪ੍ਰੋਗਰਾਮ ਦੇ ਵਿੱਚ ਆਖਰੀ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਨੇ ਡਕਾਲੇ ਤੋਂ ਬਿੰਦਰ ਸਿੰਘ, ਚਮਕੌਰ ਸਿੰਘ ਅਤੇ ਨਾਲ ਇਹਨਾਂ ਦਾ ਪੂਰਾ ਪਰਿਵਾਰ। ਸਰਗੁਜਾ ਮੇਨ ਪਾਰਟ ਤੋਂ ਵਿਨੋਦ ਥਾਪਾ, ਪੂਜਾ ਰਾਣੀ ਅਤੇ ਵਿਜੇ ਥਾਪਾ ਪਹੁੰਚੇ ਨੇ। ਛੱਤੀਸਗੜ੍ਹ ਤੋਂ ਨੇ ਜਾਨਵੀ ਡੋਮਨ, ਯਾਮਿਨੀ ਅਤੇ ਰੋਹਿਤ ਡੋਮ। ਲੋਹਾਰਾ ਤੋਂ ਸਾਡੇ ਤੱਕ ਪਹੁੰਚੇ ਨੇ ਫਰਜ਼ੀ ਹਰੀਸ਼ੰਕਰ ਬੇਲਦਾਰ ਅਤੇ ਨਾਲ ਫਰਜ਼ੂ ਪ੍ਰਭਾ ਰਾਣੀ ਬੇਲਦਾਰ। ਜੇਲ ਰੋਡ ਰਾਏਗੜ੍ਹ ਤੋਂ ਸਾਡੇ ਤੱਕ ਪਹੁੰਚੇ ਨੇ ਉਮਾ ਰਾਜ ਅਤੇ ਜਗਦੀਸ਼ ਰਾਜ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ, ਫਿਲਮ ਗੁੱਡ ਨਿਊਜ਼ ਦੇ ਵਿੱਚੋਂ ਦਿਲਜੀਤ ਦੀ ਆਵਾਜ਼ ਦੇ ਵਿੱਚ।

0: ਇਸ ਦੇ ਨਾਲ ਹੀ ਪ੍ਰੋਗਰਾਮ ਇੱਥੇ ਮੁਕਤਾ। ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਦਿਓ ਇਜਾਜ਼ਤ। ਰੱਬ ਰੱਖਾ। ਹੁਣ ਤੋਂ ਕੁਛ ਸਮਾਂ ਬਾਅਦ ਯਾਨੀ ਕਿ ਠੀਕ 1:40 ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਅਤੇ 1:50 ਤੇ ਹੋਣਗੀਆਂ ਉਰਦੂ ਦੇ ਵਿੱਚ ਖਬਰਾਂ।
1: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਬਿਜਲੀ ਮੰਤਰੀ ਮਨੋਹਰ ਲਾਲ ਨੇ ਊਰਜਾ ਪ੍ਰਣਾਲੀਆਂ ਦੇ ਮਜ਼ਬੂਤ ਬ੍ਰਿਕਸ ਸਹਿਯੋਗ ਦਾ ਸੱਦਾ ਦਿੱਤਾ ਹੈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਕੋਵਿਡ-19 ਦਹਿਸ਼ਤਗਰਦੀ ਅਤੇ ਅੱਜ ਦੀਆਂ ਜਲਵਾਯੂ ਘਟਨਾਵਾਂ ਦੇ ਪ੍ਰਭਾਵ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਹੈ। ਸੁਪਰੀਮ ਕੋਰਟ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ ਪ੍ਰਾਪਤ ਦਾਨ ਵਿੱਚ ਕਥਿਤ ਮਾਲੀ ਬੇਨੇਮੀਆਂ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਅਰਜ਼ੀ ਦੀ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵੈਨੇਜ਼ੁਏਲਾ 'ਚ ਜ਼ੋਰਦਾਰ ਭੂਚਾਲਾਂ ਨਾਲ ਤਬਾਹੀ।

32 ਮੌਤਾਂ ਤੇ 700 ਤੋਂ ਵੱਧ ਲੋਕ ਜ਼ਖਮੀ ਤੇ ਭਾਰਤ ਦੇ ਦਖਲ ਤੋਂ ਬਾਅਦ ਪੈਰਿਸ ਵਿੱਚ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕੀ ਗਈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਭਾਰਤ ਊਰਜਾ ਪ੍ਰਣਾਲੀਆਂ ਦੇ ਨਿਰਮਾਣ ਲਈ ਬ੍ਰਿਕਸ ਸਹਿਯੋਗ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਗੁਰੂਗ੍ਰਾਮ ਵਿਚ 11ਵੇਂ ਬ੍ਰਿਕਸ ਊਰਜਾ ਮੰਤਰੀਆਂ ਦੀ ਮੀਟਿੰਗ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਕਾਸ ਦੀਆਂ ਇੱਛਾਵਾਂ ਤੇ ਨਿਰੰਤਰ ਰਹਿਣਯੋਗ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਿਫਾਇਤੀ, ਭਰੋਸੇਮੰਦ ਤੇ ਨਿਰੰਤਰ ਰਹਿਣਯੋਗ ਊਰਜਾ ਜ਼ਰੂਰੀ ਏ। ਸਮੁੱਚੀ ਊਰਜਾ ਮੁੱਲ ਲੜੀ ਵਿਚ ਭਾਰਤ ਦੇ ਨਿਵੇਸ਼ਾਂ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਵੱਡੀਆਂ ਡਿਜੀਟਲ ਤੌਰ ਤੇ ਸਮਰੱਥ ਬਿਜਲੀ ਪ੍ਰਣਾਲੀਆਂ ਵਿਚੋਂ ਇਕ ਦੀ ਨੀਂਹ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ 6 ਕਰੋੜ ਤੋਂ ਵੱਧ ਸਮਾਰਟ ਮੀਟਰ ਪਹਿਲਾਂ ਹਿਲਾਏ ਜਾ ਚੁੱਕੇ ਨੇ ਅਤੇ ਇਹ ਤਬਦੀਲੀ ਆਉਣ ਵਾਲੇ ਸਾਲਾਂ ਵਿਚ ਵੱਡੇ ਪੱਧਰ ਤੇ ਜਾਰੀ ਰਹੇਗੀ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਦੁਨੀਆ ਹਥਿਆਰਾਂ ਦੀ ਵਧਦੀ ਵਰਤੋਂ, ਜੋਖਮ ਲੈਣ ਦੀ ਪ੍ਰਵਿਰਤੀ ਚ ਵਾਧੇ ਤੇ ਸੋਸ਼ਲ ਮੀਡੀਆ ਸੰਚਾਲਿਤ ਰਾਜਨੀਤੀ ਨੂੰ ਦੇਖ ਰਹੀ ਏ। ਦੱਖਣੀ ਕੋਰੀਆ ਦੇ ਜੇਜੂ ਟਾਪੂ ਤੇ ਸ਼ਾਂਤੀ ਤੇ ਖੁਸ਼ਹਾਲੀ ਤੇ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ ਜੈਸ਼ੰਕਰ ਨੇ ਕਿਹਾ ਕਿ ਆਪਣੀ ਵਿਲੱਖਣਤਾ ਦਾ ਦਾਅਵਾ ਕਰਨ ਦਾ ਅਤੇ ਸਮਰਾਥਾਵਾਂ ਦੀ ਵਰਤੋਂ ਕਰਨ ਵਿਚ ਘੱਟ ਝਿਜਕ ਦਾ ਰੁਝਾਨ ਵਧੇਰੇ ਏ। ਉਨ੍ਹਾਂ ਕਿਹਾ ਕਿ ਕੋਵਿਡ-19, ਦਹਿਸ਼ਤਗਰਦੀ ਜਾਂ ਅੱਤ ਦੀਆਂ ਜਲਵਾਯੂ ਘਟਨਾਵਾਂ ਦੇ ਪ੍ਰਭਾਵ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਏ। ਡਾ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਪ੍ਰਭਾਵਸ਼ਾਲੀ ਦੇਸ਼ਾਂ ਵਿਚਕਾਰ ਨਵੀਂ ਸਮਝ ਅਤੇ ਨਜ਼ਦੀਕੀ ਸੰਬੰਧ ਬਣਾਉਣ ਨਾਲ ਵਿਸ਼ਵ ਵਿਵਸਥਾ ਨੂੰ ਸਥਿਰ ਕਰਨ ਅਤੇ ਖਾਸ ਏਜੰਡਿਆਂ ਤੇ ਸਹਿਯੋਗ ਰਾਹੀਂ ਸਮੱਸਿਆਵਾਂ ਦਾ ਹੱਲ ਕਰਨ ਵਿਚ ਮਦਦ ਮਿਲੇਗੀ। ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਤੇ ਦੱਖਣੀ ਕੋਰੀਆ ਜਹਾਜ਼ ਨਿਰਮਾਣ, ਡਿਜੀਟਲ ਸਿਹਤ ਬੁਨਿਆਦੀ ਢਾਂਚਾ ਜਾਂ ਰੱਖਿਆ ਵਰਗੇ ਖੇਤਰਾਂ ਵਿਚ ਸਹਿਯੋਗ ਕਰ ਸਕਦੇ ਨੇ। ਸੁਪਰੀਮ ਕੋਰਟ ਨੇ ਅੱਜ ਸ੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ ਟਰੱਸਟ ਨੂੰ ਪ੍ਰਾਪਤ ਦਾਨ ਵਿਚ ਕਥਿਤ ਮਾਲੀ ਬੇਨੇਮੀਆਂ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਅਰਜ਼ੀ PIL ਦੀ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਅਦਾਲਤ ਨੇ ਪਟੀਸ਼ਨਰ ਨੂੰ ਭਰੋਸਾ ਦਿੱਤਾ ਹੈ ਕਿ ਮਾਮਲਾ ਢੁਕਵੇਂ ਸਮੇਂ ਤੇ ਸੂਚੀਬੱਧ ਕੀਤਾ ਜਾਏਗਾ। ਪਟੀਸ਼ਨਰ ਐਡਵੋਕੇਟ ਨਰਿੰਦਰ ਕੁਮਾਰ ਗੋਸਵਾਮੀ ਨੇ ਜਸਟਿਸ VV ਨਾਗਰਤਨਾ ਅਤੇ ਜੋਏਮਾਲਿਆ ਬਾਗਚੀ ਦੇ ਬੈਂਚ ਨੂੰ ਦਸਿਆ ਕਿ ਉਨ੍ਹਾਂ ਦੀ ਪਟੀਸ਼ਨ ਅਹਿਮ ਸਬੂਤਾਂ ਨੂੰ ਸੁਰੱਖਿਅਤ ਕਰਨ ਲਈ ਤੁਰੰਤ ਸੂਚੀਬੱਧ ਕਰਨ ਤੱਕ ਸੀਮਿਤ ਏ। ਪਟੀਸ਼ਨ ਵਿਚ ਅਯੋਧਿਆ ਦੇ ਰਾਮ ਮੰਦਿਰ ਵਿਚ ਦਾਨ ਅਤੇ ਭੇਟਾਂ ਨਾਲ ਸਬੰਧਿਤ CCTV ਫੁਟੇਜ, ਡਿਜੀਟਲ ਭੁਗਤਾਨ ਰਿਕਾਰਡ ਅਤੇ ਹੋਰ ਸਬੂਤਾਂ ਦੀ ਸੰਭਾਲ ਦੀ ਮੰਗ ਕੀਤੀ ਗਈ ਏ। ਇਹ ਟਰੱਸਟ ਵੱਲੋਂ ਪ੍ਰਾਪਤ ਦਾਨ ਦੀ ਪੂਰੀ ਜਾਂਚ ਤੇ ਮੰਦਿਰ ਫੰਡਾਂ ਦੇ ਪ੍ਰਬੰਧ ਵਿਚ ਵਧੇਰੇ ਪਾਰਦਰਸ਼ਿਤਾ ਦੀ ਵੀ ਮੰਗ ਕਰਦੀ ਏ। ਪਟੀਸ਼ਨ ਵਿਚ ਕਥਿਤ ਮਾਲੀ ਬੇਨੇਮੀਆਂ ਦਾ ਜ਼ਿਕਰ ਏ ਅਤੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ SIT ਵੱਲੋਂ ਚੱਲ ਰਹੀ ਜਾਂਚ ਦਾ ਹਵਾਲਾ ਦਿੱਤਾ ਗਿਆ ਏ। ਪਟੀਸ਼ਨਰ ਨੇ ਸਪਸ਼ਟ ਕੀਤਾ ਕਿ ਇਹ ਮਾਮਲਾ ਸਿਰਫ ਦਾਨ ਦੇ ਪ੍ਰਬੰਧਨ ਨਾਲ ਸਬੰਧਿਤ ਏ ਅਤੇ ਧਾਰਮਿਕ ਰਵਾਇਤਾਂ ਵਿਚ ਦਖਲ ਅੰਦਾਜ਼ੀ ਦੀ ਮੰਗ ਨਹੀਂ ਕਰਦਾ ਹੈ। ਇਸ ਦੌਰਾਨ ਲਖਨਊ ਡਿਵੀਜ਼ਨਲ ਕਮਿਸ਼ਨਰ ਵਿਜੇ ਵਿਸ਼ਵਾਸ ਪੰਤ ਦੀ ਅਗਵਾਈ ਵਾਲੀ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ ਨੇ ਹਾਲ ਹੀ ਵਿਚ ਰਾਜ ਸਰਕਾਰ ਨੂੰ ਆਪਣੀ ਮੁੱਢਲੀ ਰਿਪੋਰਟ ਸੌਂਪ ਦਿੱਤੀ ਏ। ਮੰਦਿਰ ਦੇ ਫੰਡਾਂ ਦੇ ਕਥਿਤ ਗਬਨ ਦੀ ਵੇਰਵੇ ਸਹਿਤ ਜਾਂਚ ਅਜੇ ਵੀ ਜਾਰੀ ਏ। ਅੱਜ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾ ਰਿਹਾ ਹੈ। ਇਹ ਉਸ ਦਿਨ ਦੀ ਯਾਦ ਦਿਵਾਉਂਦਾ ਹੈ ਜਦੋਂ 25 ਜੂਨ 1975 ਨੂੰ ਭਾਰਤ ਦੇ ਸੰਵਿਧਾਨ ਨੂੰ ਕੁਚਲਿਆ ਗਿਆ ਸੀ। ਇਹ ਐਮਰਜੈਂਸੀ ਦੀਆਂ ਵਧੀਕੀਆਂ ਕਾਰਨ ਪੀੜਿਤ ਹਰੇਕ ਵਿਅਕਤੀ ਨੂੰ ਸ਼ਰਧਾਂਜਲੀ ਦੇਣ ਦਾ ਵੀ ਦਿਨ ਏ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਏ ਜੋ ਐਮਰਜੈਂਸੀ ਦੌਰਾਨ ਲੋਕਤੰਤਰੀ ਕਦਰਾਂ ਕੀਮਤਾਂ ਦੀ ਰੱਖਿਆ ਲਈ ਦ੍ਰਿੜਤਾ ਨਾਲ ਖੜੇ ਸਨ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਮਰਜੈਂਸੀ ਸੰਵਿਧਾਨ ਤੇ ਸਿੱਧਾ ਹਮਲਾ ਸੀ। ਉਨ੍ਹਾਂ ਕਿਹਾ ਕਿ ਇਸ ਨੇ ਨਾਗਰਿਕ ਆਜ਼ਾਦੀਆਂ ਨੂੰ ਮੁਅੱਤਲ ਕਰਨ, ਪ੍ਰਗਟਾਵੇ ਦੀ ਆਜ਼ਾਦੀ ਤੇ ਪਾਬੰਦੀਆਂ ਲਾਉਣ ਅਤੇ ਸਿਆਸੀ ਨੇਤਾਵਾਂ, ਪੱਤਰਕਾਰਾਂ ਅਤੇ ਸਮਾਜਿਕ ਵਰਕਰਾਂ ਦੀ ਗ੍ਰਿਫਤਾਰੀ ਦਾ ਗਵਾਹ ਬਣਾਇਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIR ਜਲੰਧਰ। ਦਮਨਕਾਰੀ ਮੁਗਲ ਹਕੂਮਤ ਖਿਲਾਫ਼ ਜੰਗ ਦੀ ਅਗਵਾਈ ਕਰਨ ਵਾਲੇ ਪਹਿਲੇ ਸਿੱਖ ਫੌਜੀ ਕਮਾਂਡਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅੱਜ ਉਨ੍ਹਾਂ ਦੀ ਸ਼ਹੀਦੀ ਦਿਹਾੜੇ ਤੇ ਦੇਸ਼ ਨਮਨ ਕਰ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਟ ਕਰਦਿਆਂ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਇਕ ਮਹਾਨ ਯੋਧਾ, ਖਾਲਸਾ ਫੌਜ ਦੇ ਪਹਿਲੇ ਜਰਨੈਲ ਅਤੇ ਬੇਮਿਸਾਲ ਬਹਾਦਰੀ ਦੇ ਪ੍ਰਤੀਕ ਸਨ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੋ ਮਾਤ ਭੂਮੀ, ਧਰਮ ਤੇ ਸਵੈਮਾਣ ਦੀ ਰਾਖੀ ਲਈ ਸਮਰਪਿਤ ਸਨ ਨੇ ਆਪਣੀ ਬੇਮਿਸਾਲ ਹਿੰਮਤ ਤੇ ਕੁਸ਼ਲ ਅਗਵਾਈ ਰਾਹੀਂ ਕਈ ਮੌਕਿਆਂ ਤੇ ਮੁਗਲ ਫੌਜ ਨੂੰ ਹਰਾਇਆ ਅਤੇ ਇਕ ਵਿਸ਼ਾਲ ਖੇਤਰ ਨੂੰ ਮੁਗਲ ਜ਼ੁਲਮ ਤੋਂ ਮੁਕਤ ਕਰਵਾਇਆ। ਸ਼੍ਰੀ ਸ਼ਾਹ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਉਨ੍ਹਾਂ ਦਾ ਸਹੀ ਹੱਕ ਮਿਲਣਾ ਯਕੀਨੀ ਬਣਾਉਣ ਲਈ ਇਕ ਨਿਆਂਪੂਰਨ ਸਿਲਸਿਲਾ ਕਾਇਮ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਅਸਹਿਤ ਅਸੀਹੇ ਸਹਿਣ ਦੇ ਬਾਵਜੂਦ ਬਾਬਾ ਬੰਦਾ ਸਿੰਘ ਬਹਾਦਰ ਨੇ ਧਰਮ ਪਰਿਵਰਤਨ ਨੂੰ ਸਵੀਕਾਰ ਨਹੀਂ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਤੇ ਨਮਨ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ

0: ਕਿ ਉਹ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੇਅਦਬੀ ਵਾਲੀ ਕਥਿਤ ਵੀਡੀਓ ਤੇ ਵਿਵਾਦ ਘੱਟ ਨਹੀਂ ਹੋ ਰਿਹਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾ ਉਹਨਾਂ ਦੇ ਅਸਤੀਫੇ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਏ। ਗੁਰੂਗ੍ਰਾਮ ਪੁਲਿਸ ਵੱਲੋਂ ਕੱਲ੍ਹ FIR ਦਰਜ ਕਰਨ ਤੋਂ ਬਾਅਦ ਸ਼੍ਰੀ ਮਾਨ ਦੇ ਬਚਾਅ ਵਿੱਚ ਦਿੱਤੇ ਗਏ ਵੀਡੀਓ ਦੀਆਂ ਫੋਰੈਂਸਿਕ ਰਿਪੋਰਟਾਂ ਦੀ ਵੀ ਜਾਂਚ ਕੀਤੀ ਗਈ ਏ। ਰਿਪੋਰਟ ਵਿੱਚ ਧੋਖਾਧੜੀ ਅਤੇ ਜਾਲਸਾਜ਼ੀ ਦੇ ਇਲਜ਼ਾਮ ਸ਼ਾਮਲ ਨੇ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਪੁਲਿਸ ਤੇ ਰਾਜ ਸਰਕਾਰ ਦੇ ਕੁਝ ਅਧਿਕਾਰੀਆਂ ਨੇ ਕਥਿਤ ਤੌਰ ਤੇ ਫੋਰੈਂਸਿਕ ਦਸਤਾਵੇਜ਼ਾਂ ਨੂੰ ਜਾਲੀ ਬਣਾਉਣ ਲਈ ਗੈਰ ਕਾਨੂੰਨੀ ਭੁਗਤਾਨਾਂ ਦਾ ਪ੍ਰਬੰਧ ਕੀਤਾ ਸੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੱਲ੍ਹ ਪਟਿਆਲਾ ਵਿੱਚ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਮਾਮਲੇ ਸੰਬੰਧੀ ਇੱਕ ਰਿਪੋਰਟ ਮਿਲੀ ਅਤੇ ਗੁਰੂਗ੍ਰਾਮ ਸਥਿਤ ਇੱਕ ਲੈਬ ਵੱਲੋਂ ਫੋਰੈਂਸਿਕ ਰਿਪੋਰਟ ਦੀ ਜਾਲਸਾਜ਼ੀ ਦਾ ਪਤਾ ਲਾਉਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
1: ਦੇਖਿਏ, ਮੈਨੇ ਰਾਤ ਜਾਣਕਾਰੀ ਦਿੱਤੀ ਹੈ ਕਿ ਕਿਸੇ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਆ ਕੇ ਇੱਥੇ ਲੈਬੋਰਟਰੀ ਤੇ ਰਿਪੋਰਟ ਆਈ ਹੈ ਔਰ ਉਹ ਗਲਤ ਹੈ। ਜਾਣਕਾਰੀ ਵਿੱਚ ਉਹ ਤੱਥੇ ਸਾਹਮਣੇ ਆਏ ਸੀ। ਦੁਰਭਾਗਯਪੂਰਨ ਹੈ ਕਿ ਇਸ ਪ੍ਰਕਾਰ ਦਾ ਜਿਹੜਾ ਹੋਇਆ ਹੈ ਆਪਣੀ ਕਮੀ ਨੂੰ ਛੁਪਾਉਣ ਲਈ, ਉਹ ਦੁਰਭਾਗਯਪੂਰਨ।
0: ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਫੈਲਾਇਆ ਜਾ ਰਿਹਾ ਵੀਡੀਓ ਜਾਲੀ ਹੈ ਤੇ ਉਹਨਾਂ ਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ ਹੈ।
1: ਪਿਛਲੇ ਕੁਝ ਦਿਨਾਂ ਤੋਂ ਮੇਰੀਆਂ ਫਰਜ਼ੀ ਵੀਡੀਓ ਜਿਹੜੀਆਂ ਨੇ ਰਿਲੀਜ਼ ਕੀਤੀਆਂ ਜਾ ਰਹੀਆਂ, ਜਦੋਂ ਕਿਸੇ ਹੋਰ ਪਾਸੇ ਇਹਨਾਂ ਦਾ ਵਸ ਨਹੀਂ ਚੱਲਦਾ ਤਾਂ ਫਿਰ ਇਹ ਧਰਮ ਵਾਲੇ ਪਾਸਿਓਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਿਛਲੇ ਦਿਨੀ ਜਿਹੜੀ ਵੀਡੀਓ ਜਿਹਦੇ ਵਿੱਚ ਨਾ ਮੇਰੀ ਸਰੀਰਕ ਬਣਤਰ ਉਸ ਬੰਦੇ ਨਾਲ ਮਿਲਦੀ ਹੈ, ਨਾ ਮੇਰਾ ਕੱਦ ਕਾਠ ਮਿਲਦਾ ਹੈ, ਨਾ ਮੇਰੇ ਤੁਰਨ ਦਾ ਅੰਦਾਜ਼ ਜਾਂ ਮੇਰੇ ਖੜਨ ਦਾ ਅੰਦਾਜ਼ ਮਿਲਦਾ ਹੈ, ਉਹ ਵੀਡੀਓ ਨੂੰ ਵਾਇਰਲ ਕਰਕੇ ਮੈਨੂੰ ਦੋਸ਼ੀ ਕਰਾਰ ਦਿੱਤਾ ਗਿਆ।
0: ਵੈਨੇਜ਼ੁਏਲਾ ਦੇ ਰਾਸ਼ਟਰਪਤੀ ਡੈਲਸੀ ਰੋਡ੍ਰਿਗੇਸ ਨੇ ਅੱਜ ਸਵੇਰੇ 7.2 ਤੇ 7.5 ਤੀਬਰਤਾ ਦੇ ਭੂਚਾਲਾ ਕਾਰਨ ਕਰਾਕਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਕਈ ਇਮਾਰਤਾਂ ਢਹਿ ਜਾਣ ਤੋਂ ਬਾਅਦ ਦੇਸ਼ ਵਿਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਕਈ ਥਾਵਾਂ ਜਿੱਥੇ ਸ਼ਕਤੀਸ਼ਾਲੀ ਝਟਕਿਆਂ ਤੋਂ ਬਾਅਦ ਵੱਡੇ ਢਾਂਚੇ ਢਹਿ ਗਏ ਸਨ ਤੇ ਬਚਾਅ ਕਾਰਜ ਚੱਲ ਰਹੇ ਨੇ। ਰਾਸ਼ਟਰਪਤੀ ਡੈਲਸੀ ਰੋਜ਼ਿਕ ਨੇ ਇਹ ਵੀ ਕਿਹਾ ਕਿ ਸ਼ਕਤੀਸ਼ਾਲੀ ਭੂਚਾਲਾਂ ਦੀ ਕਲੜੀ ਤੋਂ ਬਾਅਦ 32 ਲੋਕਾਂ ਦੀ ਮੌਤ ਹੋ ਗਈ ਹੈ ਤੇ 700 ਤੋਂ ਵੱਧ ਜ਼ਖਮੀ ਹੋ ਗਏ ਨੇ। ਪ੍ਰਭਾਵਿਤ ਖੇਤਰਾਂ ਵਿਚ ਭਾਲ ਤੇ ਬਚਾਅ ਕਾਰਜ ਜਾਰੀ ਨੇ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੈਨੇਜ਼ੁਏਲਾ ਵਿਚ ਆਏ ਭਿਆਨਕ ਭੂਚਾਲਾਂ ਕਾਰਨ ਹੋਈ ਤਬਾਹੀ ਤੇ ਦੁੱਖ ਪ੍ਰਗਟ ਕੀਤਾ ਹੈ। ਫਰਾਂਸ ਵਿਚ ਭਾਰਤੀ ਦੂਤਘਰ ਦੇ ਦਖਲ ਤੋਂ ਬਾਅਦ ਅੱਜ ਪੈਰਿਸ ਵਿਖੇ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕ ਦਿੱਤੀ ਗਈ ਏ। ਪ੍ਰਸਿੱਧ ਸਵਿਸ ਆਰਕੀਟੈਕਟ ਅਤੇ ਫਰਨੀਚਰ ਡਿਜ਼ਾਈਨਰ ਵੀਰੇ ਜਨਰੇਟ ਵੱਲੋਂ ਡਿਜ਼ਾਈਨ ਕੀਤੀਆਂ ਕਈਆਂ ਤੋਂ ਆਰਾਮਦਾਇਕ ਕੁਰਸੀਆਂ ਦੀ ਅੱਜ ਨਿਲਾਮੀ ਹੋਣੀ ਸੀ। ਇਕ ਅਧਿਕਾਰਤ ਬਿਆਨ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ ਸੂਚਿਤ ਕੀਤਾ ਹੈ ਕਿ ਵਿਦੇਸ਼ ਮੰਤਰਾਲੇ ਦੇ ਦਖਲ ਤੋਂ ਬਾਅਦ ਸਬੰਧਿਤ ਵਸਤਾਂ ਨੂੰ ਨਿਲਾਮੀ ਤੋਂ ਵਾਪਸ ਲੈ ਲਿਆ ਗਿਆ ਹੈ। ਇਹ ਕਾਰਵਾਈ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ਾਂ ਤੇ ਚੰਡੀਗੜ੍ਹ ਦੇ ਸਭਿਆਚਾਰ ਵਿਭਾਗ ਨੂੰ ਕੀਤੀ ਗਈ ਸੀ, ਜਿਨ੍ਹਾਂ ਨੇ ਤੁਰੰਤ ਕੂਟਨੀਤਿਕ ਦਖਲ ਦੀ ਮੰਗ ਕਰਦੇ ਹੋਏ MEA ਕੋਲ ਮਾਮਲਾ ਉਠਾਇਆ। ਚੰਡੀਗੜ੍ਹ ਪ੍ਰਸ਼ਾਸਨ ਨੇ ਕੀਮਤੀ ਵਿਰਾਸਤੀ ਸੰਪਤੀਆਂ ਦੀ ਸੁਰੱਖਿਆ ਵਿਚ ਸਮੇਂ ਸਿਰ ਸਹਾਇਤਾ ਲਈ ਮੰਤਰਾਲੇ ਦਾ ਧੰਨਵਾਦ ਕੀਤਾ ਹੈ। ਪ੍ਰਸ਼ਾਸਨ ਨੇ ਵਸਤਾਂ ਦੀ ਤਸਦੀਕ, ਇਨ੍ਹਾਂ ਨੂੰ ਵਾਪਸ ਹਾਸਲ ਕਰਨ ਤੇ ਵਾਪਸ ਲਿਆਉਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇਕ ਵਾਰ ਫੇਰ। ਬਿਜਲੀ ਮੰਤਰੀ ਮਨੋਹਰ ਲਾਲ ਨੇ ਊਰਜਾ ਪ੍ਰਣਾਲੀਆਂ ਦੇ ਮਜ਼ਬੂਤ ਬ੍ਰਿਕਸ ਸਹਿਯੋਗ ਦਾ ਸੱਦਾ ਦਿੱਤਾ ਹੈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦਾ ਕਹਿਣਾ ਹੈ ਕਿ COVID-19 ਦਹਿਸ਼ਤਗਰਦੀ ਤੇ ਅੱਤ ਦੀਆਂ ਜਲਵਾਯੂ ਘਟਨਾਵਾਂ ਦੇ ਪ੍ਰਭਾਵ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਏ। ਸੁਪਰੀਮ ਕੋਰਟ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਟਰੱਸਟ ਨੂੰ ਪ੍ਰਾਪਤਾਨ ਵਿਚ ਕਥਿਤ ਮਾਲੀ ਬੇਨੇਮੀਆਂ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਅਰਜ਼ੀ ਦੀ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਭਾਰਤ ਦੇ ਦਖਲ ਤੋਂ ਬਾਅਦ ਪੈਰਿਸ ਵਿਚ ਚੰਡੀਗੜ੍ਹ ਤੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕੀ ਗਈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਉਰਦੂ 'ਚ ਖਬਰਾਂ ਦਾ ਬੁਲੇਟਿਨ। ਐਫਐਮ ਬੈਂਡ 100.2 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਿਕ ਦੁਪਹਿਰ ਦੇ 2 ਵੱਜ ਰਹੇ ਨੇ। ਵੇਲਾ ਹੈ ਪ੍ਰੋਗਰਾਮ ਸਰਫਰੋਸ਼ ਦਾ।

ਪ੍ਰੋਗਰਾਮ ਸਰਫਰੋਸ਼ ਲੈ ਕੇ ਮੈਂ ਗੁਰਹਰਪ੍ਰੀਤ ਹਾਜ਼ਰ ਹਾਂ। ਦੋਸਤੋ, ਉਮੀਦ ਹੈ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਅਤੇ ਨਾਲ ਹੀ ਪ੍ਰੋਗਰਾਮ ਸਰਫਰੋਸ਼ ਦਾ ਆਨੰਦ ਮਾਣਨ ਲਈ ਬਿਲਕੁਲ ਤਿਆਰ ਬਰ ਤਿਆਰ ਹੋਵੋਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਹਾਂ ਖਿਲਾੜੀ ਫਿਲਮ ਦੇ ਵਿੱਚੋਂ ਇਸ ਗੀਤ ਦੇ ਨਾਲ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਅਭਿਜੀਤ ਅਤੇ ਅਲਕਾ ਯਾਗਨਿਕ ਨੇ।

ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਫਿਲਮ ਯਮਲਾ ਪਗਲਾ ਦੀਵਾਨਾ ਦੇ ਵਿੱਚੋਂ, ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਜੀ ਮਮਤਾ ਸ਼ਰਮਾ ਹੋਰਾਂ ਨੇ।

0: ਇਸੇ ਦੇ ਨਾਲ ਹੀ ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਪ੍ਰੋਗਰਾਮ ਸਰਫਰੋਸ਼ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਹੱਸਦੇ ਰਹੋ, ਵੱਸਦੇ ਰਹੋ ਅਤੇ ਤੰਦਰੁਸਤ ਰਹੋ। ਸਟੂਡੀਓ ਦੀ ਘੜੀ ਮੁਤਾਬਿਕ 2:14 ਅਤੇ 55 ਸੈਕਿੰਡ ਹੋ ਰਹੇ ਨੇ ਹੁਣ ਤੋਂ ਕੁਛ ਪਲਾਂ ਬਾਅਦ, ਯਾਨੀ ਕਿ 2:15 'ਤੇ ਹੋਣਗੇ ਦੁਪਹਿਰ ਸਮਾਚਾਰ ਆਕਾਸ਼ਵਾਣੀ 'ਤੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਆਕਾਸ਼ਵਾਣੀ ਸੇ ਦੁਪਹਿਰ ਸਮਾਚਾਰ ਕੇ ਸਾਥ ਮੈਂ ਵਿਸ਼ਾਲ ਸ਼ਰਮਾ। ਮੁੱਖ ਸਮਾਚਾਰ। ਆਜ ਸੰਵਿਧਾਨ ਹੱਤਿਆ ਦਿਵਸ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਾਤਕਾਲ ਕੇ ਦੌਰਾਨ ਲੋਕਤਾਂਤਰਿਕ ਮੂਲਿਓ ਕੀ ਰਕਸ਼ਾ ਕਰਨੇ ਵਾਲੋਂ ਕੋ ਸ਼ਰਧਾਂਜਲੀ ਅਰਪਿਤ ਕੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਵੈਸ਼ਵਿਕ ਚੁਣੌਤੀਓ ਕੇ ਬੀਚ ਮਜ਼ਬੂਤ ਸਹਿਯੋਗ ਕਾ ਆਹਵਾਨ ਕੀਆ। ਦਕਸ਼ਿਣ ਕੋਰੀਆ ਕੇ ਜੇਜ਼ੂ ਫੋਰਮ ਮੇ ਵਸੁਧੈਵ ਕੁਟੁੰਬਕਮ ਕੀ ਭਾਵਨਾ ਪਰ ਬਲ ਦੀਆ। ਭਾਰਤ ਕੀ ਅਧਿਕਸ਼ਤਾ ਮੇ ਬ੍ਰਿਕਸ ਊਰਜਾ ਮੰਤਰੀਓ ਕੀ ਬੈਠਕ ਗੁਰੂਗ੍ਰਾਮ ਮੇ ਸ਼ੁਰੂ। ਵੈਨੇਜ਼ੁਏਲਾ ਮੇ ਲਗਾਤਾਰ 2 ਸ਼ਕਤੀਸ਼ਾਲੀ ਭੂਕੰਪ ਮੇ ਕਈ ਇਮਾਰਤੇ ਢਹੀ, ਦੇਸ਼ ਮੇ ਆਪਾਤਕਾਲ ਘੋਸ਼ਿਤ। ਦਕਸ਼ਿਣ ਅਫਰੀਕਾ ਨੇ

0: ਜੀ ਬਿਲਕੁਲ, ਨਸ਼ਾ ਆਪੋ ਆਪਣਾ ਹੁੰਦਾ ਹੈਗਾ, ਪਰ ਇੱਕ ਨਸ਼ਾ ਜਿਹੜਾ ਹੁੰਦਾ ਉਹ ਹੁੰਦਾ ਜ਼ਿੰਦਗੀ ਦਾ ਨਸ਼ਾ। ਸੋ ਉਹ ਮੈਨੂੰ ਲੱਗਦਾ ਕਿ ਬਿਹਤਰੀਨ ਹੁੰਦਾ, ਬਾਕੀ ਨਸ਼ੇ ਤਾਂ ਨੁਕਸਾਨ ਹੀ ਕਰਦੇ ਆ। ਸੋ ਨਸ਼ਾ ਕਿਤੇ ਨਾ ਕਿਤੇ ਨੁਕਸਾਨ ਵਾਸਤੇ ਹੀ ਹੈ, ਸੋ ਇਸ ਕਰਕੇ ਇਸ ਤੋਂ ਬਚਣਾ ਜਿਹੜਾ ਹੈਗਾ ਜੀ ਅਸੀਂ। ਅਤੇ ਨਾਲ ਹੀ ਸਾਡੇ ਇੱਕ ਕਾਲਰ ਸਾਡੇ ਨਾਲ ਜੁੜੇ ਨੇ, ਦੇਖਦੇ ਹਾਂ ਕੀ ਕਹਿੰਦੇ ਨੇ, ਆਪਣੇ ਵਿਚਾਰ ਕੀ ਕਹਿੰਦੇ ਨੇ ਇਸ ਵਿਸ਼ੇ ਬਾਰੇ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ
0: ਸਤਿ
1: ਜੀ।
0: ਸ਼੍ਰੀ ਅਕਾਲ ਜੀ, ਆਪਣਾ ਨਾਮ ਸਾਂਝਾ ਕਰ ਦਿਓ।
1: ਸਭ ਤੋਂ ਪਹਿਲਾਂ ਤਾਂ ਪਟਿਆਲਾ ਸਟਾਫ ਤੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਜੀ, ਸਾਡੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣਾ ਨਾਂ ਤੇ ਗ੍ਰਾਂ ਸਾਂਝਾ ਕਰ ਦਿਓ ਜੀ।
1: ਨਾਂ ਹੈਗਾ ਜੀਤ ਸਿੰਘ ਤਤਲਾ, ਸਮਾਣਾ ਮੰਡੀ ਤੋਂ ਜੀ।
0: ਜੀ, ਸਮਾਣਾ ਵਾਲਿਓ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ।
0: ਅੱਛਾ, ਅੱਜ ਦੇ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ?
1: ਨਸ਼ਿਆਂ ਬਾਰੇ ਕਹਿਣਾ ਚਾਹੂੰਗੀ ਜੀ।
0: ਜੀ
1: ਨਸ਼ਿਆਂ ਬਾਰੇ ਤਾਂ ਆਪ ਵੀ ਬਚੋ ਜੀ, ਬਾਲ ਬੱਚੇ ਨੂੰ ਬਚਾਓ, ਰਿਸ਼ਤੇਦਾਰਾਂ ਨੂੰ ਬਚਾਓ।
0: ਜੀ
1: ਨਸ਼ਾ ਤਾਂ ਬਹੁਤ ਮਾੜੀ ਚੀਜ਼ ਹੈ ਜੀ।
0: ਜੀ
1: ਨਸ਼ਾ ਰੱਖੋ ਕੰਮ ਦਾ, ਨਸ਼ਾ ਕੰਮ ਦਾ ਰੱਖੋ,
0: ਜੀ
1: ਨਸ਼ੇ ਤੋਂ ਸਭ ਨੂੰ ਬਚਾਓ, ਆਪ ਵੀ ਬਚੋ ਜੀ।
0: ਬਿਲਕੁਲ। ਅੱਛਾ, ਤੁਹਾਡੇ ਆਸੇ ਪਾਸੇ ਕੋਈ ਐਸਾ ਇਨਸਾਨ ਜਿਹਨੂੰ ਤੁਸੀਂ ਨਸ਼ੇ ਤੋਂ ਬਚਾਇਆ ਹੋਵੇ?
1: ਹੈਗਾ ਜੀ,
0: ਜੀ
1: ਹੈਗਾ ਜੀ, ਇੱਕ ਦੋ ਬੰਦੇ ਹੈਗੇ ਨਸ਼ੇ ਤੋਂ ਬਚਾਏ।
0: ਕਿਵੇਂ ਬਚਾਏ?
1: ਭਾਜੀ ਉਹਨੇ ਛੁਡਾਇਆ ਜੀ ਨਸ਼ਾ ਨੂੰ।
0: ਨਹੀਂ, ਨਸ਼ਾ ਛੁਡਾਉਣ ਦਾ ਕੋਈ ਤਰੀਕਾ ਵੀ ਹੋਊਗਾ ਨਾ, ਕਿਉਂਕਿ ਨਸ਼ਾ ਇੱਕ ਵਾਰੀ ਲੱਗ ਜੇ ਤਾਂ ਫਿਰ ਉਦੋਂ ਬਾਅਦ ਤਾਂ ਹੱਡਾਂ 'ਚ ਹੀ ਬਹਿੰਦਾ ਇਹ।
1: ਤਰੀਕਾ ਐਂ ਹੌਲੀ ਹੌਲੀ ਹੌਲੀ ਹੌਲੀ ਛੁਡਾਓ ਜੀ, ਥੋੜਾ ਥੋੜਾ ਕਰਕੇ ਛੁੱਟ ਗਿਆ ਜੀ।
0: ਚਲੋ, ਵਧਾਈ ਦੇ ਪਾਤਰ ਹੋ ਜੀਤ ਸਿੰਘ ਜੀ ਕਿ ਤੁਸੀਂ ਇੱਕ ਸਮਾਜ ਭਲਾਈ ਦਾ ਕੰਮ ਕਰ ਰਹੇ ਹੋ, ਕਿਸੇ ਦੀ ਜ਼ਿੰਦਗੀ ਸੁਧਾਰ ਰਹੇ ਹੋ, ਪੁੰਨ ਖੱਟ ਰਹੇ ਹੋ। ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਤੁਸੀਂ ਵੀ ਆਪਣੇ ਵਿਚਾਰ ਜਾਂ ਤੁਹਾਡੇ ਆਸੇ ਪਾਸੇ ਕੋਈ ਐਸੀ ਘਟਨਾ ਹੋਈ ਹੋਵੇ ਜਿਸ ਦੇ ਵਿੱਚ ਤੁਸੀਂ ਕਿਸੇ ਦੀ ਮਦਦ ਕੀਤੀ ਹੋਵੇ, ਤੁਸੀਂ ਉਹ ਗੱਲ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਇਸ ਮੰਚ ਦੇ ਉੱਪਰ, ਕਿਉਂਕਿ ਇਹ ਮੰਚ ਤੁਹਾਡਾ ਹੈ। ਅਤੇ ਜਦੋਂ ਵੀ ਕੋਈ ਇਸ ਤਰੀਕੇ ਦਾ ਉਪਰਾਲਾ ਹੁੰਦਾ ਹੈਗਾ ਤਾਂ ਉਸ ਸਮੇਂ ਦੇ ਉੱਪਰ ਸਿਰਫ ਤਾਂ ਸਿਰਫ ਇਹ ਨਹੀਂ ਕਿ ਜਿਹੜਾ ਸਾਡੇ ਆਸੇ ਪਾਸੇ ਉਹੀ ਪ੍ਰਭਾਵਿਤ ਹੁੰਦੇ ਆ, ਜਿਹੜੇ ਸਾਨੂੰ ਸੁਣਨ ਵਾਲੇ ਹੁੰਦੇ ਆ ਉਹ ਵੀ ਪ੍ਰਭਾਵਿਤ ਹੁੰਦੇ ਆ। ਸੋ ਸਕਦਾ ਤੁਹਾਡੀ ਕਿਸੇ ਚੰਗੀ ਗੱਲ ਨੂੰ ਲੈ ਕੇ ਕੋਈ ਇਨਸਾਨ ਪ੍ਰਭਾਵਿਤ ਹੋ ਜਾਵੇ ਅਤੇ ਕਿਸੇ ਦੀ ਜ਼ਿੰਦਗੀ ਬਚੇ।

0: ਜੀ ਮੁੱਕਰਨ ਮੁਕਰਾਉਣ ਦਾ ਇਹ ਸਿਲਸਿਲਾ ਜਿਹੜਾ ਹੈਗਾ ਜੀ ਉਹ ਕਈ ਵਾਰੀ ਬੜਾ ਖਤਰਨਾਕ ਹੋ ਜਾਂਦਾ, ਪਰ ਅਸੀਂ ਬਿਲਕੁਲ ਨਹੀਂ ਮੁੱਕਰਾਂਗੇ ਕਿਉਂਕਿ ਸਾਡੇ ਜਿਹੜੇ ਸਰੋਤਾ ਨੇ ਉਹ ਸਾਡੇ ਨਾਲ ਜੁੜੇ ਨੇ ਅਤੇ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕਰਨਗੇ। ਹੈਲੋ,
1: ਨਮਸਕਾਰ ਜੀ ਗੁਰਪ੍ਰੀਤ ਜੀ,
0: ਨਮਸਕਾਰ ਜੀ, ਕੀ ਹਾਲ ਚਾਲ ਹੈ?
1: ਪਹਿਲਾਂ ਸਲਾਮ ਹੈ ਤੁਹਾਡੀ ਪੇਸ਼ਕਾਰੀ ਨੂੰ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ, ਆਪਣਾ ਨਾਮ ਵੀ ਸਾਂਝਾ ਕਰ ਦਿਓ।
1: ਭੀਮ ਸੈਨ, ਪਿੰਡ ਬੋੜਾ ਖੁਰਦ, ਨੇੜੇ
0: ਜੀ
1: ਨਾਭਾ ਜੀ।
0: ਜੀ ਨਾਭਾ ਵਾਲਿਓ, ਕੀ ਹਾਲ ਚਾਲ ਹੈ ਅਤੇ ਨਾਲ ਹੀ ਅੱਜ ਦੇ ਵਿਸ਼ੇ ਬਾਰੇ ਕੀ ਕਹੋਗੇ?
1: ਬਹੁਤ ਵਧੀਆ ਜੀ, 13-14 ਦਿਨਾਂ ਬਾਅਦ ਲਾਇਆ ਜੀ ਅੱਜ।
0: ਕਿਆ ਬਾਤ ਹੈ,
1: ਪਹਿਲਾਂ ਖੁੱਲੇ ਵਿਸ਼ੇ ਦੀ ਉਡੀਕ ਸੀ, ਹੁਣ ਆ ਗਈ ਗੱਲ ਨਸ਼ਿਆਂ ਦੀ।
0: ਜੀ
1: ਜਿਵੇਂ ਸਾਡੇ ਆ ਗਾਉਣ ਵਾਲੇ ਕਲਾਕਾਰ ਨੇ ਕਿਹਾ, ਦੱਸਿਆ ਨਸ਼ਾ ਇੱਕ ਨਹੀਂ ਹੈਗਾ, ਨਸ਼ੇ ਬਹੁਤ ਨੇ। ਨਸ਼ਾ ਲਾਉਣਾ ਬਹੁਤ ਸੌਖਾ ਹੈ ਤੇ ਹਟਾਉਣਾ ਬਹੁਤ ਔਖਾ ਹੈ।
0: ਬਿਲਕੁਲ,
1: ਨਸ਼ੇ ਜਿਵੇਂ ਕਹਿੰਦੇ ਕਈ ਕਿਸਮ ਦੇ ਨੇ, ਕਈ ਤਾਂ ਕਈ ਕਈ ਉਹ ਨਹੀਂ ਫਿਰਦੇ ਨੇ, ਇੱਕ ਨਸ਼ਾ ਛੱਡ, ਕਈ ਕਿਸਮ ਦੇ ਨਸ਼ੇ ਦੱਸੇ ਨਾ
0: ਜੀ ਜੀ,
1: ਉਹਨਾਂ ਚੋਂ ਕਈ ਤਾਂ ਸਾਰਿਆਂ ਚ ਲਿਪਤ ਹੋਏ ਫਿਰਦੇ ਨੇ। ਸਿਆਣੇ ਬਿਆਣੇ ਪੜ੍ਹੇ ਲਿਖੇ ਸਮਝਦਾਰ
0: ਜੀ
1: ਐਵੇਂ ਨੀ ਕਹਿੰਦੇ ਵੀ ਕੋਈ ਮੂਰਖ ਹੈ, ਪਰ ਉਹਨਾਂ ਦੇ ਬਸ ਤੋਂ ਬਾਹਰ ਹੋ ਜਾਂਦਾ, ਘਰੇ ਵੀ ਲੜਾਈ ਝਗੜਾ, ਬਾਹਰ ਵੀ ਲੜਾਈ ਝਗੜਾ, ਬੁਰਾ ਹਾਲ ਬਣ ਕੇ ਦਿਹਾੜੇ,
0: ਜੀ
1: ਛੱਡਣਾ ਬਹੁਤ ਔਖਾ ਹੈ।
0: ਤੁਸੀਂ ਕੋਈ ਕੋਸ਼ਿਸ਼ ਕੀਤੀ ਹੋਵੇ?
1: ਹਾਂ, ਕੋਸ਼ਿਸ਼ ਮੈਂ ਦੱਸਦਾ ਜੀ, ਉਹ ਵੀ
0: ਜੀ ਜੀ
1: ਬੰਦਾ ਹਟਿਆ ਸਾਡੇ ਨਸ਼ਾ ਕਰਨੋਂ।
0: ਅੱਛਾ,
1: ਹਾਂ, ਇੱਕ ਤਾਂ ਨਸ਼ੇ ਦਾ ਪਹਿਲਾਂ ਇਹ ਹੈ ਜੀ, ਇਹਨਾਂ ਦੇ ਸਾਹਮਣੇ ਜੇ ਕੋਈ ਘਰ 'ਚ ਨਸ਼ਾ ਕਰਦਾ ਤਾਂ ਬੱਚਿਆਂ ਦੇ ਸਾਹਮਣੇ ਨਸ਼ਾ ਨਾ ਕਰੋ।
0: ਓਕੇ,
1: ਕੋਈ ਨੌਕਰ ਚੱਕਰ ਜਿਹੜਾ ਉਹ ਨਸ਼ੇ ਵਾਲਾ ਨਾ ਰੱਖੋ ਘਰੇ, ਕਿਉਂ ਉਸ ਤੋਂ ਆਦਤ ਬੱਚਿਆਂ ਨੂੰ ਪੈਂਦੀ ਹੈ। ਦੇਖੋ ਦੇਖੀ 'ਚ ਰੋਲ ਮਾਡਲ ਮੰਨਦੇ ਨੇ ਸਾਨੂੰ ਜਵਾਕ, ਉਹ ਗੱਲਾਂ ਦਾ ਅਸਰ ਹੁੰਦਾ ਹੈ
0: ਜੀ।
1: ਜਿਹੜੀ ਗੱਲ ਹੈਗੀ ਉਹ ਤੁਸੀਂ ਆਹ ਕਹਿਣ ਦੀ, 2020 'ਚ ਲੋਕਡਾਊਨ 'ਚ ਮੇਰੇ ਬੇਟੇ ਦਾ ਵਿਆਹ ਸੀਗਾ
0: ਜੀ।
1: ਸਾਡੇ ਜਿਹੜਾ ਬੰਦਾ ਇੱਕ ਦਿਹਾੜੀ 'ਤੇ ਕੰਮ ਕਰਦਾ ਸੀ, 80 ਉਮਰ ਦਾ, ਉਹਨੂੰ ਦਾਰੂ ਪੀਣ ਦੀ ਆਦਤ ਸੀਗੀ।
0: ਅੱਛਾ,
1: ਜਦੋਂ ਵਿਆਹ ਸੀ ਸਾਡੇ ਉਹ ਕੰਮ ਕਰਦਾ ਸੀ ਸਾਈਡ 'ਤੇ,
0: ਠੀਕ ਹੈ,
1: ਉਹ ਕਹਿੰਦਾ ਜੀ ਮੈਨੂੰ ਪਾਰਟੀ ਦਿਓ। ਮੈਂ ਕਿਹਾ ਵੀ ਪਾਰਟੀ ਤਾਂ ਦੇਖੋ ਸਭ ਕਿਸਮ ਦੀ ਮਿਠਾਈ ਬਣ ਰਹੀ ਹੈ, ਹਲਵਾਈ ਆਪਣੇ ਲਾਇਆ ਹੋਇਆ, ਜਿਹੜਾ ਤੂੰ ਹੁਣ ਖਾਣਾ ਪੀਣਾ ਹੁਣ ਖਾ ਪੀ ਲਿਆ, ਬਾਕੀ ਤੈਨੂੰ ਘਰ ਲਿਜਾਣ ਵਾਸਤੇ ਵੀ ਦੇ ਦਾਂਗੇ, ਵਿਆਹ ਹੋ ਰਹਿਣ ਦੇ। ਕਹਿੰਦਾ ਨਹੀਂ ਜੀ ਸਾਡੀ ਇਹ ਪਾਰਟੀ ਨਹੀਂ ਹੁੰਦੀ।
0: ਅੱਛਾ,
1: ਮੈਂ ਕਿਹਾ ਤੁਹਾਡੀ ਕੀ ਪਾਰਟੀ ਹੁੰਦੀ? ਕਹਿੰਦਾ ਅਸੀਂ ਤਾਂ ਬੋਤਲ ਲੈਂਦੇ ਹੁੰਦੇ ਹਾਂ ਬੋਤਲ। ਮੈਂ ਕਿਹਾ ਦੇਖ ਵੀਰਾ, ਹੁਣ ਦੇਖ ਸਾਡਾ ਪਰਿਵਾਰ ਹੈ ਏਡਾ ਬੜਾ, ਸਾਡੇ ਕੋਈ ਵਰਤਦਾ ਨਹੀਂ ਹੈਗਾ, ਸਾਰੇ ਵਿਆਹ 'ਚ ਨਹੀਂ ਵਰਤਦਾ, ਤੂੰ ਦੇਖਦਾ ਰਹੀ ਹੈ ਵੀ ਰਿਸ਼ਤੇਦਾਰ ਵੀ ਆਉਣਗੇ, ਅਸੀਂ ਵੀ, ਸਾਡੇ ਕਿਸੇ ਕੋਈ ਟੱਚ ਨਹੀਂ ਕਰਦਾ ਇਸ ਚੀਜ਼ ਨੂੰ
0: ਜੀ ਜੀ ਜੀ ਜੀ
1: ਵੀ, ਪਰ ਜੇ ਤੂੰ ਬੋਤਲ ਕਹਿੰਦਾ ਤਾਂ ਵਿਆਹ ਤੋਂ ਬਾਅਦ ਤੈਨੂੰ ਬੋਤਲ ਵੀ ਦੇ ਦਾਂਗੇ। ਉਹਨੂੰ ਇਹ ਕਿਹਾ ਜੀ ਮੈਂ
0: ਜੀ ਜੀ,
1: ਸਹੀ ਗੱਲ ਹੈ, ਰੀਅਲਿਟੀ ਹੈ। ਉਹ ਕੀ ਕਹਿੰਦਾ ਜੀ, 5-4 ਦਿਨ ਲੰਘੇ, ਵਿਆਹ ਹੋ ਗਿਆ, ਸ਼ਾਂਤੀ ਹੋ ਗਈ, ਉਹਨੂੰ ਮਠਿਆਈ ਦੇ ਤੀ ਘਰ ਲਿਜਾਣ ਨੂੰ, ਜਿਹੜੀ ਦਿੰਦੇ ਹੁੰਦੇ ਆਪਾਂ ਹੈਗੀ ਹੈਗੀਆਂ ਨੂੰ। ਉਸ ਤੋਂ ਬਾਅਦ ਮੈਂ ਲੈ ਭਾਈ ਦੱਸ ਤੂੰ ਕਿਹੜੀ ਬੋਤਲ ਲੈਣੀ ਹੈ, ਕਿੰਨੇ ਦੀ ਆਉਣੀ, ਉਹਨੇ ਪੈਸੇ ਲੈ ਜਾ ਆਪਣੀ, ਲੈ ਲਈ ਪਾਰਟੀ ਤੇਰੀ ਹੋ ਜੂਗੀ
0: ਜੀ।
1: ਕਹਿੰਦਾ ਜੀ ਮੈਂ ਨੀ ਲੈਣੀ। ਮੈਂ ਕਿਉਂ ਨੀ ਲੈਣੀ? ਕਹਿੰਦਾ ਜੀ ਮੈਂ ਆਪਦੇ ਮਨ ਨੂੰ ਕਿਹਾ ਵੀ ਇਹਨਾਂ ਨੂੰ ਇੰਨੀ ਖੁਸ਼ੀ ਹੋਈ ਹੈ, ਇਹਨਾਂ ਨੇ ਨੀ ਕਿਸੇ ਨੇ ਇਹ ਬੋਤਲ ਬਾਤਲ ਪੀਤੀ, ਬੋਤਲ ਬਾਤਲ ਮੰਗੀ ਕਿਸੇ ਰਿਸ਼ਤੇਦਾਰ ਨੇ, ਵੀ ਮੈਂ ਕਿਉਂ ਮੂਰਖਤਾ ਕਰ ਰਿਹਾ? ਕਹਿੰਦਾ ਅੱਜ ਤੋਂ ਬਾਅਦ ਮੈਂ ਪੀਂਦਾ ਹੀ ਨੀ
0: ਜੀ।
1: ਆਪਦੇ ਆਪ ਇਹ ਕਰ ਗਿਆ ਜੀ,
0: ਮਤਲਬ ਤੁਹਾਨੂੰ ਕੁਛ ਕਹਿਣ ਦੀ ਕੁਛ ਕਰਨ ਦੀ ਲੋੜ ਹੀ ਨੀ ਪਈ ਜਿਹੜੇ।
1: ਕੁਛ ਨੀ ਕਿਹਾ ਜੀ ਉਹਨੂੰ, ਜਿਹੜੀ ਤੇਰੀ ਖੁਸ਼ੀ ਹੈ ਤੂੰ ਉਹ ਮਨਾ ਲੈ, ਅਸੀਂ ਤਾਂ ਵੀਰਾ ਪੀਂਦੇ ਨੀ, ਦੇਖ ਸਾਡਾ ਤਾਂ ਵਕਤ ਲੰਘ ਗਿਆ, ਖੁਸ਼ੀ ਵੀ ਹੈ, ਸਾਰਾ ਕੁਛ ਹੈ, ਪਰ ਅਸੀਂ ਨੀ ਕਹਿੰਦੇ ਵੀ ਇਹਦੇ ਨਾਲ ਖੁਸ਼ੀ ਹੁੰਦੀ ਹੈ, ਸਾਨੂੰ ਸਾਨੂੰ ਤਾਂ ਵੈਸੇ ਹੀ ਖੁਸ਼ੀ ਹੁੰਦੀ ਹੈ
0: ਜੀ।
1: ਬਸ ਉਹ ਦੇਖੋ ਦੇਖੀ 'ਚ ਆਪਦੇ ਆਪ ਇਹ ਕਹਿੰਦਾ ਮੈਂ ਨੀ ਲੈਂਦਾ ਜੀ।
0: ਬਿਲਕੁਲ, ਬੜਾ ਵਧੀਆ ਇੱਕ ਐਗਜ਼ਾਮਪਲ ਵੀ ਜਿਹੜੀ ਹੈਗੀ ਆ ਉਹ ਸਾਨੂੰ ਮਿਲਦੀ ਆ, ਕਿਉਂਕਿ ਸਾਥ ਇਸ ਚੀਜ਼ ਨੂੰ ਵਧਾ ਦਿੰਦਾ ਹੈਗਾ, ਜਦੋਂ ਸਾਥ ਮਿਲ ਜਾਏ ਨਾ ਕਿਸੇ ਦਾ ਉਦੋਂ ਇਹ ਨਸ਼ਾ ਕਰਨ ਦੀ ਆਦਤ ਵੱਧ ਜਾਂਦੀ ਹੈ। ਸੋ
1: ਮੈਂ ਤਾਂ ਜੀ ਇਹੀ ਕਹੂੰਗਾ ਵੀ ਇੱਕ ਜਿਹੜੇ ਸਾਡੇ ਛੋਟੇ ਯੰਗ ਬੱਚੇ ਨੇ
0: ਜੀ ਜੀ,
1: ਉਹਨਾਂ ਨੂੰ ਤੁਸੀਂ ਜਿਹੜਾ ਖਰਚਾ ਦਿੰਦੇ ਹੋ, ਅੱਗੇ ਸਾਡੇ ਵੀਰੇ ਤਾਂ ਇਹ ਹੁੰਦਾ ਸੀ, ਹੁਣ ਤਾਂ ਬੁਰਾ ਮਨਾਉਂਦੇ ਨੇ, ਉਹਦਾ ਹਿਸਾਬ ਕਿਤਾਬ ਲਓ, ਕਿਉਂ ਵੀ ਕਿਤੇ ਜਾਇਜ਼ ਖਰਚਦੇ ਨਜਾਇਜ਼ ਖਰਚਦੇ ਨੇ, ਅੱਗੇ ਸਾਡੇ ਮਾਂ ਪਿਓ ਸਾਨੂੰ ਪੈਸੇ ਦਿੰਦੇ ਹੁੰਦੇ, ਆਖਿਰ ਪੁੱਛਦੇ ਹੁੰਦੇ ਕਿੱਥੇ ਖਰਚੇ, ਕਿੰਨੇ ਬਚਦੇ ਨੇ, ਕਿੰਨੇ ਖਰਚੇ ਹੋ ਗਏ
0: ਜੀ ਜੀ ਜੀ,
1: ਹੁਣ ਕੋਈ ਪੁੱਛਦਾ ਨਹੀਂ ਕਿਸੇ ਨੂੰ। ਜੇ ਅਸੀਂ ਆਪਣੇ ਜਵਾਕਾਂ ਤੋਂ ਹਿਸਾਬ ਲੈਂਦੇ ਰਹਾਂਗੇ, ਉਹਨਾਂ ਦੀ ਨਿਗਰਾਨੀ ਰੱਖਾਂਗੇ, ਉਹਨਾਂ ਦੀ ਖੜ ਬੈਠਣ ਦਾ ਧਿਆਨ ਰੱਖਾਂਗੇ ਵੀ ਕਿੱਥੇ ਖੜਦੇ ਬਹਿੰਦੇ ਨੇ, ਚੰਗੇ ਬੰਦੇ ਕੋਲ ਖੜਦੇ ਨੇ, ਮਾੜੇ ਬੰਦੇ ਕੋਲ ਖੜਦੇ ਨੇ, ਇਹਨਾਂ ਦਾ ਖਰਚਾ ਜਾਇਜ਼ ਹੈ ਨਜਾਇਜ਼ ਹੈ, ਜਿਹੜਾ ਸਟੂਡੈਂਟ ਹੈ ਉਹਨੂੰ ਕਹੋ ਸਾਈਕਲ ਤੇ ਜਾ ਭਾਈ, ਜੇ ਨੇੜੇ ਤੇੜੇ ਜੇ ਦੂਰ ਹੈ ਸਕੂਟਰ ਤੇ ਜਾ, ਹੁਣ ਬੱਚੇ ਦੇਖਦੇ ਨੇ ਕਾਰਾਂ ਲਈ ਫਿਰਦੇ ਨੇ, ਬੱਚੇ ਲਾੜਦੇ ਨੇ ਸਾਨੂੰ, ਜੋ ਵੀ ਕਹਿੰਦੇ ਨੇ ਅਸੀਂ ਉਹੀ ਉਹਨਾਂ ਦੀ ਮੰਨ ਲੈਂਦੇ ਹਾਂ
0: ਜੀ ਜੀ,
1: ਸਾਨੂੰ ਉਹਨਾਂ ਨੂੰ ਰੋਕਣਾ ਵੀ ਚਾਹੀਦਾ, ਸਾਨੂੰ ਟੋਕਣਾ ਵੀ ਚਾਹੀਦਾ।
0: ਬਿਲਕੁਲ, ਸੋ ਬਹੁਤ ਬਹੁਤ ਜੀ,
1: ਬੁਰੀ ਆਦਤਾਂ ਤੋਂ ਬਚੇ ਰਹਿਣਗੇ।
0: ਬਿਲਕੁਲ ਜੀ ਬਿਲਕੁਲ, ਸੋ ਭੀਮ ਸੈਨ ਜੀ ਜੀ ਬੜਾ
1: ਰੱਖਾਂਗੇ
0: ਹਾਂਜੀ। ਸੋ ਆਪਾਂ ਜਿਹੜੀਆਂ ਹੈਗੀਆਂ ਗੱਲਾਂ ਬਾਤਾਂ ਦੇ ਵਿੱਚੋਂ ਤੱਤ ਇਹ ਕੱਢਿਆ ਹੈਗਾ ਕਿ ਥੋੜ੍ਹਾ ਜਿਹਾ ਬੱਚਿਆਂ ਦੇ ਉੱਪਰ ਕੰਟਰੋਲ ਜਿਹੜਾ ਹੈਗਾ ਉਹ ਜ਼ਰੂਰੀ ਹੈ, ਅਤੇ ਕਈ ਵਾਰੀ ਬਿਨਾਂ ਕਹੇ ਵੀ ਕੰਮ ਹੋ ਜਾਂਦਾ ਹੁੰਦਾ, ਹੈ ਨਾ?
1: ਕੰਟਰੋਲ ਵੀ ਪੂਰਾ ਹੋਣਾ ਚਾਹੀਦਾ ਜੀ, ਉਹਨਾਂ ਨੂੰ ਸਮਾਂ ਵੀ ਦੇਣਾ ਚਾਹੀਦਾ,
0: ਬਿਲਕੁਲ,
1: ਇਕੱਠੇ ਬਹਿ ਕੇ ਖਾਓ, ਇਕੱਠੇ ਬੈਠੋ, ਉਹਨਾਂ ਦੀ ਗੱਲ ਸੁਣੋ ਆਪਦੀ।

0: ਸੁਣਾਓ ਦਿਨ ਦੀ ਹੱਡ ਬੀਤੀ
1: ਜੀ
0: ਫਿਰ ਥੋੜਾ ਜਿਹਾ ਕੰਟਰੋਲ ਲੈਂਦਾ ਜੀ ਅਸੀਂ ਬਾਗੀ ਹੋਏ ਫਿਰਦੇ ਹਾਂ ਬੱਚੇ ਆਪ ਬਾਗੀ ਹੋਏ ਫਿਰਦੇ ਨੇ ਫਿਰ ਸਾਡਾ ਕੋਈ ਕੰਟਰੋਲ ਨਹੀਂ ਫਿਰ ਨਸ਼ੇ ਤਾਂ ਵਧਣਗੇ ਵਧਣਗੇ
1: ਬਿਲਕੁਲ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਭੀਮ ਸੈਨ ਜੀ ਤੁਸੀਂ ਬੜੀ ਵਧੀਆ ਗੱਲਬਾਤ ਕੀਤੀ ਤੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ
0: ਥੈਂਕ ਯੂ ਜੀ ਥੈਂਕ ਯੂ
1: ਸੋ ਦੋਸਤੋ ਗੱਲ ਇੰਨੀ ਕੀ ਹੁੰਦੀ ਹੈ ਕਿ ਜਿਵੇਂ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਬਿਨਾਂ ਕਹੇ ਕੁਛ ਕਰਨ ਦੀ ਹੈ ਨਾ ਸੋ ਇਹਨਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਕਾਮਯਾਬ ਵੀ ਹੋਈ ਕਿਉਂਕਿ ਆਸੇ ਪਾਸੇ ਇਹਨਾਂ ਨੇ ਉਸ ਇਨਸਾਨ ਨੂੰ ਮਾਹੌਲ ਨਹੀਂ ਦਿੱਤਾ ਅਤੇ ਜਦੋਂ ਮਾਹੌਲ ਨਹੀਂ ਮਿਲੂਗਾ ਤਾਂ ਕਿਤੇ ਨਾ ਕਿਤੇ ਇਨਸਾਨ ਦੇ ਆਪਣੇ ਅੰਦਰੋਂ ਵੀ ਆਵਾਜ਼ ਆਊਗੀ ਕਿ ਜਿਸ ਚੀਜ਼ ਕਰਕੇ ਮੇਰੇ ਘਰ ਰੋਜ਼ ਕਲੇਸ਼ ਹੋ ਰਿਹਾ ਹੈਗਾ ਜਾਂ ਰੋਜ਼ ਮੇਰੇ ਘਰ ਦੇ ਵੀ ਔਖੇ ਹੋ ਰਹੇ ਹੈਗੇ ਆ ਮੈਂ ਉਸ ਚੀਜ਼ ਨੂੰ ਕਿਉਂ ਵਰਤ ਰਿਹਾ ਖੈਰ ਗੁਰਦਾਸ ਮਾਨ ਸਾਹਿਬ ਦਾ ਜਿਹੜਾ ਗਾਣਾ ਸੀ ਉਹ ਚੱਲ ਰਿਹਾ ਸੀ ਔਰ ਕਈ ਵਾਰੀ ਨਾ ਅਸੀਂ ਅੰਦਰੋਂ ਤਾਂ ਸੋਚ ਲੈਂਦੇ ਹਾਂ ਕਿ ਅਸੀਂ ਨਹੀਂ ਕਰਨਾ ਪਰ ਆਸੇ ਪਾਸੇ ਦੇ ਮਾਹੌਲ ਨੂੰ ਦੇਖ ਕੇ ਕਹਿ ਦਿੰਦੇ ਹਾਂ ਕਿ ਚੱਲ ਕੋਈ ਨਾ ਅੱਜ ਕਰ ਲੈਂਦਾ ਫੇਰ ਨਹੀਂ ਕਰਦਾ ਸੋ ਉੱਥੇ ਮੁੱਕਰਨ ਦੀ ਥੋੜ੍ਹੀ ਜਿਹੀ ਵਾਰੀ ਆ ਜਾਂਦੀ ਹੁੰਦੀ ਹੈ ਸੋ ਅਸੀਂ ਬਿਲਕੁਲ ਨਹੀਂ ਮੁੱਕਰਨਾ ਹੈਗਾ ਜੀ ਅਸੀਂ ਜੇ ਇੱਕ ਵਾਰੀ ਸੋਚ ਲਿਆ ਕਿ ਅਸੀਂ ਇਹ ਚੀਜ਼ ਨਹੀਂ ਕਰਨੀ ਤਾਂ ਬਿਲਕੁਲ ਨਹੀਂ ਕਰਨੀ

0: ਜੀ ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ, ਦੇਖਦੇ ਹਾਂ ਕੌਣ ਨੇ, ਕਿੱਥੋਂ ਨੇ ਤੇ ਕਿਸ ਗੱਲਬਾਤ ਦੇ ਨਾਲ ਪਹੁੰਚੇ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ, ਆਪਣਾ ਨਾਮ ਦੱਸ ਦਿਓ।
1: ਸੁਰਿੰਦਰਪਾਲ ਸਿੰਘ ਬੋਲਦਾ ਜੀ, ਕਰਹਾਲੀ ਸਾਹਿਬ ਤੋਂ ਜ਼ਿਲ੍ਹਾ
0: ਜੀ
1: ਪਟਿਆਲਾ।
0: ਸੁਰਿੰਦਰ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਕੀ ਗੱਲਬਾਤ ਕਰੋਗੇ ਅੱਜ?
1: ਮੈਡਮ, ਨਸ਼ਿਆਂ ਬਾਰੇ ਤਾਂ ਮੈਂ ਕਹਿੰਦਾ ਜੀ, ਪਹਿਲਾਂ ਬੰਦੇ ਨੂੰ ਆਪਣੇ ਆਪ ਤੋਂ ਨਸ਼ਾ ਮੁਕਤ ਹੋਣਾ ਚਾਹੀਦਾ ਜੀ। ਫਿਰ ਆਪਣੇ ਪਰਿਵਾਰ ਦੇ ਵਿੱਚ ਕੋਈ ਨਸ਼ਾ ਕਰਦਾ ਉਹਨੂੰ ਕਹਿਣਾ ਚਾਹੀਦਾ ਵੀ ਨਸ਼ਾ ਨਹੀਂ ਕਰਨਾ ਜਾਂ ਛਡਾਉਣਾ ਚਾਹੀਦਾ ਕਿਸੇ ਢੰਗ ਨਾਲ।
0: ਜੀ
1: ਹਾਂਜੀ। ਤੇ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਕੋਈ ਦਾਰੂ ਅਸੀਂ ਲਿਆ ਕੇ ਦਿੰਦੇ, ਉਹ ਨਹੀਂ ਦੇਣੀ ਚਾਹੀਦੀ ਕਿਸੇ ਨੂੰ।
0: ਬਿਲਕੁਲ ਬਿਲਕੁਲ ਬਿਲਕੁਲ, ਅੰਗਰੇਜ਼ੀ ਦੇ ਵਿੱਚ
1: ਹਾਂਜੀ
0: ਇੱਕ ਕਹਾਵਤ ਹੈ, ਚੈਰਿਟੀ ਬਿਗਿਨਸ ਐਟ ਹੋਮ, ਯਾਨੀ ਕਿ ਤੁਸੀਂ
1: ਹਾਂਜੀ
0: ਜਿਹੜੀ ਬਾਹਰ ਕੋਈ ਪੁੰਨ ਦਾ ਕੰਮ ਕਰਨਾ ਉਹਦੀ ਸ਼ੁਰੂਆਤ ਘਰ ਤੋਂ ਕਰਨੀ ਚਾਹੀਦੀ ਹੈ।
1: ਹਾਂਜੀ ਮੈਡਮ ਜੀ, ਮੈਨੂੰ 75 ਸਾਲ, ਸਾਨੂੰ 1975 ਚ ਮੇਰੀ ਸੁਰਤ ਸੰਭਲੀ ਸੀ, ਮੈਂ ਅੱਜ ਤੱਕ ਦਾਰੂ ਨਸ਼ਾ ਕੋਈ ਨਹੀਂ ਕੀਤਾ ਜੀ।
0: ਕਿਆ ਬਾਤ ਹੈ ਜੀ, ਸੋ ਵਧਾਈ ਦੇ ਪਾਤਰ ਹੋ ਤੁਸੀਂ ਇਸ ਚੀਜ਼ ਦੇ
1: ਹਾਂਜੀ,
0: ਲਈ, ਬਹੁਤ ਬਹੁਤ
1: ਤੇ ਨਾ
0: ਸ਼ੁਕਰੀਆ।
1: ਕਿਸੇ ਰਿਸ਼ਤੇਦਾਰ ਨੂੰ ਅੱਜ ਤੱਕ ਲਿਆ ਕੇ ਦਿੱਤੀ ਹੈ ਦਾਰੂ, ਨਾ ਪਿਲਾਈ ਹੈ ਕਿਸੇ ਨੂੰ ਨਾ ਪੀਤੀ ਹੈ ਕਿਸੇ ਨੂੰ।
0: ਬਿਲਕੁਲ ਜੀ ਬਿਲਕੁਲ, ਆਪਾਂ ਇਹ ਕੰਮ ਕਰਨਾ ਹੀ ਨਹੀਂ ਹੈਗਾ, ਹੈ ਨਾ।
1: ਹਾਂਜੀ, ਆਪਣੇ ਪਰਿਵਾਰ 'ਚ ਕੋਈ ਨਸ਼ਾ ਨਹੀਂ ਕਰਦਾ ਜੀ, ਆਂਢ ਗੁਆਂਢ 'ਚ ਕੋਈ ਕਰਦਾ ਬਹੁਤ ਤਾੜ ਫਾੜ ਕਰਦੇ ਹਾਂ ਜੀ ਅਸੀਂ।
0: ਜੀ ਜੀ ਬਿਲਕੁਲ, ਸੋ
1: ਹਾਂਜੀ,
0: ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦਾ ਹਿੱਸਾ ਬਣਨ
1: ਧੰਨਵਾਦ
0: ਲਈ।
1: ਮੈਡਮ ਜੀ, ਬਹੁਤ
0: ਜੀ
1: ਸ਼ੁਕਰੀਆ ਜੀ, ਮਿਹਰਬਾਨੀ।
0: ਜੀ।

0: ਜੀ ਬਿਲਕੁਲ, ਕਿਸੇ ਦੇ ਘਰ 'ਚ ਇਹ ਅੱਗ ਪਹੁੰਚਾਉਣ ਤੋਂ ਪਹਿਲਾਂ ਇਸ ਚੀਜ਼ ਨੂੰ ਜ਼ਰੂਰ ਜੇ ਧਿਆਨ 'ਚ ਰੱਖੋ ਕਿ ਇਹ ਅੱਗ ਸਾਡੇ ਆਪਣੇ ਘਰ ਨੂੰ ਵੀ ਪੈ ਸਕਦੀ ਹੈ। ਹੈਲੋ,
1: ਹੈਲੋ।
0: ਹਾਂਜੀ ਨਮਸਕਾਰ,
1: ਹਾਂਜੀ ਸਤਿ ਸ਼੍ਰੀ ਅਕਾਲ
0: ਸਤਿ
1: ਜੀ,
0: ਸ਼੍ਰੀ
1: ਮੈਂ
0: ਅਕਾਲ
1: ਗੁਰਪਾਲ
0: ਜੀ,
1: ਸਿੰਘ
0: ਆਪਣਾ
1: ਦੇਵੀ
0: ਨਾਮ,
1: ਨਗਰ।
0: ਜੀ ਆਪਣਾ
1: ਹਾਂਜੀ,
0: ਨਾਮ
1: ਮੈਂ
0: ਸਾਂਝਾ ਕਰ
1: ਹਰਪਾਲ
0: ਦਿਓ
1: ਸਿੰਘ ਦੇਵੀ ਨਗਰ ਗੱਲ ਕਰ ਰਹੇ ਜੀ, ਨੇੜੇ ਰਾਜਪੁਰ ਤੋਂ ਜੀ।
0: ਜੀ ਹਰਪਾਲ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਕੀ ਗੱਲਬਾਤ ਕਰੋਗੇ ਅੱਜ?
1: ਹਾਂਜੀ ਮੈਡਮ, ਜਿਵੇਂ ਆਪਾਂ ਅੱਜ ਬਹੁਤ ਵਧੀਆ ਵਿਸ਼ਾ ਰੱਖਿਆ ਕਿ ਨਸ਼ੇ ਛੱਡੋ ਕੋਹੜ ਵੱਢੋ,
0: ਜੀ
1: ਇਹ ਮੈਡਮ ਬੜਾ ਹੀ ਜ਼ਰੂਰੀ ਟੌਪਿਕ ਵੀ ਹੈ ਜੇ ਅੱਜ ਦੇ ਸਮਾਜ ਵੱਲ ਝਾਤ ਮਾਰੀਏ। ਤੇ ਜਿੱਥੇ ਨਸ਼ੇ ਨੇ ਡੂੰਘੀਆਂ ਜੜ੍ਹਾਂ ਸਾਡੇ ਸਮਾਜ ਦੇ ਵਿੱਚ ਲਾ ਲਈਆਂ ਨੇ,
0: ਜੀ
1: ਉੱਥੇ ਨੇ ਪਰਿਵਾਰਾਂ ਦੇ ਪਰਿਵਾਰ ਉਜਾੜ ਵੀ ਦਿੱਤੇ ਨੇ ਜੀ।
0: ਬਿਲਕੁਲ
1: ਜਿੱਥੇ ਨਸ਼ਾ ਕਰਨ ਵਾਲੇ ਦੇ ਨਾਲ ਨਾ ਸਿਰਫ ਸਮਾਜ ਪ੍ਰਭਾਵਿਤ ਹੁੰਦਾ ਹੈ, ਉੱਥੇ ਉਹਦੇ ਬੱਚੇ, ਮਾਂ ਬਾਪ, ਭੈਣ ਭਰਾ ਵੀ ਜਿਹੜੇ ਨੇ ਉਹਨਾਂ ਨੂੰ ਵੀ ਇਸ ਰੋਗੀ ਨਾਲ ਜੁੜੇ ਹੋਣ ਕਰਕੇ ਇਹ ਸੰਤਾਪ ਹੰਡਾਉਣਾ ਪੈਂਦਾ।
0: ਬਿਲਕੁਲ
1: ਰੋਗ ਮੈਂ ਤਾਂ ਕਹਿ ਰਿਹਾ ਕਿਉਂਕਿ ਕੋਈ ਵੀ ਰੋਗ ਲੱਗਦਾ ਉਹਦਾ ਇਲਾਜ ਹੁੰਦਾ, ਕਿਉਂਕਿ ਵਿਲ ਪਾਵਰ ਬੰਦੇ ਦੇ ਵਿੱਚ ਹੁੰਦੀ ਹੈ, ਉਹ ਕਹਿੰਦਾ ਵੀ ਮੈਂ ਇਸ ਤੋਂ ਠੀਕ ਹੋਣਾ। ਜਦੋਂ ਨਸ਼ਾ ਸਾਡੇ ਸਰੀਰ ਨੂੰ ਲੱਗ ਜਾਂਦਾ ਤਾਂ ਸਾਡੀ, ਮੇਰਾ ਖਿਆਲ ਇਹ ਹੈ ਵੀ ਤਕਰੀਬਨ 90% ਸਾਡੀ ਜਿਹੜੀ ਵਿਲ ਪਾਵਰ ਹੈ ਉਹ ਖਤਮ ਕਰ ਦਿੰਦਾ ਨਸ਼ਾ।
0: ਜੀ
1: ਸਾਨੂੰ ਨਸ਼ੇ ਤੋਂ ਬਿਨਾਂ ਸਮਾਜ ਦੇ ਵਿੱਚ ਕੁਛ ਨਹੀਂ ਦਿਖਦਾ, ਤੇ ਉਹਦੇ ਕਰਕੇ ਸਾਡਾ ਜਿਹੜਾ, ਸਾਡੀ ਜ਼ਿੰਦਗੀ ਹੈ, ਸਾਡਾ ਸਮਾਜ ਹੈ, ਸਾਡੇ ਬੱਚੇ ਨੇ, ਨਾ ਕਿ ਅਸੀਂ ਸਿਰਫ ਆਪਣੀ ਜ਼ਿੰਦਗੀ ਨਸ਼ੇ ਨਾਲ ਖਰਾਬ ਕਰਦੇ ਹਾਂ,
0: ਜੀ
1: ਸਗੋਂ ਕਿ ਜਿੱਥੇ ਆਪਣੇ ਬੱਚੇ ਨੇ, ਭੈਣ ਭਰਾ ਨੇ, ਉਹਨਾਂ ਸਾਰਿਆਂ ਦੀ ਜ਼ਿੰਦਗੀ ਖਰਾਬ ਕਰਦੇ ਹਾਂ, ਤੇ ਬਹੁਤ ਵੱਡੀ ਲਾਹਨਤ ਹੈ। ਸਾਨੂੰ ਇਸ ਤੋਂ ਬਚਣਾ ਚਾਹੀਦਾ
0: ਜੀ,
1: ਤੇ ਸੱਚੀ ਸੁੱਚੀ ਕਿਰਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ, ਤੇ ਪਰਮਾਤਮਾ ਵੀ ਇਸ ਵਿੱਚ ਹੀ ਰਾਜ਼ੀ ਹੁੰਦਾ।
0: ਬਿਲਕੁਲ ਬਿਲਕੁਲ। ਤਾਂ ਹਰਪਾਲ ਸਿੰਘ ਜੀ, ਤੁਹਾਡੀ ਜ਼ਿੰਦਗੀ 'ਚ ਕੋਈ ਐਸਾ ਸੈਗਮੈਂਟ ਜਦੋਂ ਤੁਸੀਂ ਕਿਸੇ ਦੀ ਮਦਦ ਕੀਤੀ ਹੋਵੇ?
1: ਹਾਂਜੀ ਮੈਡਮ, ਅਕਸਰ ਹੀ ਮੇਰਾ ਵੈਸੇ ਜਿਹੜਾ ਨੇਚਰ ਹੈ ਉਹ ਇੱਦਾਂ ਦਾ ਜੀ, ਮੈਂ ਜੇ ਕੋਈ, ਮੈਨੂੰ ਇੱਦਾਂ ਕੋਈ ਲੱਗਦਾ ਵੀ ਕਿਸੇ ਨੂੰ ਨਸ਼ੇ ਦੀ ਹੈਬਿਟ ਹੈ,
0: ਜੀ
1: ਕਿਉਂਕਿ ਸਮਾਜ ਦੇ ਵਿੱਚ ਰਹਿੰਦੇ ਆ, ਸਾਨੂੰ ਬਹੁਤ ਸਾਰੇ ਆਲੇ ਦੁਆਲੇ ਇੱਦਾਂ ਸਰਕਲ ਦੇ ਵਿੱਚ ਲੋਕ ਮਿਲ ਜਾਂਦੇ ਨੇ,
0: ਜੀ
1: ਪਰ ਜਿੱਥੋਂ ਤੱਕ ਹੋ ਸਕੇ ਉਹਨਾਂ ਨੂੰ ਸਮਝਾਈਦਾ ਹੀ ਹੈ, ਕਿਉਂਕਿ ਨਸ਼ਾ ਛਡਾਊ ਕੇਂਦਰ ਵੀ ਜਿਹੜੇ ਨੇ ਇੱਕ ਬਹੁਤ ਵੱਡੀ ਸਰਕਾਰ ਦੀ ਇਹਦੇ ਪ੍ਰਤੀ ਇੱਕ ਸਾਡੇ ਬੇਸ਼ੱਕ ਮੁਹਿੰਮਾਂ ਚੱਲ ਰਹੀਆਂ ਨੇ, ਪਰ ਸਾਨੂੰ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉਹਨਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਜਿੱਥੋਂ ਤੱਕ ਮੈਂ ਦੇਖਿਆ ਕਿ ਜਿਹੜੇ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਨੇ
0: ਜੀ,
1: ਉਹਨਾਂ ਵਿੱਚ ਸੁਚੱਜਾ ਜਿਹੜਾ ਟ੍ਰੀਟਮੈਂਟ ਹੈ ਉਹ ਰੋਗੀ ਨੂੰ ਨਹੀਂ ਮਿਲਦਾ, ਕਿਉਂਕਿ ਜਿਸ ਤਰ੍ਹਾਂ ਦੇ ਕਿ ਰੋਗੀਆਂ ਨੇ ਬਾਹਰ ਆ ਕੇ ਖੁਲਾਸੇ ਵੀ ਕੀਤੇ ਨੇ ਕਿ
0: ਜੀ
1: ਉਹਨਾਂ ਨੂੰ ਬੰਨਿਆ ਜਾਂਦਾ, ਕੁੱਟਿਆ ਜਾਂਦਾ, ਮਾਰਿਆ ਜਾਂਦਾ, ਭੁੱਖੇ ਰੱਖਿਆ ਜਾਂਦਾ, ਕਿਉਂਕਿ ਉਹ ਤਾਂ ਆਲਰੇਡੀ ਉਸ ਚੀਜ਼ 'ਚ ਵੜ ਚੁੱਕੇ ਨੇ। ਜੇ ਅਸੀਂ ਉਹਨਾਂ ਨੂੰ ਟ੍ਰੀਟ ਕਰਨਾ ਤਾਂ ਪਿਆਰ ਨਾਲ ਉਹਨਾਂ ਨੂੰ, ਮਤਲਬ ਸਮਾਜ ਦੇ ਵਿੱਚੋਂ ਸੇਧ ਦੇਣ ਦੀ ਲੋੜ ਹੁੰਦੀ ਹੈ, ਜਿਵੇਂ ਅਸੀਂ ਕਿਸੇ
0: ਬਿਲਕੁਲ
1: ਪੜੋਸੀ ਦੇ ਬੱਚੇ ਦੀ ਆਪਣੇ ਬੱਚੇ ਨੂੰ ਦਿੰਦੇ ਹਾਂ,
0: ਬਿਲਕੁਲ ਬਿਲਕੁਲ ਬਿਲਕੁਲ,
1: ਵੀ ਉਹ ਦੇਖੋ ਬੇਟਾ ਕਿੱਡਾ ਵਧੀਆ ਕੰਮ ਕਰਦਾ, ਤੁਸੀਂ ਵੀ ਕਰੋ, ਚੰਗੇ ਲੱਗੋਗੇ। ਤੇ ਉਹਨੂੰ ਸੇਧ ਦੀ ਲੋੜ ਹੁੰਦੀ ਹੈ, ਜਿੰਨਾ ਉਹਨੂੰ ਝਿੜਕਾਂਗੇ, ਉਹਦੇ ਨਾਲ ਮਾੜਾ ਵਿਹਾਰ ਕਰਾਂਗੇ, ਉਹਦੇ ਵਿੱਚ ਚਿੜਚਿੜਾਪਨ ਆਏਗਾ, ਜਿੱਥੋਂ ਕਿ ਉਹ ਮਾਨਸਿਕ ਰੋਗੀ ਹੋ ਜਾਏਗਾ। ਹੋਰ
0: ਬਿਲਕੁਲ ਬਿਲਕੁਲ, ਅਸੀਂ ਉਹਨੂੰ ਸੁਧਾਰਨ ਦੀ ਥਾਂ ਤੇ ਹੋਰ ਵਿਗਾੜ ਦੇਵਾਂਗੇ
1: ਹੋਰ ਵਿਗਾੜ
0: ਜੀ।
1: ਦੇਵਾਂਗੇ ਜੀ।
0: ਸੋ
1: ਤੇ ਕੁਛ ਕੇਸਾਂ ਦੇ ਵਿੱਚ ਮੈਂ ਇਦਾਂ ਵੇਖਿਆ ਵੀ ਹੈ, ਜਿਨ੍ਹਾਂ ਨੂੰ ਵਧੀਆ ਟ੍ਰੀਟ ਕੀਤਾ ਗਿਆ ਤਾਂ ਉਹ ਨਸ਼ੇ ਤੋਂ ਦੂਰ ਵੀ ਹੋਏ ਨੇ ਜੀ,
0: ਬਿਲਕੁਲ
1: ਬਿਨਾਂ ਮੈਡੀਸਨ ਤੋਂ।
0: ਬਿਲਕੁਲ ਬਿਲਕੁਲ। ਸੋ ਹਰਪਾਲ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ, ਬੜੀ ਵਧੀਆ ਗੱਲਬਾਤ ਕੀਤੀ ਤੁਸੀਂ। ਸੋ
1: ਧੰਨਵਾਦ,
0: ਜੁੜੇ ਰਹੋ ਆਕਾਸ਼ਵਾਣੀ FM ਪਟਿਆਲਾ ਦੇ ਨਾਲ।
1: ਧੰਨਵਾਦ
0: ਜੀ।
2: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ, 28 ਜੂਨ ਸਵੇਰੇ 11 ਵਜੇ।
3: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ, ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
2: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇਅ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ

0: ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
2: ਜੀ, ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਜੁੜ ਚੁੱਕੇ ਨੇ ਸਾਡੇ ਨਾਲ, ਦੇਖਦੇ ਹਾਂ ਕੌਣ ਨੇ। ਹੈਲੋ ਹੈਲੋ
3: ਹੈਲੋ
2: ਹਾਂਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ,
2: ਆਪਣਾ ਨਾਮ ਸਾਂਝਾ ਕਰ ਦਿਓ।
3: ਅਸ਼ੋਕ ਕੁਮਾਰ ਹੈ, ਘੁੰਮਣ ਕਲੋਨੀ ਤੋਂ ਬੋਲ ਰਿਹਾ ਜੀ।
2: ਜੀ ਅਸ਼ੋਕ ਕੁਮਾਰ ਜੀ, ਕੀ ਗੱਲ ਕਰਨੀ ਚਾਹੋਗੇ ਅੱਜ?
3: ਨਸ਼ਾ ਤਾਂ ਬਿਲਕੁਲ ਬੇਕਾਰ ਆ, ਅੱਧਾ ਹੀ ਲੋਕਾਂ ਨੇ ਕਰਿਆ ਪਿਆ। ਨਸ਼ਾ ਤਾਂ ਹੋਣਾ ਹੀ ਨਹੀਂ ਚਾਹੀਦਾ ਸੀਗਾ।
2: ਠੀਕ ਹੈ,
3: ਲੋਕਾਂ ਨੂੰ ਪਾਗਲ ਬਣਾ ਦਿੰਦਾ
2: ਜੀ,
3: ਕਰਨਾ ਹੀ ਨਹੀਂ ਚਾਹੀਦਾ
2: ਜੀ।
3: ਪਹਿਲਾਂ ਲਾ ਦਿੰਦੇ ਆ ਲੋਕੀ, ਫਿਰ ਪਿੱਛੇ ਪਿੱਛੇ ਫਿਰਦੇ ਆ।
2: ਬਿਲਕੁਲ ਬਿਲਕੁਲ,
3: ਨਸ਼ਾ ਹੈ ਨੀ, ਫਿਰ ਘਰ ਦਾ ਸਮਾਨ ਵੇਚਦੇ ਆ।
2: ਬਿਲਕੁਲ, ਬਿਲਕੁਲ ਜੀ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਜੁੜੇ।
3: ਬਹੁਤ ਸਤਿ ਸ਼੍ਰੀ ਅਕਾਲ ਮੈਡਮ
2: ਜੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਜਿਹੜੀਆਂ ਕਾਲਸ ਸਾਨੂੰ ਆ ਰਹੀਆਂ ਹੈਗੀਆਂ, ਉਹਨਾਂ 'ਚੋਂ ਜ਼ਿਆਦਾਤਰ ਜਿਹੜੇ ਸਾਡੇ ਸਰੋਤੇ ਹੈਗੇ ਆ, ਉਹ ਸਿਰਫ਼ ਅਤੇ ਸਿਰਫ ਇੱਕੋ ਹੀ ਗੱਲ ਕਹਿ ਰਿਹਾ ਕਿ ਨਸ਼ਾ ਨਹੀਂ ਕਰਨਾ ਚਾਹੀਦਾ। ਸੋ ਇਹ ਗੱਲ ਜਿਹੜੀ ਸਾਨੂੰ ਸਭ ਨੂੰ ਪਤਾ ਹੈਗੀ ਆ, ਪਰ ਆਪਾਂ ਥੋੜ੍ਹੀ ਜਿਹੀ ਗੱਲ ਇਸ 'ਤੇ ਹੋਰ ਇਹ ਕਰਨੀ ਹੈਗੀ ਹੈ ਕਿ ਅਸੀਂ ਕਿਸ ਤਰੀਕੇ ਨਾਲ ਇਸ ਤੋਂ ਛੁਟਕਾਰਾ ਪਾ ਸਕਦੇ ਹਾਂ। ਜੇ ਤੁਹਾਡੇ ਆਸੇ ਪਾਸੇ ਕੋਈ ਐਸਾ ਇਨਸਾਨ ਹੈ ਜਿਸ ਦੀ ਤੁਸੀਂ ਮਦਦ ਕਰ ਰਹੇ ਹੋ, ਤਾਂ ਉਸ ਇਨਸਾਨ ਦਾ ਜ਼ਿਕਰ ਵੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਹੋ, ਬਿਨਾਂ ਨਾਮ ਦੱਸੇ।

0: ਚੰਗਾ ਜੀ, ਬਾਕੀ ਰੋਟੀ ਪਾਣੀ ਦਾ ਨਸ਼ਾ ਜੀ, ਮੈਂ ਕਿਸੇ ਕਹਿੰਦਾ ਮੇਰਾ ਅੰਮ੍ਰਿਤ ਛਕਿਆ ਜੀ, ਤੇ 2001 ਚ ਮੇਰਾ ਅੰਮ੍ਰਿਤ ਛਕ ਲਿਆ ਸੀ ਮੈਂ ਜੀ, ਤੇ ਪਹਿਲਾਂ ਵੀ ਮੈਂ ਕੋਈ ਨਸ਼ਾ ਨੀ ਕਰਦਾ ਸੀ
1: ਜੀ। ਜੀ ਜੋ ਬਹੁਤ ਚੰਗੀ ਗੱਲ ਹੈ ਜੀ, ਇਸੇ ਤਰੀਕੇ ਨਾਲ ਅਸੀਂ ਨਿਰੋਗ ਰਹਿਣਾ ਹੈਗਾ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦਾ ਹਿੱਸਾ ਬਣਨ ਲਈ।
0: ਚੰਗਾ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

ਜੀ ਬਿਲਕੁਲ, ਜਿਹੜੀਆਂ ਚਾਰ ਦੀਵਾਰੀਆਂ ਹੈ ਅਤੇ ਜਿਹੜੇ ਆਪਣੇ ਘਰ ਹੈਗੇ ਆ, ਅਸੀਂ ਉਹਨਾਂ ਨੂੰ ਮਹਿਫੂਜ਼ ਰੱਖਣਾ ਹੈ। ਅਸੀਂ ਇਸ ਨਸ਼ੇ ਤੋਂ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਆਸੇ ਪਾਸੇ ਨੂੰ, ਆਪਣੇ ਸਮਾਜ ਨੂੰ ਬਚਾ ਕੇ ਰੱਖਣਾ ਹੈ, ਕਿਉਂਕਿ ਜਿੰਨਾ ਇਸ ਤੋਂ ਦੂਰ ਰਹਾਂਗੇ ਉਨਾ ਚੰਗਾ ਹੈ। ਸੋ ਹੁਣ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਜ਼ਰੂਰ ਨੇੜੇ ਆ ਚੁੱਕਿਆ ਜੀ। ਉਹ ਇਹ ਕਹਿ ਰਿਹਾ ਕਿ ਇਸ ਦੇ ਨਾਲ ਹੀ ਹੁਣ ਇਜਾਜ਼ਤ ਸਾਨੂੰ ਲੈ ਲੈਣੀ ਚਾਹੀਦੀ ਹੈ। ਸੋ ਇਸੇ ਦੇ ਨਾਲ ਹੀ ਮੈਨੂੰ, ਯਾਨੀ ਗੁਰ ਹਰਪ੍ਰੀਤ ਨੂੰ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਹੱਸਦੇ ਰਹੋ, ਵੱਸਦੇ ਰਹੋ ਅਤੇ ਤੰਦਰੁਸਤ ਰਹੋ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ, FM ਬੈਂਡ 100.2 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਹੁਣ ਤੋਂ ਸ਼ਾਮ 4 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ।

0: ਤੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM 105.2 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 4 ਵਜ ਰਹੇ ਨੇ ਪੇਸ਼ ਹੈ ਪ੍ਰੋਗਰਾਮ ਰੇਡੀਓ OPD ਪ੍ਰੋਗਰਾਮ ਰੇਡੀਓ ਪੀੜੀ ਲੈ ਕੇ ਮੈਂ ਗੁਰਹਰਪ੍ਰੀਤ ਹਾਜ਼ਰ ਹਾਂ ਦੋਸਤੋ ਉਮੀਦ ਹੈ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਤੇ ਨਾਲ ਹੀ ਆਪਣੇ ਕੰਮਾਂ ਕਾਰਾਂ ਦਾ ਆਨੰਦ ਲੈਂਦੇ ਹੋਏ ਆਪਣੀ ਸਿਹਤ ਦਾ ਵੀ ਖਿਆਲ ਰੱਖ ਰਹੇ ਹੋਵੋਗੇ ਸੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਸੈਗਮੈਂਟ ਦੇ ਵਿੱਚ ਅਸੀਂ ਤੁਹਾਨੂੰ ਮਿਲਵਾਉਂਦੇ ਹਾਂ ਇੱਕ ਖਾਸ ਮਾਹਿਰ ਦੇ ਨਾਲ ਸੋ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਨੀਲਮ ਅਵਤਾਰ ਸਿੰਘ ਜੋ ਕਿ MD ਹੋਮਿਓਪੈਥੀ ਨੇ ਤੇ ਨਾਲ ਹੀ ਹੈਨਮਨ ਅਵਾਰਡ ਦੇ ਨਾਲ ਸਨਮਾਨਿਤ ਵੀ ਨੇ ਇਹਨਾਂ ਦੀਆਂ 3 ਬੁੱਕਸ ਨੇ ਜਿਹੜੀਆਂ ਆ ਚੁੱਕੀਆਂ ਨੇ ਜੀ ਤੇ ਨਾਲ ਹੀ ਜਿਹੜਾ ਇਹ ਪਿਛਲੇ 40 ਸਾਲਾਂ ਤੋਂ ਆਪਣੇ ਖੇਤਰ ਦੇ ਵਿੱਚ ਯਾਨੀ ਕਿ ਹੋਮਿਓਪੈਥਿਕ ਖੇਤਰ ਦੇ ਵਿੱਚ ਸੇਵਾਵਾਂ ਦੇ ਰਹੇ ਨੇ ਜੀ ਮੈਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ
1: ਜੀ ਸ਼ੁਕਰੀਆ ਜੀ ਥੈਂਕ ਯੂ
0: ਸੋ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਹੈਗਾ ਜੀ ਸਾਡੇ ਫੇਸਬੁੱਕ ਪੇਜ ਦੇ ਉੱਪਰ ਵੀ ਲਾਈਵ ਵੇਖ ਸਕਦੇ ਹੋ ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਮੈਮ ਹੋਮਿਓਪੈਥੀ ਦੇ ਬਾਰੇ ਅਸੀਂ ਜ਼ਰੂਰ ਜਾਣਾਂਗੇ ਪਰ ਉਸ ਤੋਂ ਪਹਿਲਾਂ ਜਿਹੜੀਆਂ ਬਹੁਤ ਸਾਰੀਆਂ ਮਿਥਸ ਹੈਗੀਆਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਪਰ ਸ਼ੁਰੂਆਤ ਪ੍ਰੋਗਰਾਮ ਦੀ ਅਸੀਂ ਜਿਹੜਾ ਹੈਗਾ ਕਰਨ ਚਾਹਾਂਗੇ ਕਿ ਹੋਮਿਓਪੈਥੀ ਬੇਸਿਕਲੀ ਹੈ ਕੀ
1: ਜਿਵੇਂ ਟ੍ਰੀਟਮੈਂਟ ਦੇ ਵੱਖ ਵੱਖ ਤਰੀਕੇ ਨੇ ਇੱਕ ਐਲੋਪੈਥੀ ਇੱਕ ਆਯੁਰਵੈਦਿਕ ਇੱਕ ਹੋਮਿਓਪੈਥੀ
0: ਜੀ
1: ਸੋ ਹੋਮਿਓਪੈਥੀ ਇੱਕ ਅਜਿਹਾ ਤਰੀਕਾ ਹੈ ਜਿਹੜਾ ਤਕਰੀਬਨ 225 ਸਾਲ ਪਹਿਲੋਂ ਡਾਕਟਰ ਹੈਨੀਮੈਨ ਨੇ ਜਰਮਨ ਦੇ ਵਿੱਚ ਇਜਾਦ ਕੀਤਾ ਸੀ
0: ਜੀ
1: ਤੇ ਇਹਦੇ ਵਿੱਚ ਇਹ ਐਲੋਪੈਥੀ ਨਾਲੋਂ ਕਾਫੀ ਡਿਫਰੈਂਟ ਹੈ ਐਲੋਪੈਥੀ ਦੇ ਵਿੱਚ ਐਂਟੀ ਮੈਡੀਸਿਨ ਦਿੱਤੀਆਂ ਜਾਂਦੀਆਂ ਇਹਦੇ ਵਿੱਚ ਸਿਮਿਲਰ ਮੈਡੀਸਿਨ ਦਿੱਤੀਆਂ ਜਾਂਦੀਆਂ ਉਹਦਾ ਮਤਲਬ ਹੈ ਕਿ ਜਿਹੜੀ ਸਾਡੀ ਪੈਥੀ ਹੈ ਉਹ ਲੱਛਣਾਂ ਤੇ ਆਧਾਰਿਤ ਹੈ ਤੇ ਜਿਹੜੇ ਲੱਛਣ ਪ੍ਰੂਵਿੰਗ ਵੇਲੇ ਇੱਕ ਹੈਲਦੀ ਹਿਊਮਨ ਬੀਇੰਗ ਦੇ ਵਿੱਚ ਪਾਏ ਗਏ ਸੀ ਜੇ ਉਹੋ ਜਿਹੇ ਲੱਛਣ ਕਿਸੇ ਮਰੀਜ਼ ਦੇ ਵਿੱਚ ਆਉਂਦੇ ਹਨ ਤਾਂ ਉਹ ਉਹਦੀ ਦਵਾਈ ਹੁੰਦੀ ਹੈ ਜੇ ਅਸੀਂ ਅੰਗਰੇਜ਼ੀ ਦਵਾਈ ਦੀ ਗੱਲ ਕਰੀਏ

0: ਉਦਾਹਰਣ ਲੈਂਦੇ ਹਾਂ ਕਿ ਮੰਨ ਲਓ ਕਿਸੇ ਨੂੰ ਲੂਜ਼ ਮੋਸ਼ਨ ਲੱਗ ਗਿਆ
1: ਜੀ,
0: ਤਾਂ ਉਹਨੂੰ ਕਬਜ਼ ਵਾਲੀ ਦਵਾਈ, ਐਂਟੀ ਦਵਾਈ ਦਿੱਤੀ ਜਾਂਦੀ ਹੈ ਤਾਂ ਕਿ ਉਹਦੇ ਲੂਜ਼ ਮੋਸ਼ਨ ਠੀਕ ਕੀਤੇ ਜਾਣ। ਪਰ ਸਾਡੇ ਹੋਮਿਓਪੈਥੀ 'ਚ ਐਵੇਂ ਨਹੀਂ ਹੈ। ਸਾਡੇ ਹੋਮਿਓਪੈਥੀ ਦੇ ਵਿੱਚ ਆਲਰੇਡੀ ਪ੍ਰੂਵਿੰਗਸ ਹੋਈਆਂ ਹੁੰਦੀਆਂ ਨੇ ਦਵਾਈਆਂ ਦੀਆਂ, ਜਿਹਦੇ ਸਿਮਟਮਸ ਉਸ ਦਵਾਈ ਨਾਲ ਮੈਚ ਕਰਦੇ ਆ ਜਿਹੜੇ ਪੇਸ਼ੈਂਟ ਦੇ, ਉਹ ਉਹਦੀ ਦਵਾਈ ਹੁੰਦੀ ਹੈ। ਇੱਕ ਦਵਾਈ ਵੱਖ ਵੱਖ ਤਰ੍ਹਾਂ ਦੇ 20, 30, 40, 50 ਕਿੰਨੀਆਂ ਹੀ ਬਿਮਾਰੀਆਂ ਵਾਸਤੇ ਇੱਕ ਦਵਾਈ ਯੂਜ਼ ਕੀਤੀ ਜਾ ਸਕਦੀ ਹੈ ਜੋ ਉਹਨਾਂ ਦੀ ਪ੍ਰੂਵਿੰਗ ਦੇ ਵਿੱਚ ਆਇਆ ਹੁੰਦਾ। ਸੋ ਇਸ ਤਰ੍ਹਾਂ ਇਹ ਦੋਨੋਂ ਤਿੰਨੋਂ ਪੈਥੀਆਂ ਬਹੁਤ ਡਿਫਰੈਂਟ ਨੇ।
1: ਸੋ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਹੈ ਜੀ, ਗਰਮੀ ਦੀਆਂ ਬਿਮਾਰੀਆਂ ਦਾ ਹੋਮਿਓਪੈਥੀ ਦੇ ਜ਼ਰੀਏ ਇਲਾਜ। ਸੋ ਮੈਮ, ਜਦੋਂ ਅਸੀਂ ਗਰਮੀਆਂ ਦੀਆਂ ਗੱਲਾਂ ਕਰਦੇ ਹਾਂ ਤਾਂ ਗਰਮੀਆਂ ਦਾ ਨਾਂ ਸੁਣਦੇ ਸਾਰ ਹੀ ਸਾਡੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਮ ਆਉਣੇ ਸ਼ੁਰੂ ਹੋ ਜਾਂਦੇ ਆ। ਸੋ ਬੇਸਿਕਲੀ ਜੇਕਰ ਮੈਂ ਓਪੀਡੀ ਦੀ ਗੱਲ ਕਰਾਂ ਤਾਂ ਅੱਜ ਕੱਲ੍ਹ ਗਰਮੀਆਂ ਦੇ ਮੌਸਮ ਦੇ ਵਿੱਚ ਕਿਸ ਤਰੀਕੇ ਦੇ ਮਰੀਜ਼ ਤੁਹਾਡੇ ਕੋਲ ਆ ਰਹੇ ਨੇ?
0: ਗਰਮੀਆਂ ਦੇ ਵਿੱਚ 3-4 ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਜਿਹਦੇ ਮਰੀਜ਼ ਸਾਡੇ ਕੋਲ ਆਉਂਦੇ ਹੈ, ਜਿਵੇਂ ਡਾਇਰੀਆ ਹੋ ਗਿਆ, ਟੱਟੀਆਂ ਉਲਟੀਆਂ ਹੋ ਗਈਆਂ, ਫੂਡ ਪੋਇਜ਼ਨਿੰਗ ਹੋ ਗਈ, ਡੀਹਾਈਡਰੇਸ਼ਨ ਹੋ ਗਈ, ਨਕਸੀਰ ਫੁੱਟ ਗਈ, ਬੁਖਾਰ ਹੋ ਗਿਆ, ਚੱਕਰ ਆਉਂਦੇ ਹੈ ਅਤੇ ਘਬਰਾਹਟ ਹੁੰਦੀ ਹੈ, ਬਲੱਡ ਪ੍ਰੈਸ਼ਰ ਲੋਅ ਹੋ ਜਾਂਦਾ। ਇਸ ਤਰ੍ਹਾਂ ਕਿੰਨੀਆਂ ਹੀ ਸਾਰੀਆਂ ਇੱਦਾਂ ਦੀਆਂ ਪ੍ਰੋਬਲਮਸ ਹੈ ਜਿਨ੍ਹਾਂ ਦੇ ਗਰਮੀ ਕਰਕੇ, ਕਿਉਂਕਿ ਗਰਮੀ ਦਾ ਮੌਸਮ ਹੈ, ਟੈਂਪਰੇਚਰ ਬਹੁਤ ਹਾਈ ਹੈ, ਅੱਜ ਕੱਲ੍ਹ ਤਾਂ ਹੁਣ ਜ਼ਿਆਦਾ ਹੀ ਹਾਈ ਜਾਣ ਲੱਗ ਪਿਆ ਅਤੇ ਪਿਛਲੇ ਸਾਲ ਤਾਂ 45-46 ਤੱਕ ਵੀ ਚਲਾ ਗਿਆ ਸੀ। ਚਲੋ ਇਸ ਵਾਰ ਤਾਂ ਹਾਲੇ ਨਹੀਂ ਉਨਾ ਗਿਆ, 40 ਤੱਕ ਤਾਂ ਹੈਗਾ ਹੀ ਹੈ, ਅਤੇ ਉਹ ਗਰਮੀ ਕਰਕੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ
1: ਜੀ। ਸੋ ਮੈਮ, ਜਦੋਂ ਪ੍ਰੋਬਲਮਸ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਕਾਮਨ ਦਿੱਕਤਾਂ ਦੀ ਤੁਸੀਂ ਗੱਲ ਕੀਤੀ ਕਿ ਲੂਜ਼ ਮੋਸ਼ਨ ਹੋ ਜਾਂਦੇ ਜਾਂ ਵੋਮਿਟਿੰਗਸ ਹੋ ਜਾਂਦੀਆਂ ਹੈਗੀਆਂ
0: ਜੀ,
1: ਤਾਂ ਉਹ ਵੱਖਰੇ ਵੱਖਰੇ ਜਿਹੜੀ ਉਮਰ ਵਰਗ ਹੈਗੇ ਆ ਉਹਨਾਂ ਤੱਕ ਵੱਖਰੋ ਵੱਖਰੇ ਤਰੀਕੇ ਨਾਲ ਪਹੁੰਚਦੀਆਂ। ਸੋ ਉਹਨਾਂ ਦਾ ਇਲਾਜ ਵੀ ਉਵੇਂ ਵੱਖਰਾ ਹੋਊਗਾ। ਸੋ ਹੋਮਿਓਪੈਥੀ ਦੇ ਵਿੱਚ ਇਸ ਚੀਜ਼ ਦਾ ਇਲਾਜ ਕਿਸ ਤਰੀਕੇ ਨਾਲ ਕੀਤਾ ਜਾਂਦਾ?
0: ਪਹਿਲਾਂ ਤਾਂ ਅਸੀਂ ਇਹੀ ਗੱਲ ਕਰ ਲਈਏ ਕਿ ਹੋਇਆ ਕਿਉਂ, ਹੁੰਦਾ ਕਿਉਂ ਹੈ, ਗਰਮੀਆਂ ਦੇ ਵਿੱਚ ਹੀ ਕਿਉਂ ਇੰਨੇ ਜ਼ਿਆਦਾ ਲੂਜ਼ ਮੋਸ਼ਨ ਲੱਗਦੇ ਆ, ਫੂਡ ਪੋਇਜ਼ਨਿੰਗ ਹੁੰਦੀ ਹੈ। ਕਿਉਂਕਿ ਗਰਮੀਆਂ ਦੇ ਵਿੱਚ ਕੀ ਹੁੰਦਾ ਕਿ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੁੰਦਾ, ਜਦੋਂ ਅਸੀਂ ਖਾਣਾ ਬਣਾਉਂਦੇ ਹਾਂ
1: ਜੀ
0: ਅਤੇ 2 ਘੰਟਿਆਂ ਦੇ ਵਿੱਚ ਹੀ ਉਹਦੇ 'ਚ ਬੈਕਟੀਰੀਆ ਗਰੋ ਕਰਨੇ ਸ਼ੁਰੂ ਹੋ ਜਾਂਦੇ ਆ। ਜੇ ਮੰਨ ਲਓ ਉਸ ਖਾਣੇ ਨੂੰ ਅਸੀਂ ਸੰਭਾਲ ਕੇ ਨਹੀਂ ਰੱਖਿਆ, ਫਰਿੱਜ ਤੋਂ ਬਾਹਰ ਰਹਿ ਗਿਆ, 4 ਘੰਟੇ ਪਿਆ ਰਹਿ ਗਿਆ, ਮਤਲਬ ਤੁਸੀਂ ਉਹਨੂੰ ਯੂਜ਼ ਨਹੀਂ ਕਰ ਸਕਦੇ
1: ਜੀ।
0: ਇੰਨੀ ਤੇਜ਼ੀ ਨਾਲ ਬੈਕਟੀਰੀਆ ਗਰੋ ਕਰਦੇ ਹੈ ਕਿ ਮੁੜ ਕੇ ਖਾਣਾ ਖਾਣ ਵਾਲਾ ਨਹੀਂ ਰਹਿੰਦਾ, ਅਤੇ ਜੇ ਕੋਈ ਖਾ ਲਵੇ ਤਾਂ ਸਮਝੋ ਉਹਨੂੰ ਟੱਟੀਆਂ ਉਲਟੀਆਂ ਲੱਗ ਜਾਂਦੀਆਂ। ਬਾਹਰਲਾ ਖਾਣਾ ਅਸੀਂ ਬੜੇ ਚਾਵਾਂ ਨਾਲ ਜਾਂਦੇ ਹਾਂ, ਕਦੀ ਕਿਸੇ ਹੋਟਲ 'ਤੇ ਰੋਟੀ ਖਾਂਦੇ ਹਾਂ, ਕਦੀ ਕਿਸੇ ਹੋਰ ਜਗ੍ਹਾ 'ਤੇ ਖਾਂਦੇ ਹਾਂ, ਸਟਰੀਟ ਫੂਡ ਖਾਂਦੇ ਹਾਂ, ਅਤੇ ਗਰਮੀਆਂ ਦੇ ਵਿੱਚ ਇਹ ਚੀਜ਼ਾਂ ਵੀ ਬਹੁਤ ਜ਼ਿਆਦਾ ਖਤਰਨਾਕ ਹੈ, ਸਟਰੀਟ ਫੂਡ ਤਾਂ ਖਾਸ ਕਰਕੇ, ਕਿਉਂਕਿ ਸਵੇਰ ਦਾ ਬਣਿਆ ਹੁੰਦਾ ਸ਼ਾਮ ਤੱਕ ਚੱਲੀ ਜਾਂਦਾ, ਅਤੇ ਦੇਖੋ ਕਿੰਨੇ ਬੈਕਟੀਰੀਆ ਉਹਦੇ ਅੰਦਰ ਗਰੋ ਕਰ ਜਾਂਦੇ ਆ, ਕਿੰਨੇ ਜ਼ਿਆਦਾ ਉਹਦੇ ਅੰਦਰ ਇਨਫੈਕਸ਼ਨ ਪੈਦਾ ਹੋ ਜਾਂਦੀ ਹੈ, ਅਤੇ ਜਦੋਂ ਹੀ ਅਸੀਂ ਖਾਂਦੇ ਹਾਂ ਉਸੇ ਵੇਲੇ ਸਾਨੂੰ ਉਲਟੀਆਂ ਟੱਟੀਆਂ ਇਹ ਚੀਜ਼ ਸਟਾਰਟ ਹੋ ਜਾਂਦੀ
1: ਜੀ। ਕਿਤੇ ਨਾ ਕਿਤੇ ਫੂਡ ਪੋਇਜ਼ਨਿੰਗ ਦਾ ਵੀ ਜਿਹੜੀ ਜੜ ਹੈਗੀ ਉਹ ਬਣ ਜਾਂਦੀ ਹੈ।
0: ਬਿਲਕੁਲ ਜੀ ਬਿਲਕੁਲ, ਇੱਕ ਅੰਡਰ ਕੁਕਡ ਫੂਡ, ਇੱਕ ਬੈਕਟੀਰੀਆ ਜਦੋਂ ਗਰੋ ਹੋ ਜਾਂਦੇ ਇੱਕ ਉਹ ਵਾਲਾ ਫੂਡ। ਦੂਜਾ ਅਸੀਂ ਜੇ ਡੇਰੀ ਦੀ ਗੱਲ ਕਰੀਏ ਤਾਂ ਉਹਦੇ 'ਚ ਵੀ ਐਵੇਂ ਹੀ ਹੈ, ਤੁਸੀਂ ਦੇਖੋ ਵੀ ਦਹੀਂ 1/2 ਘੰਟਾ ਬਾਹਰ ਰਹਿ ਜਾਵੇ ਕਿੰਨਾ ਖੱਟਾ ਹੋ ਜਾਂਦਾ, ਅਤੇ ਜੇ ਦੁੱਧ ਵੀ ਇਸੇ ਤਰ੍ਹਾਂ ਹੀ ਉਹਦੇ 'ਚ ਵੀ ਬੈਕਟੀਰੀਆ ਗਰੋ ਹੋ ਜਾਂਦੇ ਹੈ। ਜੇ ਮਿਲਕ ਪਾਸਚੁਰਾਈਜ਼ਡ ਨਹੀਂ ਹੈਗਾ ਤਾਂ ਫਿਰ ਉਹਨੂੰ ਵੀ ਨਾਲ ਦੀ ਨਾਲ ਗਰਮ ਕਰੋ, ਥੋੜ੍ਹਾ ਠੰਡਾ ਕਰਕੇ ਫਰਿੱਜ ਦੇ ਵਿੱਚ ਰੱਖੋ ਤਾਂ ਕਿ ਇਹਨਾਂ ਚੀਜ਼ਾਂ ਤੋਂ, ਬਿਮਾਰੀਆਂ ਤੋਂ, ਪ੍ਰੋਬਲਮਸ ਤੋਂ ਬਚਿਆ ਜਾ ਸਕੇ।
1: ਸੋ ਮੈਮ, ਜਦੋਂ ਅਸੀਂ ਪੇਟ ਦੀਆਂ ਬਿਮਾਰੀਆਂ ਦੀ ਗੱਲ ਕਰਦੇ ਹਾਂ ਤਾਂ ਅਕਸਰ ਕਈ ਵਾਰੀ ਨਾ ਜਿਹੜਾ ਖਾਣਾ ਹੁੰਦਾ ਉਹ ਥੋੜ੍ਹਾ ਜਿਹਾ ਸਵਾਦ ਬਣਿਆ ਹੁੰਦਾ ਹੈਗਾ ਅਤੇ ਅਸੀਂ ਓਵਰ ਈਟਿੰਗ ਕਰ ਲੈਂਦੇ ਹਾਂ। ਓਵਰ ਈਟਿੰਗ ਦੇ ਚੱਕਰ 'ਚ ਕੀ ਹੁੰਦਾ ਹੈਗਾ ਕਿ ਉਸ ਤੋਂ ਬਾਅਦ ਪੇਟ ਤਾਂ ਜਿਹੜਾ ਖਰਾਬ ਹੁੰਦਾ ਹੀ ਹੁੰਦਾ, ਕਈ ਵਾਰ ਨਾ ਮਤਲਬ ਦਿਲ ਜਾ ਵੀ ਵੱਧ ਜਿਹੜਾ ਹੈਗਾ ਧੜਕਣਾ ਸ਼ੁਰੂ ਹੋ ਜਾਂਦਾ ਹੈਗਾ ਔਰ ਸਾਨੂੰ ਇਹ ਲੱਗ ਰਿਹਾ ਹੁੰਦਾ ਕਿ ਚੱਕਰ ਆ ਰਹੇ ਹੈਗੇ ਆ
0: ਜੀ।
1: ਸੋ ਮੈਮ, ਉਹਦੇ ਪਿੱਛੇ ਕੀ ਕਾਰਨ ਹੁੰਦਾ
0: ਜੀ? ਇਹਦਾ ਤਾਂ ਇੱਕ ਬਹੁਤ ਵੱਡਾ ਕਾਰਨ ਹੈ
1: ਜੀ,
0: ਜਿੱਦਾਂ ਗਰਮੀਆਂ ਦੇ ਮੌਸਮ ਦੇ ਵਿੱਚ ਵੈਸੇ ਭੁੱਖ ਘੱਟ ਲੱਗਦੀ ਹੈ, ਉਹਦੇ ਪਿੱਛੇ ਕਾਰਨ ਹੈ ਸਾਡਾ ਬ੍ਰੇਨ, ਸਾਡੇ ਹਾਰਮੋਨਸ, ਇਹ ਸਾਰੇ ਇਹਨਾਂ ਚੀਜ਼ਾਂ 'ਤੇ ਕੰਮ ਕਰਦੇ ਹਾਂ। ਗਰਮੀ ਦੇ ਮੌਸਮ ਦੇ ਵਿੱਚ ਸਾਡੇ ਸਰੀਰ ਨੂੰ ਠੰਡਾ ਰੱਖਣਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ,
1: ਅਤੇ
0: ਸਾਡਾ ਥਰਮਲ ਸਿਸਟਮ ਹੁੰਦਾ ਬਾਡੀ ਦੇ ਅੰਦਰ ਜਿਹੜਾ ਉਹਨੂੰ ਕੰਟਰੋਲ ਦੇ ਵਿੱਚ ਰੱਖਦਾ ਹੈ। ਪਰ ਜੇ ਅਸੀਂ ਜ਼ਿਆਦਾ ਖਾ ਲੈਂਦੇ ਹਾਂ, ਜ਼ਿਆਦਾ ਖਾਣ ਨਾਲ ਹੋਰ ਐਨਰਜੀ ਪੈਦਾ ਹੁੰਦੀ, ਹੋਰ ਗਰਮੀ ਪੈਦਾ ਹੁੰਦੀ ਹੈ, ਉਹਦੇ ਨਾਲ ਅਸੀਂ ਫਿਰ ਹੋਰ ਜ਼ਿਆਦਾ ਬਿਮਾਰ ਹੋ ਜਾਂਦੇ ਹਾਂ। ਸੋ ਇਸ ਕਰਕੇ ਜਿੰਨੀ ਜ਼ਿਆਦਾ ਐਨਰਜੀ ਉਸ ਵੇਲੇ ਗਰਮੀ ਦੇ ਮੌਸਮ ਦੇ ਵਿੱਚ ਸਾਡੇ ਬ੍ਰੇਨ ਨੂੰ, ਸਾਡੇ ਹਾਰਮੋਨਸ ਨੂੰ ਚਾਹੀਦੀ ਹੈ ਬਾਡੀ ਨੂੰ ਠੰਡਾ ਰੱਖਣ ਲਈ, ਓਨਾ ਹੀ ਉਹਨੂੰ ਭੋਜਨ ਪਚਾਉਣ 'ਚ ਲੱਗ ਜਾਂਦੀ ਹੈ। ਇਸੇ ਕਰਕੇ ਦਿਲ ਘਬਰਾਉਣ ਲੱਗ ਪੈਂਦਾ ਵੀ ਮੈਂ ਤਾਂ ਵਾਧੂ ਖਾ ਲਿਆ ਅਤੇ ਇਹ ਤਾਂ ਹੁਣ ਨਿਕਲੂਗਾ, ਜਾਂ ਤਾਂ ਉਲਟੀਆਂ ਲੱਗ ਜਾਣਗੀਆਂ, ਜਾਂ ਲੂਜ਼ ਮੋਸ਼ਨ, ਜਾਂ ਕ੍ਰੈਂਪਸ, ਪੇਟ ਦਰਦ ਸਟਾਰਟ ਹੋ ਜਾਏਗਾ, ਅਤੇ ਇਸ ਤਰ੍ਹਾਂ ਹੋਣਾ ਸ਼ੁਰੂ ਹੋ

0: जी। सो मैम, जिहड़ियां इन्हां चीज़ां दा इलाज हुंदा है उह अक्सर इह कहा जांदा है कि जां तां तुसीं घट खाणा जिहड़ा हैगा उह शुरू कर दो, ते जां फिर जिहड़ा अपने अंदर पाणी जिहड़ा उहनूं पूरा रखो। सो हुण मैं पाणी दी ही गल करूंगी, डिहाइड्रेशन दी गल करूंगी। बेसिकली
1: जी
0: बहुत वड्डी प्रॉब्लम मन्नी जांदी है
1: जी
0: गर्मियां दे मौसम च खास करके।
1: जी
0: सो मैम, घट पाणी पीणा ही इक कल्ला कारण है डिहाइड्रेशन दा जां फिर होर कोई कारण वी है?
1: नहीं जी, जे किसी नूं लूज मोशन लग गए तां उहनूं वी डिहाइड्रेशन हो जाणी, किसी नूं उल्टियां लग गईआं,
0: जी।
1: किसी नूं बुखार चढ़ गया, इहदे नाल वी डिहाइड्रेशन हुंदी है। कल्ला पाणी घट पीणा ही डिहाइड्रेशन दा कारण नहीं है,
0: जी
1: होर वी बहुत सारे कारण है।
0: जी जी
1: साडे तां गुरुआं ने भी कहा है कि पौण गुरु पाणी पिता माता धरत महत।
0: जी
1: जे मां धरती नूं मां कहा गया तां पाणी दी देखो किन्नी वैल्यू, कि पिता दे बराबर है पाणी दी, इन्नी ज्यादा सानूं लोड़ है। साडी बॉडी दे हर सैल च, हर टिश्यू च, हर सिस्टम नूं चलाण लई
0: जी
1: पाणी दी लोड़ है। ते 50 तों 70% साडी बॉडी दे विच पाणी है, ओह भावें खून दे रूप दे विच होए, भावें लिम्फ दे रूप च होए, या किसी भी रूप दे विच होए, तां इन्ना ज़्यादा पाणी है ते इहदी इन्नी ज़्यादा लोड़ है।
0: जी सो मैम, जदों असीं इस चीज़ दी इंपॉर्टेंस नूं सुणदे हाँ कि पानी जिहड़ा हैगा साडे अंदर होणा चाहीदा, तां उस समें ते असीं की करदे हाँ कि कई वार ना असीं पानी दी जिहड़ी कंजप्शन हैगी उह ज़्यादा कर लैंदे हाँ, तां उस समें ते ब्लोटिंग वगैरह या होर बहुत सारियां दिक्कतां आउणियां शुरू हो जांदियां। ते जे असीं सोशल मीडिया दी गल करिए तां उत्थे बहुत सारे डॉक्टर्स जिहड़े मतलब इदां दे डॉक्टर्स हुंदे आ जिन्हां कोल कोई डिग्री नहीं हुंदी हैगी, उह सानूं दस रहे हुंदे आ कि जी पानी किद्दां पीणा चाहीदा है, किहड़े समें पीणा चाहीदा है, बहि के पीणा चाहीदा, खड़े हो के पीणा चाहीदा। सो होम्योपैथी इस बारे की कहिंदी है?
1: होम्योपैथी तो इस बारे कुछ नहीं कहती कि पानी खड़े होके पियो या बैठ के पियो, इदा का तो कोई नहीं है। मैं लगता है सारा हरेक ने अपने अपने हिसाब न, जो तुम पहले ही कहा
0: जी
1: कि सारे डॉक्टर बने बैठे हैं, सच्ची गल है।
0: जी
1: जो भी मर्जी अपना फोन खोल लो, यूट्यूब खोल लो, कोई रील देख लो, सारे ने नवे नवे, अज तुम सौंफ खानी है, अज तुम सौंफ नहीं खानी, अज तुम चाह पीनी है, हूँ नहीं पीनी है, मतलब इदा इदा दियां तरह तरह दियां चीज़ां ये थोनू नैट पर बहुत ज़्यादा देखने मिलनगियां।
0: जी
1: पर जे असी पानी की गल करिए, पानी सानू रोज़ाना गर्मियों के मौसम च खास करके 10 तों 15 गिलास जरूर पीना चाहिए है। मैं तो एक गल कहनी हूँ कि जो भी किचन के कोलों दी लंघो, जिदा
0: जी
1: आम औरतां घरां च हुंदियां, किचन के कोलों दी लंघो ते उत्थों एक गिलास भरो, अद्धा पी हुंदा अद्धा पी लो, पूरा पी हुंदा पूरा पी लो।
0: जी
1: ते दूजा जिहड़े बाहर काम करदे हैं, जिदा बहुत ज़्यादा वर्करस हैं, या
0: जी
1: डेली जॉब ते जांदे हैं, सवेरे जांदे हैं, शाम नूं आंदे हैं, या जिहड़े धुप्प च भी काम करदे हैं, उहनां नूं तां इहदे नालों भी ज़्यादा पानी पीण दी लोड़ है, क्योंकि पसीने दे नाल बहुत सारा साडे शरीर दा पानी खत्म हो जांदा है।
0: जी सो साडी गलबात दा सिलसिला इसे तरीके नाल जारी रहेगा। मिलदे हैं एक छोटे जे वक्फे तो बाद।
2: ਨੀਲਮ ਅਵਤਾਰ ਸਿੰਘ, ਹੋਮਿਓਪੈਥੀ ਕੰਸਲਟੈਂਟ। ਮੈਂ ਇੱਥੇ ਪਟਿਆਲਾ ਵਿਖੇ ਪਿਛਲੇ 40 ਸਾਲ ਤੋਂ ਹੋਮਿਓਪੈਥੀ ਪ੍ਰੈਕਟਿਸ ਕਰ ਰਹੀ ਹਾਂ। ਮੇਰਾ ਕਲੀਨਿਕ ਬਸਨ ਹੋਮਿਓਪੈਥੀ ਕਲੀਨਿਕ ਹੈ, ਭਾਦਸ਼ੋ ਰੋਡ ਤੇ, ਪ੍ਰੇਮ ਨਗਰ, ਤੇ ਹਰ ਰੋਜ਼ ਈਵਨਿੰਗ 5 ਤੋਂ 7 ਦੇਖਦੀ ਹਾਂ। ਮੇਰਾ ਫੋਨ ਨੰਬਰ ਹੈ 98 146 30 513। ਇੱਥੇ ਹਰ ਬਿਮਾਰੀ ਦਾ ਇਲਾਜ ਹੋਮਿਓਪੈਥਿਕ ਦਵਾਈਆਂ ਦੇ ਨਾਲ ਕੀਤਾ ਜਾਂਦਾ ਹੈ। ਭਾਵੇਂ ਆਰਥਰਾਈਟਸ ਹੋਏ, ਗਾਊਟ ਹੋਏ, ਆਟੋਇਮਿਊਨ ਡਿਸਆਰਡਰਸ ਹੋਣ, ਬਿਹੇਵੀਅਰ ਇਸ਼ੂਜ਼ ਹੋਣ, ਬੱਚਿਆਂ ਦੀਆਂ ਪ੍ਰੋਬਲਮਸ, ਤੇ ਮੈਂ ਖਾਸ ਸਪੈਸ਼ਲਿਸਟ ਹੈਗੀ ਹਾਂ ਵੀਟ ਐਲਰਜੀ ਤੇ ਥਾਇਰਾਇਡ ਦੇ ਕੇਸਿਸ ਦੇ ਵਿੱਚ। ਮੇਰੀਆਂ 2 ਚੈਰੀਟੇਬਲ ਡਿਸਪੈਂਸਰੀਜ਼ ਹਨ, ਇੱਕ ਸਨੌਰ ਜੋ ਮੰਗਲਵਾਰ ਮੈਂ ਜਾਂਦੀ ਹਾਂ, ਤੇ ਇੱਕ ਚੀਕਾ ਜਿੱਥੇ ਮੈਂ ਸ਼ੁੱਕਰਵਾਰ ਜਾਂਦੀ ਹਾਂ। ਪਿਛਲੇ 25 ਸਾਲ ਤੋਂ ਇਹ ਡਿਸਪੈਂਸਰੀ ਚੱਲ ਰਹੀਆਂ ਹਨ। ਮੇਰਾ ਯੂਟਿਊਬ ਚੈਨਲ ਡਾਕਟਰ ਨੀਲਮ ਅਵਤਾਰ ਸਿੰਘ ਦੇ ਨਾਮ ਨਾਲ ਹੈ। 750 ਤੋਂ ਵੱਧ ਵੀਡੀਓਜ਼ ਹੋਣ, ਉਹ ਵੀਡੀਓਜ਼ ਤੁਸੀਂ ਦੇਖੋ, ਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ 98 146 30 513 ਤੇ।
3: ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਡਾਕਟਰ ਨੀਲਮ ਅਵਤਾਰ ਸਿੰਘ, ਬਸਨ ਹੋਮਿਓਪੈਥੀ ਕਲੀਨਿਕ, ਪ੍ਰੇਮ ਨਗਰ, ਭਾਦਸੋ ਰੋਡ, ਪਟਿਆਲਾ।
2: ਹੈਲੋ, ਦਿਸ ਇਜ਼ ਡਾਕਟਰ।
0: ਜੀ, ਪ੍ਰੋਗਰਾਮ ਚੱਲ ਰਿਹਾ ਹੈ ਰੇਡੀਓ ਓਪੀਡੀ, ਤੇ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਨੀਲਮ ਅਵਤਾਰ ਸਿੰਘ, ਜੋ ਕਿ ਪਿਛਲੇ 40 ਸਾਲਾਂ ਤੋਂ ਹੋਮਿਓਪੈਥਿਕ ਦੇ ਵਿੱਚ ਜਿਹੜਾ ਹੈਗਾ ਜੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਮੈਮ, ਹੁਣ ਅਸੀਂ ਇੱਕ ਬੜੀ ਆਮ ਦਿੱਕਤ ਦੀ ਗੱਲ ਕਰਾਂਗੇ, ਜੋ ਕਿ ਗਰਮੀਆਂ 'ਚ ਸਾਨੂੰ ਆਮ ਹੀ ਹੋ ਜਾਂਦੀ ਹੈ ਕਿ ਜੀ ਬਾਹਰ ਘੱਟ ਨਿਕਲੋ, ਲੂ ਲੱਗ ਜੂਗੀ। ਸੋ ਮੈਮ, ਬੇਸਿਕਲੀ ਇਹ ਲੂ ਜਿਹੜੀ ਹੁੰਦੀ ਆ ਉਹ ਹੁੰਦੀ ਕੀ ਆ, ਸਾਡੇ ਸਰੀਰ ਦੇ ਉੱਪਰ ਕਿਸ ਤਰੀਕੇ ਨਾਲ ਪ੍ਰਭਾਵ ਪਾਉਂਦੀ ਹੈ, ਤੇ ਇਹਦਾ ਇਲਾਜ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਅਸੀਂ?
1: ਜੀ, ਗਰਮੀਆਂ ਦੇ ਵਿੱਚ ਲੂ ਲੱਗਣਾ ਤਾਂ ਇੱਕ ਬਹੁਤ ਵੱਡੀ ਸਮੱਸਿਆ ਹੈ।
0: ਜੀ,
1: ਜਿਹੜੇ ਲੋਕ ਰੋਜ਼ ਰੁਟੀਨ ਦੇ ਵਿੱਚ ਬਾਹਰ ਜਾਂਦੇ ਹੈ, ਕੰਮ ਕਰਦੇ ਹੈ, ਬਾਹਰ ਲੇਬਰ ਕੰਮ ਕਰਦੀ ਹੈ, ਬਹੁਤ ਚਿਰ ਉਹਨਾਂ ਨੂੰ ਧੁੱਪੇ ਖੜਨਾ ਪੈਂਦਾ, ਬੈਠਣਾ ਪੈਂਦਾ, ਭਾਰ ਚੱਕਣਾ ਪੈਂਦਾ, ਜਿੱਦਾਂ ਲੇਬਰ ਹੈ, ਚੱਕ ਚੱਕ ਕੇ ਇੰਨੀ ਗਰਮੀ ਦੇ ਵਿੱਚ ਜਾਂਦੇ ਹੈ, ਤਾਂ ਉਹਨਾਂ ਨੂੰ ਲੂ ਲੱਗਣੀ ਬਹੁਤ ਜ਼ਿਆਦਾ ਹੁੰਦਾ ਕਿ ਉਹ ਲੱਗ ਹੀ ਸਕਦੀ ਹੈ।
0: ਜੀ,
1: ਤੇ ਹੀਟ ਸਟ੍ਰੋਕ ਕਿਹਾ ਜਾਂਦਾ ਇਹਨੂੰ
0: ਜੀ।
1: ਇਹ ਬਹੁਤ ਜ਼ਿਆਦਾ ਖਤਰਨਾਕ ਚੀਜ਼ ਹੈ, ਇਹਦੇ ਨਾਲ ਬੁਖਾਰ ਹੋ ਜਾਂਦਾ ਤੇ ਇੰਨਾ ਜ਼ਿਆਦਾ ਬੁਖਾਰ ਹੁੰਦਾ, ਇੰਨਾ ਹਾਈ ਲੈਵਲ ਦਾ 104-105 ਤੱਕ ਪਹੁੰਚ ਜਾਂਦਾ ਤੇ ਛੇਤੀ ਛੇਤੀ ਥੱਲੇ ਨਹੀਂ ਹੁੰਦਾ, ਕਿਉਂਕਿ ਮੈਂ ਜਿਹੜਾ ਪਹਿਲਾਂ ਦੱਸਿਆ ਕਿ ਸਾਡੀ ਬੋਡੀ ਦੇ ਵਿੱਚ ਇੱਕ ਥਰਮੋਸਟੈਟ ਹੈ ਲੱਗਿਆ ਹੋਇਆ ਜਿਹੜਾ ਸਾਡੀ ਬੋਡੀ ਦੇ ਟੈਂਪਰੇਚਰ ਨੂੰ ਕੰਟਰੋਲ ਕਰਦਾ, ਪਰ ਉਹ ਇਸ ਵੇਲੇ ਖਰਾਬ ਹੋ ਜਾਂਦਾ। ਤਾਂ ਉਸ ਵੇਲੇ ਵੈਸੇ ਤਾਂ ਜੇ ਦਵਾਈਆਂ ਦੀ ਗੱਲ ਕਰੀਏ ਤਾਂ ਉਸ ਵੇਲੇ ਫਸਟ ਏਡ ਮਿਲਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਮੰਨ ਲਓ ਉਹਨੂੰ 104 ਬੁਖਾਰ ਹੋ ਗਿਆ, ਪਹਿਲੀ ਗੱਲ ਤਾਂ ਉਹਨੂੰ ਫਟਾਫਟ ਠੰਡੀ ਛਾਂ ਵਾਲੀ ਜਗ੍ਹਾ 'ਤੇ ਲੈ ਕੇ ਚੱਲੋ, ਜਿਹਨੂੰ ਵੀ ਇੱਦਾਂ ਲੂਹ ਲੱਗ ਗਈ ਹੈ, ਜਿਹਨੂੰ ਵੀ ਬਹੁਤ ਤੇਜ਼ ਬੁਖਾਰ ਹੋ ਗਿਆ, ਉਹਨੂੰ ਠੰਡੀ ਛਾਂ ਵਾਲੀ ਜਗ੍ਹਾ 'ਤੇ ਲੈ ਕੇ ਜਾਓ। ਜੇ ਉਹਦੇ ਟਾਈਟ ਕੱਪੜੇ ਹੈਗੇ ਉਹਨਾਂ ਨੂੰ ਲੂਜ਼ ਕਰੋ, ਅਤੇ ਟਾਵਲ 'ਤੇ ਠੰਡੇ ਪਾਣੀ ਦੇ ਨਾਲ ਟਾਵਲ ਨੂੰ ਗਿੱਲਾ ਕਰਕੇ ਉਹਦੀ ਪੂਰੀ ਬਾਡੀ 'ਤੇ ਰੱਖੋ, ਅਤੇ ਆਈਸ ਪੈਕ ਜੇ ਅਵੇਲੇਬਲ ਹੈਗੇ ਹੈ ਤਾਂ ਉਹਦੀ ਗਰਦਨ 'ਤੇ, ਆਮ ਪਿਟਸ 'ਚ ਅਤੇ ਜਾਂਘਾਂ ਵਾਲੇ ਹਿੱਸੇ 'ਤੇ, ਉੱਥੇ ਇਹਨਾਂ ਠੰਡੀਆਂ ਠੰਡੀਆਂ ਚੀਜ਼ਾਂ ਨੂੰ ਰੱਖੋ ਤਾਂ ਕਿ ਉਹਦਾ ਬੁਖਾਰ ਉਤਰ ਸਕੇ। ਪਰ ਜੇ ਫਿਰ ਵੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਉਲਟੀ ਹੁੰਦੀ ਹੈ, ਬੇਹੋਸ਼ੀ ਵਾਲੀ ਸਟੇਜ 'ਤੇ ਪਹੁੰਚ ਜਾਂਦਾ, ਫਿਰ ਇਮੀਡੀਏਟਲੀ ਹੋਸਪਿਟਲ ਲੈ ਕੇ ਜਾਓ। ਘਰੇਲੂ ਬਿਲਕੁਲ ਵੀ ਕੋਈ ਇਹਦੇ ਲਈ ਕੋਈ ਪਾਣੀ ਨਾ ਪਿਲਾਓ ਕਿ ਵਾਰ ਵਾਰ ਪਾਣੀ ਪਿਲਾਉਣਾ ਸ਼ੁਰੂ ਕਰ ਦਿਉ, ਉਹ ਇਸ ਸਟੇਜ 'ਤੇ ਥੋੜ੍ਹਾ ਖਤਰਨਾਕ ਹੁੰਦਾ, ਅਤੇ ਹਸਪਤਾਲ ਪਹੁੰਚਾਓ ਇਮੀਡੀਏਟਲੀ ਉਹਨਾਂ ਨੂੰ
0: ਜੀ। ਸੋ ਸਾਡੇ ਸਰੀਰ ਦੇ ਵਿੱਚ ਜਿਹੜੀਆਂ ਜਗ੍ਹਾਵਾਂ ਬਹੁਤ ਜ਼ਿਆਦਾ ਗਰਮੀ ਦੇ ਰਹੀਆਂ ਹੁੰਦੀਆਂ ਸਾਨੂੰ, ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਬੋਡੀ ਦੇ ਫੋਲਡਸ, ਉਹਨਾਂ ਦੇ ਵਿੱਚ ਜਿਹੜੀ ਠੰਡਕ ਪਹੁੰਚਾਉਣ ਦੀ ਕੋਸ਼ਿਸ਼ ਅਸੀਂ ਕਰਨੀ ਹੈ ਫਸਟ ਏਡ ਦੇ ਵਿੱਚ। ਸੋ ਸਾਡਾ ਪ੍ਰੋਗਰਾਮ ਚੱਲ ਰਿਹਾ ਜੀ ਰੇਡੀਓ ਪੀੜ੍ਹੀ, ਅਤੇ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਨੀਲਮ ਅਵਤਾਰ ਸਿੰਘ, ਅਤੇ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਲਾਈਵ ਫੇਸਬੁੱਕ ਦੇ ਪੇਜ ਦੇ ਉੱਪਰ ਵੀ ਦੇਖ ਸਕਦੇ ਹੋ, ਆਕਾਸ਼ਵਾਣੀ ਐਫ ਐਮ ਪਟਿਆਲਾ ਦੇ ਪੇਜ ਦੇ ਉੱਪਰ। ਸੋ ਮੈਮ, ਹੁਣ ਜਦੋਂ ਅਸੀਂ ਅੱਗੇ ਚੱਲਦੇ ਹੈਗੇ ਹਾਂ ਤਾਂ ਜਿਹੜੀਆਂ ਗਰਮੀ ਦੇ ਵਿੱਚ ਬੱਚਿਆਂ ਨੂੰ ਬਹੁਤ ਕਿਸਮ ਦੀਆਂ ਪ੍ਰੋਬਲਮਸ ਆਉਂਦੀਆਂ ਹੈਗੀਆਂ, ਉਹਨਾਂ ਦੇ ਵਿੱਚ ਖਾਸ ਕਰਕੇ ਬੱਚਿਆਂ ਨੂੰ ਆਉਂਦੀਆਂ ਸਕਿਨ ਨਾਲ ਰਿਲੇਟਡ। ਸੋ ਇਹ ਵੱਡਿਆਂ 'ਚ ਵੀ ਆਉਂਦੀਆਂ, ਪਰ ਪਹਿਲਾਂ ਅਸੀਂ ਬੱਚਿਆਂ ਦੀ ਗੱਲ ਕਰਾਂਗੇ ਕਿ ਬੱਚਿਆਂ ਨੂੰ ਜਿਹੜੇ ਰੈਸ਼ਿਜ਼ ਹੋ ਜਾਂਦੇ ਆ ਜਾਂ ਬਹੁਤ ਜ਼ਿਆਦਾ ਗਰਮੀ ਮੰਨਦੇ ਆ ਉਹ, ਤਾਂ ਇਸ ਚੀਜ਼ ਦਾ ਜਿਹੜਾ ਇਲਾਜ ਕੀਤਾ ਜਾ ਸਕਦਾ ਜਾਂ ਫਿਰ ਇਹਦਾ ਕੋਈ ਬਚਾਅ ਹੁੰਦਾ?
1: ਪਹਿਲੀ ਗੱਲ ਤਾਂ ਬਚਾਅ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਜਿੱਦਾਂ ਜਦੋਂ ਅਸੀਂ ਚਲੋ ਬੱਚਿਆਂ ਦੀ ਪਹਿਲਾਂ ਗੱਲ ਕਰੀਏ ਕਿ ਛੋਟੇ ਬੱਚੇ ਹੈ, ਬੱਚੇ ਵੀ ਧੁੱਪ ਦੇ ਵਿੱਚ ਵੀ ਚਲੇ ਜਾਂਦੇ ਹੈ, ਖੇਡਦੇ ਹੈ, ਜਿੱਦਾਂ ਸ਼ਾਮ ਨੂੰ 5 ਸਾਲ ਦਾ 4 ਸਾਲ ਦਾ ਬੱਚਾ ਪਾਰਕ ਲੈ ਕੇ ਜਾਂਦੇ ਹਾਂ, 8-8 ਵਜੇ ਤੱਕ ਤਾਂ ਲੋ ਇੰਨੀ ਜ਼ਿਆਦਾ ਆ ਅਤੇ 7 ਵਜੇ ਤੱਕ ਤਾਂ ਗਰਮੀ ਇੰਨੀ ਜ਼ਿਆਦਾ, ਅਤੇ ਉੱਥੇ ਵੀ ਬੱਚਿਆਂ ਨੂੰ ਵੀ ਉਸ ਗਰਮੀ ਦਾ ਅਸਰ ਹੋ ਜਾਂਦਾ
0: ਜੀ।
1: ਅਤੇ ਬੱਚਿਆਂ ਨੂੰ ਤਾਂ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਭ ਤੋਂ ਪਹਿਲੀ ਗੱਲ ਤਾਂ ਬੱਚਿਆਂ ਨੂੰ ਹਾਈਡਰੇਟ ਕਰੀ ਚੱਲੋ, ਬਾਰ ਬਾਰ ਉਹਨਾਂ ਨਾਲ ਇੱਕ ਬੋਤਲ ਲੈ ਕੇ ਚੱਲੋ ਪਾਣੀ ਦੀ, ਤਾਂ ਕਿ ਥੋੜ੍ਹੇ ਥੋੜ੍ਹੇ ਚਿਰ ਬਾਅਦ ਉਹਨਾਂ ਨੂੰ ਪਾਣੀ ਪਿਲਾਈ ਚੱਲੋ। ਦੂਜਾ, ਜੇ ਸਕਿਨ ਦੀ ਪ੍ਰੋਬਲਮ ਹੋ ਗਈ, ਜੇ ਮਤਲਬ ਬਿਲਕੁਲ ਹੀ ਧੁੱਪ ਦੇ ਵਿੱਚ ਖੇਡ ਲਏ ਅਤੇ ਸਨਬਰਨ ਹੋ ਗਿਆ ਅਤੇ ਸਕਿਨ ਇੱਕਦਮ ਰੈੱਡ ਹੋ ਗਈ, ਰੈਸ਼ਿਜ਼ ਹੋ ਗਏ, ਉੱਥੇ ਵੀ ਮੈਨੂੰ ਲੱਗਦਾ ਕਿ ਐਮਰਜੈਂਸੀ ਪੈ ਜਾਂਦੀ ਹੈ। ਜੇ ਜ਼ਿਆਦਾ ਉਹ ਸੀਵੀਅਰ ਕੰਡੀਸ਼ਨ ਹੋ ਗਈ ਹੈ, ਅਦਰਵਾਈਜ਼ ਘਰ ਲਿਆ ਕੇ ਉਸੀ ਵੇਲੇ ਠੰਡੇ ਪਾਣੀ ਨਾਲ ਨਵਾ ਕੇ ਬੱਚੇ ਨੂੰ, ਅਤੇ ਜੇ ਉਹ ਰੈਸ਼ਿਜ਼ ਠੀਕ ਹੁੰਦੇ ਹੈ ਤਾਂ ਠੀਕ ਹੈ, ਨਹੀਂ ਤਾਂ ਫਿਰ ਉੱਥੇ ਵੀ ਹਸਪਤਾਲ ਦੀ ਲੋੜ ਪੈਂਦੀ ਹੈ ਜਦੋਂ ਬਹੁਤ ਜ਼ਿਆਦਾ ਇਹ ਰੈਸ਼ਿਜ਼ ਸੀਵੀਅਰ ਕੰਡੀਸ਼ਨ ਦੇ ਵਿੱਚ ਹੋ ਜਾਂਦੇ ਹੈ
0: ਜੀ। ਸੋ ਮੈਮ, ਜਿਹੜੇ ਵੱਡੇ ਬੱਚੇ ਹੁੰਦੇ ਆ ਕਿ ਸਾਡੇ ਘਰਾਂ ਦੇ ਵਿੱਚ, ਜਿਹਨਾਂ ਨੂੰ ਅਸੀਂ ਬਜ਼ੁਰਗ ਕਹਿ ਦਿੰਦੇ ਹਾਂ, ਉਹ ਵੀ ਮਤਲਬ ਇਸ ਸਮੇਂ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹੁੰਦੇ ਹੈਗੇ
1: ਜੀ,
0: ਸੋ ਉਹਨਾਂ 'ਚ ਕਿਸ ਕਿਸਮ ਦੀਆਂ ਦਿੱਕਤਾਂ ਆਉਂਦੀਆਂ?
1: ਗਰਮੀਆਂ ਦੇ ਵਿੱਚ ਤਾਂ ਸਾਰਿਆਂ ਦੀਆਂ ਦਿੱਕਤਾਂ ਤਾਂ ਇੱਕੋ ਜਿਹੀਆਂ ਹੁੰਦੀਆਂ, ਬਈ ਲੂਜ਼ ਮੋਸ਼ਨ ਲੱਗ ਗਏ, ਜਿੱਦਾਂ ਵੱਡੇ ਲੋਕ ਹੈਗੇ ਕਈਆਂ ਦਾ ਬਲੱਡ ਪ੍ਰੈਸ਼ਰ ਬਹੁਤ ਹਾਈ ਰਹਿੰਦਾ, ਪਰ ਕਈਆਂ ਦਾ ਇਸ ਮੌਸਮ ਦੇ ਵਿੱਚ ਲੋ ਬਲੱਡ ਪ੍ਰੈਸ਼ਰ ਹੋ ਜਾਂਦਾ, ਚੱਕਰ ਆਉਂਦੇ ਆ, ਦਿਲ ਘਬਰਾਉਂਦਾ, ਨਕਸੀਰ ਫੁੱਟ ਜਾਂਦੀ ਹੈ। ਸੋ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਬੱਚਿਆਂ 'ਚ ਵੀ ਆਉਂਦੀਆਂ ਨੇ, ਬਜ਼ੁਰਗਾਂ 'ਚ ਵੀ ਆਉਂਦੀਆਂ ਨੇ। ਬਜ਼ੁਰਗਾਂ ਦਾ ਇਹ ਹੁੰਦਾ ਕਿ ਉਹ ਬਾਹਰ ਧੁੱਪ ਦੇ ਵਿੱਚ ਨਹੀਂ ਫਿਰਦੇ, ਇਸ ਕਰਕੇ ਉਹਨਾਂ ਦੇ ਇੱਦਾਂ ਦੇ ਰੈਸ਼ਿਜ਼ ਵਾਲੀਆਂ ਪ੍ਰੋਬਲਮਸ ਨਹੀਂ ਆਉਂਦੀਆਂ, ਪਰ ਜੋ ਖਾਂਦੇ ਪੀਂਦੇ ਹੈ ਉਹਦੇ ਨਾਲ ਜੋ ਵੀ ਪ੍ਰੋਬਲਮ ਹੁੰਦੀ ਹੈ, ਟੱਟੀਆਂ, ਉਲਟੀਆਂ, ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੋ ਸਕਦੀਆਂ ਆ ਜੋ ਖਾਣ ਪੀਣ ਦੇ ਨਾਲ ਸੰਬੰਧਿਤ ਹੈ। ਜਿੱਦਾਂ ਬਾਹਰੋਂ ਕੁਛ ਮੰਗਾ ਕੇ ਖਾ ਲਿਆ, ਚੰਗਾ ਨਹੀਂ ਸੀਗਾ, ਹਾਈਜੀਨਿਕ ਨਹੀਂ ਸੀਗਾ, ਅਤੇ ਉਹਦੇ ਨਾਲ ਫਿਰ ਪੇਟ ਦਰਦ ਹੋ ਗਿਆ, ਮਰੋੜ ਪੈਣੇ ਸ਼ੁਰੂ ਹੋ ਗਏ, ਇਸ ਤਰ੍ਹਾਂ ਦੀਆਂ ਪ੍ਰੋਬਲਮਸ ਬਜ਼ੁਰਗਾਂ ਦੇ ਵਿੱਚ ਆਉਂਦੀਆਂ
0: ਜੀ। ਸੋ ਜਦੋਂ ਅਸੀਂ ਜਿਹੜਾ ਸਿਰਦਰਦ ਦੀ ਸ਼ਿਕਾਇਤ ਕਰ ਰਹੇ ਹੁੰਦੇ ਹਾਂ ਜਾਂ ਚੱਕਰਾਂ ਦੀ ਸ਼ਿਕਾਇਤ ਕਰ ਰਹੇ ਹੁੰਦੇ ਹਾਂ, ਕੀ ਇਹਦੇ ਪਿੱਛੇ ਸਿਰਫ ਅਤੇ ਸਿਰਫ ਜਿਹੜੀ ਲੂ ਲੱਗਣੀ ਹੈਗੀ ਉਹੀ ਕਾਰਨ ਹੁੰਦਾ ਜਾਂ ਫਿਰ ਹੋਰ ਕੋਈ ਕਾਰਨ ਵੀ ਹੋ ਸਕਦਾ?
1: ਲੂ ਲੱਗਣਾ ਤਾਂ ਇੱਕ ਸਪੈਸੀਫਿਕ ਕਾਰਨ ਹੈ, ਵੀ ਗਰਮੀ ਦੇ ਵਿੱਚ ਗਏ ਹੈ, ਸਵੇਰ ਤੋਂ ਸ਼ਾਮ ਤੱਕ ਧੁੱਪੇ ਫਿਰਦੇ ਰਹੇ ਹੈ, ਕਾਫੀ ਜ਼ਿਆਦਾ ਗਰਮੀ ਹੋ ਗਈ, ਕਾਫੀ ਗਰਮੀ ਲੱਗ ਗਈ, ਉਹਦੇ ਕਰਕੇ ਹੋਇਆ। ਪਰ ਹੈਡੇਕ ਅਤੇ ਮਾਈਗਰੇਨ ਤਾਂ ਇੱਕ ਆਮ ਬਿਮਾਰੀ ਵੀ ਹੈਗੀ ਹੈ
0: ਜੀ,
1: ਜੇ ਬਹੁਤ ਜ਼ਿਆਦਾ ਧੁੱਪ ਕਰਕੇ ਹੋਇਆ ਤਾਂ ਉਹਦੇ 'ਚ ਸਾਡੀਆਂ ਕੁਛ ਦਵਾਈਆਂ ਹੁੰਦੀਆਂ, ਅਸੀਂ ਉਹ ਦਵਾਈਆਂ ਦਿੰਦੇ ਹਾਂ। ਵੈਸੇ ਵੀ ਹੈਡੇਕ ਹੋ ਸਕਦਾ, ਧੁੱਪ ਕਰਕੇ ਵੀ ਹੋ ਸਕਦਾ, ਜਨਰਲ ਵੀ ਹੈਡੇਕ ਹੋ ਸਕਦਾ, ਮਾਈਗ੍ਰੇਨ ਹੋ ਸਕਦਾ ਕਈਆਂ ਨੂੰ। ਵੈਸੇ ਗਰਮੀ ਦੇ ਵਿੱਚ ਮਾਈਗ੍ਰੇਨ ਜ਼ਿਆਦਾ ਹੁੰਦਾ, ਸਰਦੀਆਂ 'ਚ ਇਹ ਪ੍ਰੋਬਲਮਸ ਘੱਟ ਹੁੰਦੀਆਂ
0: ਜੀ। ਸੋ ਜਦੋਂ ਅਸੀਂ ਚਮੜੀ ਦੀਆਂ ਬਿਮਾਰੀਆਂ ਦੀ ਗੱਲ ਕਰਦੇ ਹੈਗੇ ਹਾਂ ਤਾਂ ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਪਿੱਤ ਹੋ ਗਈ, ਹੈ ਨਾ, ਤਾਂ ਉਸ ਚੱਕਰ ਦੇ ਵਿੱਚ ਕੀ ਹੁੰਦਾ ਹੈਗਾ ਕਿ ਅਸੀਂ ਜਿਹੜਾ ਉਹਨੂੰ ਖੁਰਕਣਾ ਵੀ ਸ਼ੁਰੂ ਕਰ ਦਿੰਦੇ ਹਾਂ ਜਾਂ ਹੋਰ ਬਹੁਤ ਅਸੀਂ ਤਰੀਕੇ ਅਪਣਾਉਂਦੇ ਹਾਂ, ਤਾਂ ਉਹ ਇਸ ਤੋਂ ਬਾਅਦ ਮੇਰਾ ਸਵਾਲ ਇੱਥੇ ਇਹ ਹੈ ਕਿ ਕਈ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਨੂੰ ਸਕਿਨ ਦੀਆਂ ਹੋਰ ਖਤਰਨਾਕ ਐਲਰਜੀਜ਼ ਹੁੰਦੀਆਂ, ਜਿਨ੍ਹਾਂ ਦੇ ਵਿੱਚ ਇੱਕ ਸਕੇਬੀਜ਼ ਬਹੁਤ ਵੱਡੀ ਸਮੱਸਿਆ ਹੈਗੀ ਹੈ ਜੋ ਕਿ ਗਰਮੀਆਂ ਦੇ ਵਿੱਚ ਆ ਕੇ ਵੱਧ ਜਾਂਦੀ ਹੈ, ਤਾਂ ਕੀ ਹੋਮਿਓਪੈਥੀ ਇਸ ਚੀਜ਼ ਦਾ ਇਲਾਜ ਕਰ ਪਾਉਂਦੀ ਹੈ?
1: ਬਿਲਕੁਲ ਜੀ ਬਿਲਕੁਲ। ਸਕੇਬੀਜ਼ ਇੱਕ ਐਕਿਊਟ ਕਿਸਮ ਦੀ ਪ੍ਰੋਬਲਮ ਹੈ ਜਿਹੜੀ ਕਿ ਜਿੱਦਾਂ ਫੋਲਡਸ ਹੈ ਜਿੱਥੇ ਜ਼ਿਆਦਾ ਗਰਮੀ ਹੁੰਦੀ, ਜ਼ਿਆਦਾ ਪਸੀਨਾ ਆਉਂਦਾ, ਉੱਥੇ ਉਹ ਇਨਫੈਕਸ਼ਨ ਹੋ ਜਾਂਦੀ ਹੈ। ਉਂਗਲਾਂ ਦੇ ਵਿੱਚ ਸੈਂਟਰ ਵਾਲੀਆਂ ਜਿਹੜੀ ਇਹ ਜਗ੍ਹਾ ਹੈਗੀ ਉੱਥੇ ਇਨਫੈਕਸ਼ਨ ਹੋ ਜਾਂਦੀ ਹੈ, ਅਤੇ ਬਹੁਤ ਜ਼ਿਆਦਾ ਇਚਿੰਗ ਹੁੰਦੀ ਹੈ। ਔਰ ਜਦੋਂ ਇਹ ਘਰ 'ਚ ਆ ਗਈ ਨਾ ਸਕੇਬੀਜ਼, ਤਾਂ ਸਮਝੋ ਸਾਰਿਆਂ ਨੂੰ ਹੀ ਹੋ ਜਾਂਦੀ ਹੈ, ਅਤੇ ਇਹਦੇ ਤੋਂ ਬਚਾਅ ਬਹੁਤ ਜ਼ਿਆਦਾ ਜ਼ਰੂਰੀ ਹੈ। ਰੋਜ਼ ਦੀ ਰੋਜ਼ ਨਹਾਓ, ਦੋ ਦੋ ਵਾਰ ਨਹਾਓ, ਕੱਪੜੇ ਪੂਰੇ ਚੇਂਜ ਕਰੋ, ਉਹਨਾਂ ਕੱਪੜਿਆਂ ਨੂੰ ਵੱਖ ਧੋਵੋ, ਜਿਨ੍ਹਾਂ ਨੂੰ ਨਹੀਂ ਹੋਇਆ ਉਹਨਾਂ ਦੇ ਨਾਲੋਂ ਉਹਨਾਂ ਕੱਪੜਿਆਂ ਨੂੰ ਵੱਖ ਧੋਵੋ, ਡਿਟੋਲ ਵਗੈਰਾ ਪਾ ਕੇ ਧੋਵੋ। ਅਤੇ ਪਰ ਜੇ ਪਿੱਤ ਹੋਈ ਹੈ ਤਾਂ ਉਹਦਾ ਤਾਂ ਮੈਂ ਇੱਕ ਸੌਖਾ ਜਿਹਾ ਤੁਹਾਨੂੰ ਇਲਾਜ ਦੱਸਦੀ ਹਾਂ ਕਿ ਦੇਸੀ ਇਲਾਜ ਹੈ ਬਈ। ਜਦੋਂ ਮੰਨ ਲਓ ਕਿਸੇ ਨੂੰ ਬਹੁਤ ਪਿੱਤ ਹੋ ਗਈ ਗਰਮੀ ਕਰਕੇ, ਕਿਉਂਕਿ ਗਰਮੀਆਂ 'ਚ ਹੀ ਹੁੰਦੀ ਹੈ, ਤਾਂ ਬਰਫ਼ ਦੇ ਡੋਂਗੇ ਦੇ ਵਿੱਚ ਬਰਫ਼ ਜਮਾ ਲਓ
0: ਜੀ,
1: ਤੇ ਉਹਦੇ ਉੱਤੇ ਉਸ ਜਗ੍ਹਾ ਤੇ ਘੱਟੋ ਘੱਟ 10-15 ਮਿੰਟ ਰਗੜੋ ਜਿੱਥੇ ਪਿੱਤ ਹੋਈ ਹੈ, ਜਿੱਦਾਂ ਪਿੱਠ ਤੇ ਹੋ ਗਈ, 10-15 ਮਿੰਟ ਰਗੜੋ। ਤੇ ਮੈਂ ਤਾਂ ਇਹਦੇ ਵਿੱਚ ਬੜਾ ਹੀ ਸਫਲਤਾ ਨਾਲ ਇਹਦਾ ਦੇਖਿਆ ਕਿ ਬਹੁਤ ਹੀ ਵਧੀਆ ਰਿਜ਼ਲਟ ਮਿਲਦੇ ਔਰ ਕਈ ਕਈ ਸਾਲ ਮੁੜ ਕੇ ਪਿੱਤ ਨਹੀਂ ਹੁੰਦੀ।
0: ਇਹ ਸਾਡੇ ਬਜ਼ੁਰਗਾਂ ਦਾ ਇੱਕ ਬੜਾ ਵਧੀਆ ਤਰੀਕਾ ਜਿਹੜਾ ਸਾਨੂੰ ਦਿੱਤਾ ਗਿਆ, ਔਰ ਮਤਲਬ ਅਕਸਰ ਹੀ ਸਾਨੂੰ ਘਰਾਂ 'ਚ ਸਾਡੇ ਮਦਰਸ ਜਿਹੜੇ ਹੈਗੇ ਉਹ ਇਹੀ ਕਹਿੰਦੇ ਹੁੰਦੇ ਆ ਕਿ ਪਿੱਤ ਨਿਕਲੀ ਆ, ਚਲੋ ਬਰਫ਼ ਮਲੋ, ਚੱਲ
1: ਬਰਫ਼ ਮਲੋ।
0: ਸੋ ਗੱਲਾਂ ਬਾਤਾਂ ਚੱਲ ਰਹੀਆਂ ਜੀ ਡਾਕਟਰ ਨੀਲਮ ਅਵਤਾਰ ਸਿੰਘ ਹੋਰਾਂ ਦੇ ਨਾਲ। ਸੋ ਮੈਮ, ਕਈ ਵਾਰ ਕੀ ਹੁੰਦਾ ਕਿ ਪਸੀਨਾ ਬਹੁਤ ਜ਼ਿਆਦਾ ਆ ਰਿਹਾ ਹੁੰਦਾ ਅਤੇ ਗਰਮੀਆਂ ਦੇ ਵਿੱਚ ਮਤਲਬ ਇੱਕ ਤਾਂ ਵੈਸੀ ਪ੍ਰੋਬਲਮ ਇੰਨੀ ਆ ਰਹੀ ਹੁੰਦੀ ਹੈ ਅਤੇ ਇੱਕ ਨਾ ਕਮਜ਼ੋਰੀ ਮਹਿਸੂਸ ਹੁੰਦੀ ਹੈਗੀ ਹੈ, ਔਰ ਉਹਦੇ ਨਾਲ ਜਿਹੜਾ ਸਿਰਦਰਦ ਵਗੈਰਾ ਉਹ ਤਾਂ ਚੱਲ ਹੀ ਰਿਹਾ ਹੁੰਦਾ, ਅੱਖਾਂ 'ਚ ਲਾਲੀ ਵੀ ਆ ਜਾਂਦੀ ਹੈਗੀ ਹੈ। ਸੋ ਮੈਮ, ਇਹ ਸਾਰੇ ਸਿਮਟਮਸ ਜਿਹੜੇ ਹੈਗੇ ਆ ਉਹ ਕਿਸ ਚੀਜ਼ ਵੱਲ ਇਸ਼ਾਰਾ ਕਰ ਰਹੇ ਹੁੰਦੇ ਹੈਗੇ ਆ?
1: ਬੁਖਾਰ ਵੱਲ ਵੀ ਕਰ ਸਕਦੇ ਹੈ, ਅੱਖਾਂ 'ਚ ਫਲੂ ਵੀ ਹੋ ਸਕਦਾ ਆ, ਕਿਉਂਕਿ ਗਰਮੀਆਂ ਦੇ ਵਿੱਚ ਤਾਂ ਕੋਈ ਵੀ ਪ੍ਰੋਬਲਮ, ਕੋਈ ਵੀ ਇਨਫਲੇਮੇਸ਼ਨ, ਕੋਈ ਵੀ ਇਨਫੈਕਸ਼ਨ, ਕੋਈ ਵੀ ਐਲਰਜੀ ਹੋ ਸਕਦੀ ਹੈ
0: ਜੀ,
1: ਕਿਉਂਕਿ ਮੌਸਮ ਹੀ ਇੱਦਾਂ ਦਾ ਜਿਹਦੇ 'ਚ ਬਹੁਤ ਜ਼ਿਆਦਾ ਐਲਰਜੀਜ਼ ਹੁੰਦੀਆਂ ਨੇ। ਅਤੇ ਅੱਖਾਂ ਦਾ ਤਾਂ ਖਾਸ ਕਰਕੇ ਅੱਖਾਂ ਨੂੰ ਜੇ ਬਹੁਤ ਜ਼ਿਆਦਾ ਰੈਡਨੈਸ ਹੋ ਗਈ, ਕੰਜੰਕਟਾਈਵਾ ਜਿਹੜਾ ਹੁੰਦਾ ਉਹਦੀ ਇਨਫਲੇਮੇਸ਼ਨ ਹੋ ਗਈ, ਅਤੇ ਫਿਰ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ, ਕਿੰਨੇ ਕਿੰਨੇ ਦਿਨ ਠੀਕ ਨਹੀਂ ਹੁੰਦਾ। ਹੋਮਿਓਪੈਥੀ ਦੀਆਂ ਦਵਾਈਆਂ ਨੇ ਜਿਹੜੀਆਂ ਦੇ ਕੇ ਅਸੀਂ ਮਰੀਜ਼ਾਂ ਨੂੰ ਠੀਕ ਕਰਦੇ ਹਾਂ, ਡ੍ਰੋਪਸ ਹੁੰਦੇ ਆ ਅੱਖਾਂ ਦੇ ਵਿੱਚ ਪਾਉਣ ਵਾਲੇ, ਉਹ ਵੀ ਦਿੱਤੇ ਜਾਂਦੇ ਹੈ, ਅਤੇ 5-7 ਦਿਨ ਤਾਂ ਅੱਖਾਂ ਦੀ ਪ੍ਰੋਬਲਮ ਰਹਿੰਦੀ ਹੈ। ਬਹੁਤ ਲੋਕਾਂ ਨੂੰ ਗਰਮੀਆਂ ਦੇ ਵਿੱਚ ਆਈਜ਼ ਦੀ ਪ੍ਰੋਬਲਮ, ਬੱਚਿਆਂ ਨੂੰ ਤਾਂ ਖਾਸ ਕਰਕੇ ਹੋ ਜਾਂਦੀ ਹੈ, ਅਤੇ ਉਹਦੀ ਹਾਈਜੀਨ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਅੱਖਾਂ ਦੇ ਵਿੱਚ ਵਾਰ ਵਾਰ ਠੰਡੇ ਪਾਣੀ ਦੇ ਛਿੱਟੇ ਮਾਰੋ, ਘੱਟੋ ਘੱਟ 8-10 ਵਾਰ ਛਿੱਟੇ ਮਾਰਨੇ ਚਾਹੀਦੇ ਹੈ
0: ਜੀ। ਮੈਮ, ਜੇ ਅਸੀਂ ਸਾਵਧਾਨੀਆਂ ਦੀ ਗੱਲ ਕਰੀਏ ਕਿ ਕਿਹੜੀਆਂ ਚੀਜ਼ਾਂ ਅਸੀਂ ਨਹੀਂ ਕਰਨੀਆਂ ਉਸ ਸਮੇਂ ਦੇ ਦੌਰਾਨ, ਤਾਂ ਉਹ ਕਿਹੜੀਆਂ ਚੀਜ਼ਾਂ ਹੋਣਗੀਆਂ?
1: ਅਸੀਂ ਸ਼ੁਰੂ ਤੋਂ ਗੱਲ ਕਰਦੇ ਹਾਂ ਖਾਣ ਪੀਣ ਵਾਲੇ ਤੋਂ
0: ਜੀ,
1: ਕਿ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਅਸੀਂ ਕਿਵੇਂ ਅਸੀਂ ਬਚਾਅ ਪ੍ਰੀਵੈਂਸ਼ਨ ਕਿਵੇਂ ਕਰ ਸਕਦੇ ਹਾਂ। ਪਹਿਲੀ ਗੱਲ, ਜੋ ਕੁਛ ਵੀ ਬਣਾਇਆ ਤਾਜ਼ਾ ਬਣਾ ਕੇ ਖਾਓ
0: ਜੀ,
1: ਇਹ ਤਾਂ ਪੱਕੀ ਗੱਲ ਹੈ ਵੀ ਤਾਜ਼ਾ ਬਣਾਓ, ਓਨਾ ਕੀ ਬਣਾਓ ਅਤੇ ਓਨਾ ਕੀ ਖਾ ਲਓ, ਫਰਿੱਜ ਰੱਖਣ ਦੀ ਨੌਬਤ ਹੀ ਨਾ ਆਏ
0: ਜੀ।
1: ਫਿਰ ਵੀ ਕਦੀ ਜੇ ਨੌਬਤ ਆਉਂਦੀ ਹੈ ਤਾਂ ਨਾਲ ਦੀ ਨਾਲ ਫਰਿੱਜ ਦੇ ਵਿੱਚ ਰੱਖੋ। ਦੂਜੀ ਗੱਲ, ਬਾਹਰਲਾ ਫੂਡ ਬਿਲਕੁਲ ਬੰਦ ਕਰ ਦਿਓ ਗਰਮੀਆਂ ਦੇ ਵਿੱਚ, ਇਹਦੇ 'ਚ ਪੱਕੀ ਗੱਲ ਹੈ ਕਿ ਇਨਫੈਕਸ਼ਨ ਹੁੰਦੀ ਹੀ ਹੁੰਦੀ ਹੈ
0: ਜੀ।
1: ਅਤੇ ਰਿਸਕੀ ਫੂਡ ਜਿੰਨਾ ਵੀ ਹੈਗਾ ਉਹ ਫੂਡ ਬਿਲਕੁਲ ਅਵੋਇਡ ਕਰੋ
0: ਜੀ,
1: ਅਤੇ ਬਾਹਰ ਧੁੱਪ ਦੇ ਵਿੱਚ ਜਾਣਾ ਉਹ ਬੰਦ ਕਰੋ, ਆਪਣੇ ਆਪ ਨੂੰ ਹਾਈਡਰੇਟ ਕਰਨਾ, ਬਾਰ ਬਾਰ ਪਾਣੀ ਜ਼ਰੂਰ ਪੀਓ। ਜਿਹੜਾ ਪਾਣੀ ਹੈ ਉਹ ਇਕੱਲਾ ਜ਼ਰੂਰੀ ਨਹੀਂ ਕਿ ਅਸੀਂ ਪਾਣੀ ਪੀਣਾ, ਚਾਹ ਵੀ, ਕੌਫੀ ਵੀ, ਕੋਕੋਨਟ ਵਾਟਰ ਵੀ, ਲੈਮਨ ਵਾਟਰ ਵੀ, ਇਹ ਚੀਜ਼ਾਂ, ਨਿੰਬੂ ਪਾਣੀ, ਸਕੰਜਵੀ, ਇਹ ਚੀਜ਼ਾਂ ਵੀ ਉਹਦੇ ਵਿੱਚ ਹੀ ਆਉਂਦੀਆਂ ਨੇ ਪਾਣੀ ਦੇ ਵਿੱਚ ਹੀ
0: ਜੀ।
1: ਤੁਸੀਂ ਇਹ ਚੀਜ਼ਾਂ ਵੀ ਪੀ ਸਕਦੇ ਹੋ। ਫਰੂਟ ਖਾਓ, ਫਰੂਟ ਜਿਹੜੇ ਅੱਜ ਕੱਲ੍ਹ ਤਾਂ ਜਿਵੇਂ ਸਾਰੇ ਹੁੰਦੇ ਹੀ ਪਾਣੀ ਵਾਲੇ ਫਰੂਟਸ ਹੈ, ਜਿੱਦਾਂ ਖਰਬੂਜਾ, ਤਰਬੂਜ ਹੋ ਗਿਆ, ਇਹ ਚੀਜ਼ਾਂ, ਇਹ ਦੇਖੋ ਇਹ ਪਰਮਾਤਮਾ ਨੇ ਬਣਾਇਆ ਹੋਇਆ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਇਹ ਫਰੂਟ ਮਿਲਦੇ ਆ ਜਿਹਨਾਂ 'ਚ ਪਾਣੀ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਸਰੀਰ 'ਚ ਪਾਣੀ ਦੀ ਘਾਟ ਹੁੰਦੀ ਹੈ। ਤਾਂ ਇਸ ਤਰ੍ਹਾਂ ਕਈ ਚੀਜ਼ਾਂ ਅਸੀਂ ਕਰਕੇ अपने आप नूं बचा सकते हैं, प्रिवेंट करके इन्हां चीज़ां नूं ते बचाया जा सकता है वक् वक् तरह दी प्रॉब्लम्स तो।
0: जी मैम हुण गल करांगे नकसीर फुटन बारे, बेसिकली इहदे पिछे कारण की हुंदा, फुटदी क्यों है?
1: जी नकसीर दा कई बार तां हाई ब्लड प्रेशर हुंदा उहदे करके फुटदी है, पर बच्चियां दी जदों खेडदे आ कई बार

0: ਹੈ ਵੀ ਨੱਕ ਦੇ ਉੱਤੇ ਹੱਥ ਵੱਜਿਆ ਜਾਂ ਕਿਸੇ ਦਾ ਜਰਕ ਵੱਜਿਆ, ਕੋਈ ਹਿੱਟ ਹੋਇਆ, ਉਸ ਵੇਲੇ ਫੁੱਟ ਜਾਂਦੀ, ਕਿਸੇ ਦੀ ਆਪਣੇ ਆਪ ਵੀ ਫੁੱਟ ਜਾਂਦੀ ਹੈ
1: ਜੀ।
0: ਤੇ ਨਕਸੀਰ ਜਿਹੜੀ ਫੁੱਟਣੀ ਹੈ, ਇਹ ਕੋਈ ਇੱਦਾਂ ਦੀ ਕੋਈ ਬਿਮਾਰੀ ਟਾਈਪ ਚੀਜ਼ ਨਹੀਂ ਹੈ ਕਿ ਬਹੁਤ ਵੱਡੀ ਬਿਮਾਰੀ ਹੋ ਗਈ, ਪਰ ਉਸ ਵੇਲੇ ਜਿਹੜਾ ਬਲੱਡ ਲੋਸ ਹੋ ਰਿਹਾ ਹੁੰਦਾ ਉਹਨੂੰ ਬਚਾਉਣਾ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ
1: ਜੀ।
0: ਤਾਂ ਜਦੋਂ ਵੀ ਨਕਸੀਰ ਫੁੱਟਦੀ ਹੈ ਉਸੇ ਵੇਲੇ ਸਿੱਧੇ ਲੰਮੇ ਪਾ ਕੇ ਸਿਰ ਨੂੰ ਪਿਛਲੇ ਪਾਸੇ ਨੂੰ ਕਰਕੇ ਤੇ ਸਿਰ ਤੇ ਠੰਡਾ ਪਾਣੀ ਪਾਓ, ਉਹਦੇ ਨਾਲ ਨਕਸੀਰ ਨੂੰ ਫਰਕ ਪੈਂਦਾ। ਜੇ ਸਿੱਧਾ ਹੀ ਬੈਠਾ ਰਹੇਗਾ ਉਹਦੇ ਨਾਲ ਨੱਕ ਚੋਂ ਖੂਨ ਵਗੀ ਜਾਏਗਾ। ਤੇ ਕਈ ਲੋਕ ਜੇ ਇੱਕ ਦੋ ਡ੍ਰੋਪਸ ਵੀ ਨਕਸੀਰ ਦੇ ਆਉਂਦੇ, ਨਕਸੀਰ ਨਹੀਂ ਹੁੰਦੀ ਬੇਸਿਕਲੀ, ਉਹ ਆਲੇ ਦੁਆਲੇ ਨੱਕ ਛਿੱਲ ਹੋ ਗਿਆ, ਉਹ ਡਿਫਰੈਂਟ ਚੀਜ਼ ਹੁੰਦੀ ਹੈ। ਨਕਸੀਰ ਹੁੰਦੀ ਹੈ ਕਿ ਖੂਨ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆਈ ਜਾ ਰਿਹਾ, ਤਾਂ ਉਹਦਾ ਬਚਾਅ ਜ਼ਿਆਦਾ ਇੰਪੋਰਟੈਂਟ ਹੈ। ਦੋ ਕੁ ਮਿੰਟਾਂ ਦੇ ਵਿੱਚ ਆਪਣੇ ਆਪ ਹੀ ਉਹ ਠੀਕ ਹੋ ਜਾਂਦਾ ਹੁੰਦਾ
1: ਜੀ।
0: ਤੇ ਸਿਰ ਤੇ ਉਸ ਵੇਲੇ ਪਿਛਲੇ ਪਾਸੇ ਨੂੰ ਨੀਵਾਂ ਕਰਕੇ ਤੇ ਠੰਡਾ ਪਾਣੀ ਪਾਓ, ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈ
1: ਜੀ। ਸੋ ਮੈਮ, ਤੁਸੀਂ ਹੁਣੇ ਕਿਹਾ ਕਿ ਕੋਈ ਬਿਮਾਰੀ ਨਹੀਂ ਹੈ, ਮੰਨ ਲਓ ਇੱਕ ਇਨਸਾਨ ਦੀ ਜਾਂ ਇੱਕ ਬੱਚੇ ਦੀ ਲਗਾਤਾਰ ਨਕਸੀਰ ਫੁੱਟ ਰਹੀ ਹੈਗੀ ਹੈ, ਤਾਂ ਕੀ ਇਹਦੇ ਪਿੱਛੇ ਕੋਈ ਖਾਸ ਕਾਰਨ ਹੋ ਸਕਦਾ ਜਾਂ ਅਸੀਂ ਇਹਨੂੰ ਬਿਮਾਰੀ ਕੰਸੀਡਰ ਕਰ ਸਕਦੇ?
0: ਹਾਂ ਬਿਲਕੁਲ, ਜਿੱਥੇ ਤਾਂ ਗਰਮੀ ਦੇ ਮੌਸਮ 'ਚ ਕਿਤੇ 1-2-4 ਵਾਰ ਨਕਸੀਰ ਫੁੱਟੀ ਹੈ ਕੋਈ ਗੱਲ ਨਹੀਂ, ਜਿੱਥੇ ਲਗਾਤਾਰ ਫੁੱਟਦੀ ਹੈ ਉੱਥੇ ਇਹਨੂੰ ਅਸੀਂ ਬਿਮਾਰੀ ਹੀ ਕੰਸੀਡਰ ਕਰਾਂਗੇ। ਐਪੀਸਟੈਕਸਿਸ ਕਹਿੰਦੇ ਹੈ, ਬਿਮਾਰੀ ਹੈ ਜਿਹਦਾ ਕਿ ਫਿਰ ਪ੍ਰੋਪਰ ਤਰੀਕੇ ਨਾਲ ਹੋਮਿਓਪੈਥੀ ਦਵਾਈਆਂ ਨਾਲ ਅਸੀਂ ਤਾਂ ਇਲਾਜ ਕਰਦੇ ਹਾਂ। ਔਰ ਮੈਨੂੰ ਲੱਗਦਾ ਕਿ ਜੇ ਬੱਚਿਆਂ ਦੇ ਵਿੱਚ ਤਾਂ ਬਹੁਤ ਕੇਸਿਸ ਆਉਂਦੇ ਹੈ ਤੇ 2-4 ਹਫ਼ਤਿਆਂ ਦੀ ਦਵਾਈ ਦਿੰਦੇ ਹਾਂ, ਉਹਦੇ ਨਾਲ ਉਹ ਠੀਕ ਹੋ ਜਾਂਦੇ ਹੈ ਤੇ ਮੁੜ ਕੇ ਨਕਸੀਰ ਫੁੱਟਦੀ ਵੀ ਨਹੀਂ
1: ਜੀ। ਮੈਮ, ਇਮਿਊਨਿਟੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਮਿਊਨਿਟੀ ਦਾ ਜਿਹੜਾ ਸਟਰੋਂਗ ਹੋਣਾ ਬੜਾ ਜ਼ਰੂਰੀ ਹੈਗਾ, ਖਾਸ ਕਰਕੇ ਇਸ ਮੌਸਮ ਦੇ ਵਿੱਚ, ਤਾਂ ਇਮਿਊਨਿਟੀ ਦੇ ਉੱਪਰ ਹੋਮਿਓਪੈਥੀ ਕਿੱਦਾਂ ਕੰਮ ਕਰਦੀ ਹੈ?
0: ਮੈਨੂੰ ਲੱਗਦਾ ਕਿ ਜੇ ਅਸੀਂ ਇਮਿਊਨਿਟੀ ਦੀ ਗੱਲ ਕਰੀਏ ਤਾਂ ਹੋਮਿਓਪੈਥੀ ਦੇ ਨਾਲ ਇਮਿਊਨਿਟੀ ਹੀ ਇਨਕਰੀਜ਼ ਹੁੰਦੀ ਹੈ। ਇਮਿਊਨਿਟੀ ਇਨਕਰੀਜ਼ ਹੋਣ ਦੇ ਨਾਲ ਅਸੀਂ ਬਿਮਾਰੀਆਂ ਤੋਂ ਬਚਦੇ ਹਾਂ। ਜਿੱਦਾਂ ਮੈਂ ਬਹੁਤ ਸਾਰੇ ਆਟੋ ਇਮਿਊਨ ਡਿਸਆਰਡਰਸ ਲਾਈਕ ਸੀਲੀਅਕ ਡਿਜ਼ੀਜ਼ ਹੈ, ਵੀਟ ਐਲਰਜੀ ਹੈ, ਉਹਨੂੰ ਠੀਕ ਕਰਦੀ ਹਾਂ। ਉਹਦੇ 'ਚ ਹੁੰਦਾ ਕੀ ਹੈ ਕਿ ਕਿਸੇ ਵੀ ਪੇਸ਼ੈਂਟ ਨੂੰ ਪ੍ਰੋਬਲਮ ਹੈ, ਉਹ ਜਦੋਂ ਕਣਕ ਖਾਂਦਾ ਕਈ ਤਰ੍ਹਾਂ ਦੇ ਸਿਮਟਮਸ ਪੈਦਾ ਹੋ ਜਾਂਦੇ ਹੈ
1: ਜੀ,
0: ਤਾਂ ਉੱਥੇ ਐਲੋਪੈਥੀ ਬਿਲਕੁਲ ਵੀ ਕੰਮ ਨਹੀਂ ਕਰਦੀ, ਕਿਉਂਕਿ ਐਲੋਪੈਥੀ 'ਚ ਕੋਈ ਅਜਿਹੀ ਦਵਾਈ ਨਹੀਂ ਹੈ। ਪਰ ਮੈਂ ਹੋਮਿਓਪੈਥੀ ਦੇ ਵਿੱਚ ਬਹੁਤ ਲੋਕਾਂ ਦਾ ਸਕਸੈਸਫੁਲ ਟ੍ਰੀਟਮੈਂਟ ਕੀਤਾ, ਬਹੁਤ ਸਾਰੇ ਲੋਕਾਂ ਦਾ, ਖਾਸ ਕਰਕੇ ਬੱਚਿਆਂ ਦਾ। ਸੋ ਇਮਿਊਨਿਟੀ ਤਾਂ ਹੋਮਿਓਪੈਥੀ ਨਾਲ, ਜਦੋਂ ਵੀ ਮਰੀਜ਼ ਠੀਕ ਹੁੰਦਾ ਉਹ ਸਮਝੋ ਕਿ ਉਹਦੀ ਸਭ ਤੋਂ ਪਹਿਲਾਂ ਇਮਿਊਨਿਟੀ ਇਨਕਰੀਜ਼ ਹੋਈ ਹੈ ਜਿਹਦੇ ਨਾਲ ਕਿ ਉਹ ਠੀਕ ਹੋਇਆ
1: ਜੀ। ਬਿਲਕੁਲ। ਸੋ ਪ੍ਰੋਗਰਾਮ ਚੱਲ ਰਿਹਾ ਜੀ ਰੇਡੀਓ ਓਪੀਡੀ, ਤੇ ਅੱਜ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਨੀਲਮ ਅਵਤਾਰ ਸਿੰਘ। ਜੇਕਰ ਤੁਹਾਡੇ ਵੀ ਕਿਸੇ ਕਿਸਮ ਦੀ ਕੋਈ ਸਮੱਸਿਆ ਹੈਗੀ ਹੈ ਤਾਂ ਤੁਸੀਂ ਸਾਨੂੰ 4:30 ਵਜੇ ਤੋਂ ਬਾਅਦ 0175-2 ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ। ਤੇ ਆਓ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸਤਿ
2: ਸ਼੍ਰੀ ਅਕਾਲ ਜੀ, ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਡਾਕਟਰ ਨੀਲਮ ਅਵਤਾਰ ਸਿੰਘ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹੋਮਿਓਪੈਥਿਕ ਡਾਕਟਰ ਪ੍ਰੇਮ ਨਗਰ ਵਿਖੇ ਬਸਨ ਹੋਮਿਓਪੈਥਿਕ ਕਲੀਨਿਕ ਵਿਖੇ ਪਿਛਲੇ 40 ਸਾਲ ਤੋਂ ਪ੍ਰੈਕਟਿਸ ਕਰ ਰਹੇ ਹਾਂ। ਮੇਰੇ ਹਸਬੈਂਡ ਡਾਕਟਰ ਅਵਤਾਰ ਸਿੰਘ, ਜਿਨ੍ਹਾਂ ਨੇ ਬਿਜਲੀ ਬੋਰਡ ਦੀ ਡਿਸਪੈਂਸਰੀ ਵਿੱਚ 35 ਸਾਲ ਸੇਵਾ ਨਿਭਾਈ ਅਤੇ ਸੀਨੀਅਰ ਹੋਮਿਓਪੈਥਿਕ ਮੈਡੀਕਲ ਆਫਿਸਰ ਵਜੋਂ ਰਿਟਾਇਰ ਹੋਏ। ਅਸੀਂ ਦੋਨੋਂ ਹੀ ਇੱਥੇ ਪ੍ਰੇਮ ਨਗਰ ਭਾਦਸੋ ਰੋਡ 'ਤੇ ਪ੍ਰੈਕਟਿਸ ਕਰਦੇ ਹਾਂ ਅਤੇ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਮੇਰਾ ਫੋਨ ਨੰਬਰ 98-146-30-513 ਹੈ। ਜੇ ਤੁਹਾਨੂੰ ਵੀ ਕੋਈ ਅਜਿਹੀ ਪ੍ਰੋਬਲਮ ਹੈ ਜਿਹਦਾ ਤੁਸੀਂ ਹੱਲ ਲੱਭ ਰਹੇ ਹੋ, ਤਾਂ ਹੋਮਿਓਪੈਥੀ ਇੱਕ ਅਜਿਹੀ ਚਿਕਿਤਸਾ ਪ੍ਰਣਾਲੀ ਹੈ ਜਿਹਦੇ ਵਿੱਚ ਤੁਸੀਂ ਕਿਸੇ ਵੀ ਬਿਮਾਰੀ ਦਾ ਹੱਲ ਲੱਭ ਸਕਦੇ ਹੋ। ਮੇਰਾ ਯੂਟਿਊਬ ਚੈਨਲ ਡਾਕਟਰ ਨੀਲਮ ਅਵਤਾਰ ਸਿੰਘ ਦੇ ਨਾਂ 'ਤੇ ਹੈ, ਜਿੱਥੇ 800 ਦੇ ਕਰੀਬ ਵੀਡੀਓਜ਼ ਹਨ ਅਤੇ ਜਿਹਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਦਵਾਈਆਂ ਦਾ ਜ਼ਿਕਰ ਕੀਤਾ ਗਿਆ ਹੈ। ਮੇਰਾ ਫੋਨ ਨੰਬਰ 98-146-30-513 ਹੈ। ਸਤਿ ਸ਼੍ਰੀ ਅਕਾਲ ਜੀ।
1: ਜੀ, ਪ੍ਰੋਗਰਾਮ ਜਾ ਰਹੀ ਹੈ ਰੇਡੀਓ ਓਪੀਡੀ, ਅਤੇ ਸਟੂਡੀਓ ਦੀ ਘੜੀ ਮੁਤਾਬਕ 4:26 ਅਤੇ 18 ਸੈਕਿੰਡ ਦਾ ਸਮਾਂ ਹੋ ਰਿਹਾ ਹੈ, ਅਤੇ ਗੱਲਬਾਤ ਚੱਲ ਰਹੀ ਹੈ ਡਾਕਟਰ ਨੀਲਮ ਅਵਤਾਰ ਸਿੰਘ ਹੋਰਾਂ ਦੇ ਨਾਲ। ਹੁਣ ਮੈਮ, ਅਸੀਂ ਬੁਖਾਰ ਦੀ ਗੱਲ ਕਰਾਂਗੇ ਜੋ ਕਿ ਬੜੀ ਆਮ ਸਮੱਸਿਆ ਹੈਗੀ ਹੈ ਗਰਮੀਆਂ ਦੇ ਮੌਸਮ ਦੇ ਵਿੱਚ, ਤਾਂ ਉਹਦੇ ਵਿੱਚ 3 ਵੱਖਰੇ ਵੱਖਰੇ ਸਾਨੂੰ ਜਿਹੜੇ ਬੁਖਾਰ ਹੈਗੇ ਦੇਖਣ ਨੂੰ ਮਿਲ ਜਾਂਦੇ ਹੈਗੇ, ਡੇਂਗੂ ਹੋ ਗਿਆ, ਮਲੇਰੀਆ ਹੋ ਗਿਆ, ਚਿਕਨਗੁਨੀਆ। ਬੇਸਿਕਲੀ ਤਾਂ ਮੈਂ ਇਹੀ ਜਾਣਨਾ ਚਾਹਾਂਗੀ ਕਿ ਬਹੁਤੇ ਦਿਮਾਗਾਂ ਦੇ ਵਿੱਚ ਇਹੀ ਸਵਾਲ ਹੁੰਦਾ ਕਿ ਇਹ ਤਿੰਨੋਂ ਇੱਕੋ ਹੀ ਨੇ, ਕਿ ਇਹ ਤਿੰਨੋਂ ਇੱਕ ਹੀ ਹੈ ਜਾਂ ਵੱਖਰੇ ਵੱਖਰੇ ਹੈ?
0: ਨਹੀਂ, ਤਿੰਨੋਂ ਬੁਖਾਰ ਡਿਫਰੈਂਟ ਨੇ
1: ਜੀ,
0: ਹੁੰਦੇ ਭਾਵੇਂ ਤਿੰਨੋਂ ਮੱਛਰ ਦੇ ਕੱਟਣ ਨਾਲ ਨੇ, ਪਰ ਤਿੰਨਾਂ ਦੇ ਸਿਮਟਮ ਵੱਖਰੇ ਵੱਖਰੇ ਹੁੰਦੇ ਆ। ਜਿਵੇਂ ਜੇ ਅਸੀਂ ਸਭ ਤੋਂ ਪਹਿਲਾਂ ਅਸੀਂ ਡੇਂਗੂ ਦੀ ਗੱਲ ਕਰੀਏ, ਡੇਂਗੂ ਦੇ ਵਿੱਚ ਕੀ ਹੁੰਦਾ ਕਿ ਪੇਸ਼ੈਂਟ ਨੂੰ ਜਦੋਂ ਬੁਖਾਰ ਚੜ੍ਹਦਾ, ਮੱਛਰ ਲੜਨ ਦੇ ਨਾਲ ਬੁਖਾਰ ਚੜ੍ਹਿਆ, ਅਤੇ ਇੰਨੀ ਜ਼ਿਆਦਾ ਵੀਕਨੈਸ ਹੋ ਜਾਂਦੀ ਹੈ ਕਿ ਉਹ ਤੋਂ ਉੱਠਿਆ ਵੀ ਨਹੀਂ ਜਾਂਦਾ, ਉਹਦੇ ਬੋਡੀ ਦੇ ਪਲੇਟਲੈਟਸ ਜਿਹੜੇ ਹੈਗੇ ਉਹ ਬਹੁਤ ਘੱਟ ਜਾਂਦੇ ਹੈ। ਅਸੀਂ ਕਿੰਨੇ ਕੇਸ

0: ਸਭ ਤੋਂ ਵੱਡੀ ਗੱਲ ਹੈ ਕਿ ਇਹਦੇ 'ਚ ਵੀਕਨੈਸ ਇੰਨੀ ਜ਼ਿਆਦਾ ਹੁੰਦੀ ਹੈ ਕਿ ਮਰੀਜ਼ 10-15 ਦਿਨ ਤੱਕ ਬੈੱਡ ਤੋਂ ਉੱਠ ਵੀ ਨਹੀਂ ਸਕਦਾ। ਜੇ ਅਸੀਂ ਮਲੇਰੀਏ ਦੀ ਗੱਲ ਕਰੀਏ, ਮਲੇਰੀਆ ਵੀ ਮੱਛਰ ਤੋਂ ਹੁੰਦਾ, ਉਹਦੇ 'ਚ 3 ਸਟੇਜਸ ਹੁੰਦੀਆਂ। ਪਹਿਲਾਂ ਠੰਡ ਲੱਗਦੀ ਹੈ, ਕਾਂਬਾ ਲੱਗਦਾ, ਕਾਂਬੇ ਵਾਲਾ ਬੁਖਾਰ ਹੁੰਦਾ, ਅਤੇ ਕਾਂਬਾ ਲੱਗਦਾ, ਫਿਰ ਬੁਖਾਰ ਹੁੰਦਾ, ਫਿਰ ਪਸੀਨਾ ਆਉਂਦਾ, ਉਹ 2-4 ਘੰਟਿਆਂ ਦੇ ਵਿੱਚ ਉਤਰ ਜਾਂਦਾ।
1: ਜੀ
0: ਅਤੇ ਇਹਦੇ ਵਿੱਚ ਵੀ ਵੱਖ ਵੱਖ ਤਰ੍ਹਾਂ ਦੇ ਜੇ ਮੱਛਰ ਕੱਟਦੇ ਹੈ ਤਾਂ ਕੋਈ ਮੱਛਰ 24 ਘੰਟੇ ਬਾਅਦ ਬੁਖਾਰ ਕਿਸੇ ਦੇ ਕੱਟਣਾ ਹੁੰਦਾ, ਕਈ ਵਾਰ 72 ਘੰਟੇ ਬਾਅਦ ਹੁੰਦਾ, 48 ਘੰਟੇ ਬਾਅਦ ਹੁੰਦਾ, ਤਾਂ ਇਹ ਇੰਨਾ ਜ਼ਿਆਦਾ ਔਖਾ ਨਹੀਂ ਹੈ ਇਹਨੂੰ ਠੀਕ ਕਰਨਾ। ਤੀਜਾ ਬੁਖਾਰ ਆ ਜਾਂਦਾ ਚਿਕਨਗੁਨੀਆ।
1: ਜੀ
0: ਉਹ ਤਾਂ ਮੈਨੂੰ ਲੱਗਦਾ ਹੈ ਕਿ ਡੇਂਗੂ ਨਾਲੋਂ ਵੀ ਵੱਧ ਖਤਰਨਾਕ ਹੈ, ਇਹ ਵੀ ਮੱਛਰ ਦੇ ਕੱਟਣ ਨਾਲ ਹੁੰਦਾ।
1: ਜੀ
0: ਇਹਦੇ 'ਚ ਵੀ ਬੁਖਾਰ ਬਹੁਤ ਜ਼ਿਆਦਾ, ਬੁਖਾਰ ਤਾਂ ਜੋ ਹੋਇਆ ਸੋ ਹੋਇਆ, ਉਹ ਤਾਂ ਚਲਾ ਗਿਆ, ਪਰ ਮਰੀਜ਼ ਦੇ ਜੋੜਾਂ ਦੇ ਵਿੱਚ ਇੰਨਾ ਜ਼ਿਆਦਾ ਦਰਦ ਹੁੰਦਾ ਹੈ ਕਿ ਮਹੀਨੇ ਕੀ ਸਾਲਾਂ ਬੱਧੀ ਇਹ
1: ਜੀ
0: ਜਿਹੜੀ ਜੋੜਾਂ ਦੀ ਤਕਲੀਫ ਹੈ ਇਹ ਠੀਕ ਨਹੀਂ ਹੁੰਦੀ। ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਮਰੀਜ਼ ਨੂੰ ਜਦੋਂ ਉਹਦੇ ਜੋ ਉਤੋਂ ਉੱਠਿਆ ਨਹੀਂ ਜਾਂਦਾ, ਉਤੋਂ ਤੁਰਿਆ ਨਹੀਂ ਜਾਂਦਾ, ਗੋਡੇ ਦੁਖਦੇ ਹੈ, ਹੱਥ ਦੁਖਦੇ ਹੈ, ਹੱਥਾਂ ਦੇ ਜੋੜ ਦੁਖਦੇ ਹੈ, ਔਰ ਸਾਲ ਸਾਲ ਭਰ ਦੁਖੀ ਜਾਂਦੇ ਹੈ।
1: ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰੀਕੇ ਨਾਲ ਜਾਰੀ ਰਹੇਗਾ। ਇੱਕ ਕਾਲਰ ਸਾਡੇ ਤੱਕ ਪਹੁੰਚੇ ਨੇ 0175-2422 ਨੰਬਰ ਡਾਇਲ ਕਰਕੇ, ਦੇਖਦੇ ਹਾਂ ਕੌਣ ਨੇ, ਕਿੱਥੋਂ ਨੇ ਅਤੇ ਕੀ ਸਵਾਲ ਲੈ ਕੇ ਸਾਡੇ ਤੱਕ ਪਹੁੰਚੇ। ਜੀ ਸੋ ਕਾਲ ਤਾਂ ਸਾਡੇ ਤੱਕ ਨਹੀਂ ਪਹੁੰਚੀ ਪਰ ਸਾਡਾ ਨੰਬਰ ਤੁਹਾਡੇ ਤੱਕ ਜ਼ਰੂਰ ਪਹੁੰਚ ਗਿਆ ਜੀ, 0175-2422 ਨੰਬਰ ਤੁਸੀਂ ਡਾਇਲ ਕਰਕੇ ਆਪਣੇ ਸਵਾਲ ਸਾਡੇ ਤੱਕ ਲੈ ਕੇ ਪਹੁੰਚ ਸਕਦੇ ਹੋ ਅਤੇ ਸਾਡੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰੀਕੇ ਨਾਲ ਜਾਰੀ ਰਹੇਗਾ। ਜੀ ਮੈਮ, ਜਦੋਂ ਬੁਖਾਰ ਦੀ ਆਪਾਂ ਗੱਲ ਕਰ ਰਹੇ ਸੀ ਤਾਂ ਜਿਹੜਾ ਹੈਗਾ ਤੁਸੀਂ ਕਿਹਾ ਕਿ ਤਿੰਨਾਂ ਦਾ ਇੱਕ ਬੇਸ ਕਾਰਨ ਜਿਹੜਾ ਹੈਗਾ ਉਹ ਹੈਗਾ ਮੱਛਰ। ਸੋ ਉਸ ਤੋਂ ਕਿਸ ਤਰੀਕੇ ਨਾਲ ਅਸੀਂ ਬਚਾਅ ਕਰਨਾ ਉਹ ਤਾਂ ਜਿਹੜਾ ਹੈਗਾ ਉਸ ਬਾਰੇ ਅਸੀਂ ਥੋੜ੍ਹੀ ਜਿਹੀ ਰੁੱਕ ਕੇ ਗੱਲ ਕਰਾਂਗੇ। ਉਸ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹਾਂਗੀ ਕਿ ਹੋਮਿਓਪੈਥੀ ਦੇ ਵਿੱਚ ਇਹਨਾਂ ਦੇ ਜਿਹੜਾ ਤਿੰਨੇ ਬੁਖਾਰ ਹੈਗੇ ਆ ਇਹਨਾਂ ਦਾ ਇਲਾਜ ਦੀ ਡਿਊਰੇਸ਼ਨ ਕੀ ਹੈ?
0: ਜਿੱਥੇ ਤੱਕ ਐਕਿਊਟ ਪ੍ਰੋਬਲਮ ਦੀ ਗੱਲ ਹੁੰਦੀ ਹੈ, ਹੋਮਿਓਪੈਥੀ ਓਨਾ ਹੀ ਤੇਜ਼ ਅਸਰ ਕਰਦੀ ਹੈ।
1: ਜੀ
0: ਇਹ ਜਿਹੜੀ ਧਾਰਨਾ ਹੈ ਨਾ ਕਿ ਹੋਮਿਓਪੈਥੀ ਦੇਰ ਨਾਲ ਅਸਰ ਕਰੂਗੀ, ਛੋਟੀਆਂ ਛੋਟੀਆਂ ਮਿੱਠੀਆਂ ਮਿੱਠੀਆਂ ਗੋਲੀਆਂ ਹੌਲੀ ਹੌਲੀ ਅਸਰ ਕਰੂ, ਇੱਦਾਂ ਨਹੀਂ ਹੁੰਦਾ। ਜੇ ਕਿਸੇ ਨੂੰ ਬੁਖਾਰ ਹੋਇਆ ਤਾਂ ਉਹਦਾ ਬੁਖਾਰ 1-2 ਘੰਟੇ 'ਚ ਉਤਰ ਵੀ ਸਕਦਾ ਹੈ।
1: ਜੀ
0: ਇੱਦਾਂ ਨਹੀਂ ਹੈ ਵੀ ਹੁਣ ਬੁਖਾਰ ਹੋਇਆ ਤਾਂ 4 ਦਿਨ ਬੁਖਾਰ ਹੀ ਨਾ ਉਤਰੇ, ਇਹ ਕੁਛ ਨਹੀਂ ਹੁੰਦਾ। ਇਹ ਸਿਰਫ ਇੱਕ ਧਾਰਨਾ ਲੋਕਾਂ ਦੇ ਮਨਾਂ 'ਚ ਬਣੀ ਹੋਈ ਹੈ, ਅਤੇ ਇਹ ਓਨੀ ਕੁਇਕਲੀ, ਉਹਦੇ ਨਾਲੋਂ ਵੀ ਐਲੋਪੈਥੀ ਨਾਲੋਂ ਵੀ ਵੱਧ ਕੁਇਕਲੀ ਕਈ ਵਾਰ ਤੇਜ਼ੀ ਨਾਲ ਅਸਰ ਕਰਦਾ ਹੈ।
1: ਜੀ ਅਸੀਂ ਸਵਾਲਾਂ ਦਾ ਸਿਲਸਿਲਾ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਦੇਖਦੇ ਹਾਂ ਕਿਹੜੇ ਸਰੋਤਾ ਸਾਡੇ ਨਾਲ ਜੁੜੇ ਨੇ ਫੋਨ ਲਾਈਨ ਦੇ ਜ਼ਰੀਏ। ਹੈਲੋ ਹੈਲੋ
2: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ?
2: ਡਾਕਟਰ ਸਾਹਿਬ ਤੁਸੀਂ ਗੱਲ ਦਾ ਮੈਡਮ ਜੀ ਕਰਕੇ ਆ ਜਾਓ, ਮੇਰੇ ਹੱਥ ਪੈਰ ਬਹੁਤ ਦੁਖਦੇ ਆ ਪਿਛਲੇ ਸਾਲ।
1: ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ। ਹੈਲੋ ਜੀ, ਸ਼ਾਇਦ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ ਹੈਗੀ, ਪਰ ਕੋਈ ਗੱਲ ਨਹੀਂ ਜੀ, ਸਾਡੀ ਆਵਾਜ਼ ਤੁਹਾਡੇ ਤੱਕ ਬਿਲਕੁਲ ਪਹੁੰਚੂਗੀ ਰੇਡੀਓ ਸੈੱਟ ਦੇ ਜ਼ਰੀਏ, ਅਤੇ ਨਾਲ ਹੀ ਜਿਹੜਾ ਹੈਗਾ 0175-2422 ਨੰਬਰ ਤੁਸੀਂ ਡਾਇਲ ਕਰਕੇ ਆਪਣੇ ਸਵਾਲਾਂ ਨੂੰ ਸਾਡੇ ਤੱਕ ਪਹੁੰਚਾ ਸਕਦੇ ਹੋ। ਕੋਸ਼ਿਸ਼ ਜਿਹੜੀ ਹੈਗੀ ਆ ਉਹ ਕਰਦੇ ਰਹਿਣਾ ਚਾਹੀਦਾ, ਕਿਉਂਕਿ ਕੋਸ਼ਿਸ਼ ਕਰਨ ਵਾਲੋਂ ਕੀ ਕਭੀ ਹਾਰ ਨਹੀਂ ਹੁੰਦੀ। ਸੋ ਇਹ ਜਿਹੜੀਆਂ ਜ਼ਿੰਦਗੀ ਨੂੰ ਬਦਲਣ ਵਾਲੀਆਂ ਗੱਲਾਂ ਹੁੰਦੀਆਂ ਹੈਗੀਆਂ, ਅਤੇ ਨਾਲ ਹੀ ਜੀ ਇੱਕ ਕਾਲਰ ਸਾਡੇ ਤੱਕ ਪਹੁੰਚੇ ਨੇ, ਦੇਖਦੇ ਹਾਂ ਕੌਣ ਨੇ, ਕਿੱਥੋਂ ਨੇ ਅਤੇ ਕੀ ਸਵਾਲ ਲੈ ਕੇ ਪਹੁੰਚੇ ਨੇ। ਜੀ ਹਾਂਜੀ, ਸਤਿ ਸ਼੍ਰੀ ਅਕਾਲ, ਬੋਲੀ ਜਾਂਦੇ ਹਾਂ ਜੀ ਅਸੀਂ ਤਾਂ।
2: ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ,
2: ਮੈਂ ਬੰਸੀ ਲਾਲ ਹਾਂ ਜੀ, ਪਿੰਡ ਤੇਜਾ ਮੋੜੀ ਜ਼ਿਲ੍ਹਾ।
1: ਜੀ ਬੰਸੀ ਜੀ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ, ਤੇ ਕੀ ਸਵਾਲ ਲੈ ਕੇ ਪਹੁੰਚੇ ਹੋ? ਮੈਡਮ ਤੁਹਾਡੀ ਗੱਲ ਸੁਣ ਰਹੇ ਨੇ।
2: ਅਸੀਂ ਡਾਕਟਰ ਵਿੱਚ ਅੰਗਰੇਜ਼ੀ ਡਾਕਟਰ ਆ ਜਿਹੜੇ,
1: ਹਾਂਜੀ,
2: ਕਾਲਜ ਦੇ ਵਿੱਚ ਦਰਦ ਹੈਗਾ, ਬੀਕੈਪਸੂਲ ਕੈਪਸੂਲ ਕੈਸੇ ਹੋ ਜੀ, ਇਹ ਖਾ ਲਓ ਠੀਕ ਰਹੇਗੇ ਜੀ?
0: ਸਰ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਐਲੋਪੈਥੀ ਡਾਕਟਰ ਨਹੀਂ ਹੈਗੀ, ਹੋਮਿਓਪੈਥੀ। ਹਾਂਜੀ ਹਾਂਜੀ, ਜੇ ਕੋਈ ਤੁਹਾਨੂੰ ਕਮਜ਼ੋਰੀ ਹੈ, ਵੀਕਨੈਸ ਮਹਿਸੂਸ ਹੁੰਦੀ ਤਾਂ ਬੀਕੋਸਿਊਲਸ ਹੁੰਦੇ ਹੈ, ਜੇ ਮੂੰਹ ਮਾਂ ਪੱਕ ਜਾਂਦਾ ਉਹਦੇ ਵਾਸਤੇ ਵੀ ਬੀਕੋਸਿਊਲਸ ਹੁੰਦੇ ਹੈ, ਅਤੇ ਜੇ ਡਾਕਟਰ ਨੇ ਤੁਹਾਨੂੰ ਕਿਹਾ ਤਾਂ ਜ਼ਰੂਰ ਲੈ ਸਕਦੇ ਹੋ
1: ਜੀ। ਸੋ ਬੰਸੀ ਜੀ, ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਅਤੇ ਅਗਲੇ ਜਿਹੜਾ ਕਾਲਰ ਸਾਡੇ ਨਾਲ ਜੁੜ ਸਕਦੇ ਨੇ 0175-2422-4994 ਨੰਬਰ ਡਾਇਲ ਕਰਕੇ। ਸੋ ਮੈਮ, ਜਦੋਂ ਅਸੀਂ ਬੁਖਾਰਾਂ ਤੋਂ ਥੋੜ੍ਹਾ ਜਿਹਾ ਅੱਗੇ ਪਹੁੰਚਦੇ ਹੈਗੇ ਹਾਂ ਤਾਂ ਅਸੀਂ ਜਿਹੜੇ ਹੈਗੇ ਕੁਛ ਕੁ ਪ੍ਰੀਵੈਂਸ਼ਨਸ ਦੀ ਵੀ ਗੱਲ ਕਰਦੇ ਹਾਂ, ਕਹਿੰਦੇ ਹੁੰਦੇ ਕਿ ਪ੍ਰੀਵੈਂਸ਼ਨਸ ਬੈਟਰ ਦੈਨ ਕਿਓਰ, ਸੋ ਇਲਾਜ ਨਾਲੋਂ ਪਰਹੇਜ਼ ਚੰਗਾ। ਸੋ ਕਿਸ ਕਿਸਮ ਦੇ ਅਸੀਂ ਪਰਹੇਜ਼ ਕਰ ਸਕਦੇ ਹਾਂ?
0: ਜੀ ਗੱਲ ਤਾਂ ਆਪਾਂ ਬੁਖਾਰ ਦੀ ਕਰਦੇ ਪਏ
1: ਜੀ
0: ਸੀਗੇ ਤੇ ਬੁਖਾਰ ਦੇ ਵਿੱਚ ਹੁਣ ਪਹਿਲਾਂ ਤਾਂ ਮੱਛਰ ਹੈ ਕਿ ਇਸ ਮੱਛਰ ਤੋਂ ਕਿਵੇਂ ਬਚਣਾ ਹੈ।
1: ਜੀ
0: ਤੁਹਾਡੇ ਘਰ ਜਾਲੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਤੇ ਜਾਲੀ ਦੇ ਦਰਵਾਜ਼ੇ ਹਮੇਸ਼ਾ ਬੰਦ ਰੱਖੋ, ਮੱਛਰ ਅੰਦਰ ਨਾ ਵੜਨ ਦਿਓ,
1: ਜੀ
0: ਖਾਸ ਕਰਕੇ ਸ਼ਾਮ ਨੂੰ ਮੱਛਰ ਅੰਦਰ ਵੜਨ।

0: ਤਾਂ ਉਸ ਵੇਲੇ ਬੰਦ ਰੱਖੋ।
1: ਜੀ
0: ਤੇ ਇਹ ਪਾਣੀ ਤੇ ਪਣਪਦਾ, ਕੁਛ ਮੱਛਰ ਹੁੰਦੇ ਚੰਗੇ ਪਾਣੀ ਤੇ ਸਾਫ਼ ਪਾਣੀ ਤੇ ਪਣਪਦੇ ਹੈ, ਕੁਛ ਗੰਦੇ ਪਾਣੀ ਤੇ ਆਪਣੇ ਆਲੇ ਦੁਆਲੇ ਬਿਲਕੁਲ ਵੀ ਪਾਣੀ ਨਾ ਇਕੱਠਾ ਹੋਣ ਦਿਓ। ਕਈ ਵਾਰ ਅਸੀਂ ਗਮਲਿਆਂ ਦੇ ਥੱਲੇ ਇੱਕ ਪਲੇਟਾਂ ਜਿਹੀਆਂ ਰੱਖ ਲੈਂਦੇ ਹਾਂ ਪਲਾਸਟਿਕ ਦੀਆਂ, ਤਾਂ ਕਿ ਉਹ ਸਾਡਾ ਫਰਸ਼ ਨਾ ਬਹੁਤਾ ਗੰਦਾ ਹੋਏ, ਪਾਣੀ ਉਹਦੇ ਵਿੱਚ ਹੀ, ਬੂਟੇ ਦਾ ਪਾਣੀ ਜਿਹੜਾ ਜਦੋਂ ਅਸੀਂ ਦਿੰਦੇ ਹਾਂ ਤਾਂ ਉਹਦੇ ਵਿੱਚ ਹੀ ਇਕੱਠਾ ਹੋ ਜਾਏ, ਉਹਦੇ ਵਿੱਚ ਵੀ ਮੱਛਰ ਆਪਣਾ ਆਂਡੇ ਦਿੰਦੇ ਆ, ਉਹਦੇ ਵਿੱਚ ਵੀ ਬੱਚੇ ਪੈਦਾ ਹੋ ਜਾਂਦੇ ਆ। ਤੇ ਜਿਹੜਾ ਗੰਦਾ ਪਾਣੀ ਹੈ ਉਹ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਘਰ ਦੇ ਨੇੜੇ ਤੇੜੇ ਕਿਤੇ ਕੋਈ ਬਹੁਤ ਜ਼ਿਆਦਾ ਗੰਦੇ ਪਾਣੀ ਦਾ ਕੋਈ ਟੋਭਾ ਹੈ, ਕੋਈ ਬਹੁਤ ਜ਼ਿਆਦਾ ਵੱਡਾ ਹੈ, ਤਾਂ ਸਰਕਾਰ ਨੂੰ ਜ਼ਰੂਰ ਲਿਖੋ, ਹੈਲਥ ਵਾਲਿਆਂ ਨੂੰ ਲਿਖੋ ਕਿ ਇਸ ਤਰ੍ਹਾਂ ਇਹ ਟੋਭੇ ਤੋਂ ਕਿਸੇ ਤਰ੍ਹਾਂ ਨਿਜਾਤ ਪਾਈ ਜਾਵੇ।
1: ਜੀ,
0: ਅਤੇ ਜਦੋਂ ਰਾਤ ਨੂੰ ਵੀ ਸੌਣਾ ਤਾਂ ਮੱਛਰਦਾਨੀ ਲਗਾ ਕੇ ਸੌਵੋ, ਤਾਂ ਕਿ ਮੱਛਰ ਤੁਹਾਡੇ ਤੱਕ ਪਹੁੰਚ ਹੀ ਨਾ ਸਕੇ।
1: ਜੀ, ਪਰ ਸਾਡੇ ਕਾਲਰ ਸਾਡੇ ਤੱਕ ਜ਼ਰੂਰ ਪਹੁੰਚ ਚੁੱਕੇ ਨੇ, ਦੇਖਦੇ ਹਾਂ ਕੌਣ ਨੇ, ਕਿੱਥੋਂ ਨੇ ਤੇ ਕੀ ਸਵਾਲ ਲੈ ਕੇ ਪਹੁੰਚੇ ਨੇ। ਹੈਲੋ
2: ਹੈਲੋ,
1: ਹਾਂਜੀ ਨਮਸਕਾਰ, ਆਪਣਾ ਨਾਮ ਦੱਸ ਦਿਓ।
2: ਮੈਂ ਰਾਮਕ੍ਰਿਸ਼ਨ ਜੀ ਬੋਲ ਰਿਹਾ ਹਾਂ ਜੀ। ਮੈਂ ਪੁੱਛ ਰਿਹਾ ਹਾਂ ਕਿ ਮਤਲਬ ਮੂੰਹ ਮੇਂ ਸੇ ਪਾਣੀ ਬਹੁਤ ਜ਼ਿਆਦਾ ਪੈ ਲਗਾ।
1: ਮੇਰੀ ਬੇਨਤੀ ਹੈ ਜੀ, ਪਿੱਛੇ ਸ਼ਾਇਦ ਤੁਹਾਡੇ ਰੇਡੀਓ ਸੈੱਟ ਔਨ ਹੈ, ਪਲੀਜ਼ ਉਹਨੂੰ ਬੰਦ ਕਰ ਦਿਓ। ਤੁਹਾਡੇ ਪਿੱਛੇ ਰੇਡੀਓ ਸੈੱਟ ਔਨ ਹੈ, ਪਲੀਜ਼ ਉਹਨੂੰ ਬੰਦ ਕਰ ਦਿਓ ਤਾਂ ਕਿ ਅਸੀਂ ਆਵਾਜ਼ ਤੁਹਾਡੀ ਕਲੀਅਰ ਸੁਣ ਸਕੀਏ। ਜੀ
2: ਮੈਂ ਬੋਲ ਰਿਹਾ ਤੇ ਮੂੰਹ ਵਿੱਚ ਤੇ ਨਾ ਲਾਰਵਾ ਲਾਰ ਬਹੁਤ ਜਲਦੀ ਆ ਜਾਂਦਾ ਹੈ, ਮਤਲਬ ਟਪਕ ਜਾਂਦਾ ਹੈ ਫਟਾਫਟ।
1: ਜੀ ਮੂੰਹ ਚ ਇਹਨਾਂ ਦੇ ਲਾਰ।
0: ਇਸ ਕੇ ਇਲਾਵਾ ਕੋਈ ਔਰ ਪ੍ਰੋਬਲਮ?
2: ਹੈਲੋ,
0: ਹਾਂਜੀ ਹਾਂਜੀ, ਮੂੰਹ ਮੇ ਸੇ ਜ਼ਿਆਦਾ ਲਾਰ ਆਤੀ ਹੈ, ਇਸਕੇ ਸਾਥ ਰਿਲੇਟਡ ਕੋਈ ਔਰ ਪ੍ਰੋਬਲਮ, ਕੋਈ ਭੂਖ ਲਗਨੇ ਵਾਲੀ, ਕੋਈ ਜੀਬ ਮੇ ਮੂੰਹ ਮੇ ਛਾਲੇ, ਕੁਛ ਐਸਾ?
1: ਜੀ ਸ਼ਾਇਦ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਸਾਡੇ ਤੱਕ ਨਹੀਂ ਪਹੁੰਚ ਰਹੀ, ਪਰ ਕੋਈ ਗੱਲ ਨਹੀਂ ਜੀ, ਤੁਸੀਂ ਆਪਣੇ ਜਿਹੜਾ ਇਲਾਜ ਦੇ ਲਈ ਤੁਸੀਂ ਪਹੁੰਚ ਸਕਦੇ ਹੋ ਪ੍ਰੇਮ ਨਗਰ ਭਾਦਸੋਂ ਰੋਡ ਪਟਿਆਲਾ ਵਿਖੇ, ਜਿੱਥੇ ਡਾਕਟਰ ਨੀਲਮ ਅਵਤਾਰ ਸਿੰਘ ਜੀ ਦੁਆਰਾ ਤੁਸੀਂ ਆਪਣੀ ਪ੍ਰੋਬਲਮ ਨੂੰ ਡਿਟੈਕਟ ਕਰਵਾ ਸਕਦੇ ਹੋ, ਉਹਦੀ ਪਹਿਚਾਣ ਕਰਵਾ ਸਕਦੇ ਹੋ ਅਤੇ ਉਸ ਤੋਂ ਬਾਅਦ ਆਪਣਾ ਇਲਾਜ ਵੀ ਕਰਵਾ ਸਕਦੇ ਹੋ। ਸੋ ਮੈਮ ਜਦੋਂ ਅਸੀਂ ਬੁਖਾਰ ਤੋਂ ਥੋੜ੍ਹਾ ਜਿਹਾ ਪਾਸੇ ਹੁੰਦੇ ਹੈਗੇ ਹਾਂ ਤਾਂ ਉਸ ਤੋਂ ਬਾਅਦ ਜਿਹੜਾ ਇੱਕ ਪਿਸ਼ਾਬ ਦੇ ਨਾਲ ਸੰਬੰਧਿਤ ਵੀ ਸਮੱਸਿਆਵਾਂ ਸਾਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ, ਸੋ ਜਲਨ ਹੋਣੀ ਸ਼ੁਰੂ ਹੁੰਦੀ ਹੈਗੀ ਹੈ ਯੂਰਨ ਪਾਸ ਕਰਨ ਦੇ ਟਾਈਮ, ਜਾਂ ਫਿਰ ਯੂਰਨ ਇਨਫੈਕਸ਼ਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ, ਸੋ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀਆਂ। ਸੋ ਇਸ ਸਵਾਲ ਨੂੰ ਮੈਂ ਇੱਥੇ ਹੀ ਰੋਕ ਕੇ ਇੱਕ ਸਾਡੇ ਲਿਸਨਰ ਹੈਗੇ ਆ ਉਹਨਾਂ ਦੀ ਕਾਲ ਲੈਣੀ ਚਾਹਾਂਗੇ ਅਸੀਂ। ਹੈਲੋ ਹੈਲੋ ਹੈਲੋ ਜੀ, ਥੋੜ੍ਹੀ ਜਿਹੀ ਆਵਾਜ਼ ਦਾ ਇਸ਼ੂ ਆ ਰਿਹਾ ਹੈਗਾ। ਸੋ ਮੈਮ ਅਸੀਂ ਆਪਣੇ ਜਿਹੜਾ ਸਵਾਲ 'ਤੇ ਵਾਪਸ ਆਉਂਦੇ ਹਾਂ ਕਿ ਯੂਰਨ ਇਨਫੈਕਸ਼ਨਸ ਇੰਨੀਆਂ ਕਿਉਂ ਹੁੰਦੀਆਂ ਇਸ ਸਮੇਂ ਦੇ ਉੱਪਰ?
0: ਕਿਉਂਕਿ ਸਭ ਤੋਂ ਵੱਡੀ ਗੱਲ ਫਿਰ ਉਹੀ ਆ ਜਾਂਦੀ ਹੈ ਕਿ ਅਸੀਂ ਪਾਣੀ ਘੱਟ ਪੀਂਦੇ ਹਾਂ। ਜਿੰਨਾ ਪਾਣੀ ਘੱਟ ਪੀਵਾਂਗੇ ਯੂਰਿਨ ਹੋਰ ਜ਼ਿਆਦਾ ਕੋਨਸਨਟ੍ਰੇਟ ਹੁੰਦਾ ਜਾਏਗਾ, ਕਿਉਂਕਿ ਪਸੀਨੇ ਦੇ ਨਾਲ ਪਾਣੀ ਬਾਡੀ 'ਚੋਂ ਬਹੁਤ ਜ਼ਿਆਦਾ ਬਾਹਰ ਨਿਕਲ ਜਾਂਦਾ ਹੈ
1: ਜੀ,
0: ਅਤੇ UTI ਯੂਰਿਨਰੀ ਟ੍ਰੈਕਟ ਇਨਫੈਕਸ਼ਨ ਹੋਣ ਦੇ ਬਹੁਤ ਬਹੁਤ ਚਾਂਸਿਸ ਹੁੰਦੇ ਹੈ, ਇਹ ਵੀ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ
1: ਜੀ।
0: ਅਤੇ UTI ਤਾਂ ਇੱਕ ਅਜਿਹੀ ਪ੍ਰੋਬਲਮ ਹੈ ਜਿਹੜੀ ਬਾਰ ਬਾਰ ਹੁੰਦੀ ਹੈ, ਅਤੇ ਇਹਦੇ ਨਾਲ ਤਾਂ ਯੂਰਿਨ ਕਰਨ ਵੇਲੇ ਜਲਨ ਹੁੰਦੀ ਹੈ, ਕਰਕੇ ਹਾਲੇ ਹਟ ਰਿਹਾ ਹੁੰਦਾ ਪੇਸ਼ੈਂਟ ਤਾਂ ਵੀ ਜਲਨ ਹੋਈ ਜਾਂਦੀ ਹੈ, ਹਾਲੇ ਵੀ ਉਹਨੂੰ ਲੱਗਦਾ ਰਹਿੰਦਾ ਕਿ 2 ਡ੍ਰੌਪਸ ਰਹਿੰਦੇ ਆ ਯੂਰਿਨ ਦੇ, ਇੰਨੀ ਜ਼ਿਆਦਾ ਇਹ ਪ੍ਰੋਬਲਮ ਹੁੰਦੀ ਹੈ, 5-5 ਮਿੰਟ ਯੂਰਿਨ ਨਹੀਂ ਆਉਂਦਾ। ਅਤੇ ਜਿਹੜਾ ਯੂਰਿਨ ਹੁੰਦਾ ਵੀ ਹੈ, ਪਿਸ਼ਾਬ ਹੁੰਦਾ ਵੀ ਹੈ, ਉਹ ਵੀ ਡਾਰਕ ਕਲਰ ਦੇ ਵਿੱਚ ਚਲਾ ਜਾਂਦਾ, ਇਹ ਸਿਰਫ ਤਾਂ ਹੁੰਦਾ ਜੇ UTI ਹੋ ਜਾਵੇ, ਯੂਰਿਨ ਦੀ ਇਨਫੈਕਸ਼ਨ ਹੋ ਜਾਵੇ ਅਤੇ ਪਾਣੀ ਦੀ ਘੱਟ ਮਾਤਰਾ ਪੀਤੀ ਜਾਵੇ
1: ਜੀ। ਸੋ ਮੈਮ ਇਹਦੇ ਨਾਲ ਹੀ ਸੰਬੰਧਿਤ ਇੱਕ ਹੋਰ ਸਮੱਸਿਆ ਆਉਂਦੀ ਹੈ ਕੰਸਟੀਪੇਸ਼ਨ ਦੀ, ਕਿ ਕਬਜ਼ੇ ਦੀ ਸਮੱਸਿਆ ਵੀ ਇਸ ਸਮੇਂ ਦੇ ਉੱਪਰ ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ, ਕਿ ਇਹ ਵੀ ਪਾਣੀ ਨਾਲ ਹੀ ਸੰਬੰਧਿਤ ਹੈ?
0: ਕਬਜ਼ ਦੀ ਆਪਾਂ ਬਹੁਤ ਡਾਇਰੈਕਟਲੀ ਤਾਂ ਨਹੀਂ ਕਹਿ ਸਕਦੇ ਕਿ ਬਿਲਕੁਲ ਡਾਇਰੈਕਟਲੀ ਪਾਣੀ ਦੇ ਨਾਲ ਸੰਬੰਧਿਤ ਹੈ, ਪਰ ਹਾਂ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਜਦੋਂ ਪਾਣੀ ਘੱਟ ਪੀਂਦੇ ਹੈ ਤਾਂ ਕਬਜ਼ ਹੋ ਜਾਂਦੀ ਹੈ, ਤੇ ਜਦੋਂ ਰੈਗੂਲਰ ਪਾਣੀ ਪੀਂਦੇ ਰਹਿੰਦੇ ਆ, ਸਵੇਰੇ ਉੱਠ ਕੇ ਵੀ ਬਹੁਤ ਸਾਰੇ ਲੋਕ 4-4, 5-5 ਗਲਾਸ ਪਾਣੀ ਦੇ ਪੀਂਦੇ ਆ ਤਾਂ ਕਿ ਉਹਨਾਂ ਦਾ ਪੇਟ ਪ੍ਰੋਪਰਲੀ ਸਾਫ਼ ਹੋ ਜਾਏ, ਤੇ ਜੇ ਨਹੀਂ ਪੀਂਦੇ ਤਾਂ ਫਿਰ ਉਹਨਾਂ ਨੂੰ ਸਟੂਲ ਨਹੀਂ ਪਾਸ ਕਰ ਸਕਦੇ, ਉਹਨਾਂ ਨੂੰ ਲੈਟ੍ਰਿਨ ਨਹੀਂ ਆਉਂਦੀ ਹੈਗੀ
1: ਜੀ,
0: ਤੇ ਯੈਸ ਉਹਦੇ ਨਾਲ ਰਿਲੇਟਿਡ ਥੋੜ੍ਹੀ ਜਿਹੀ ਤਾਂ ਹੈਗੀ ਹੈ
1: ਜੀ। ਮੈਮ ਇਹ ਵੀ ਕਿਹਾ ਜਾਂਦਾ ਕਿ ਜੇ ਅਸੀਂ ਰਾਤ ਨੂੰ ਤਾਂਬੇ ਦੇ ਕਿਸੇ ਵੀ ਭਾਂਡੇ ਦੇ ਵਿੱਚ ਜਿਹੜਾ ਹੈਗਾ ਪਾਣੀ ਰੱਖ ਦਈਏ ਤੇ ਸਵੇਰੇ ਉਹਨੂੰ ਪੀਏ ਜੀ, ਮੈਂ ਇਸ ਸਵਾਲ ਨੂੰ ਇੱਥੇ ਰੋਕਾਂਗੀ। 0175-80-494 ਨੰਬਰ ਡਾਇਲ ਹੋਇਆ। ਹੈਲੋ
3: ਹੈਲੋ
1: ਹਾਂਜੀ ਨਮਸਕਾਰ, ਆਪਣਾ ਨਾਮ ਦੱਸ ਦਿਓ।
3: ਮੈਡਮ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਪਿੱਛੇ ਜੇ ਤੁਹਾਡੇ ਰੇਡੀਓ ਸੈੱਟ ਔਨ ਹੈ ਤਾਂ ਪਲੀਜ਼ ਉਹਨੂੰ ਬੰਦ ਕਰ ਦਿਓ।
3: ਦੂਰ ਹੈ ਜੀ, ਰੇਡੀਓ ਤਾਂ ਅੰਦਰ ਹੈ, ਮੈਂ ਤਾਂ ਬਾਹਰ ਆ ਗਿਆ ਜੀ।
1: ਚਲੋ ਥੋੜ੍ਹੀ ਜਿਹੀ ਹੋਰ ਦੂਰੀ ਬਣਾ ਲਓ ਜੀ ਫਿਰ, ਤੇ ਕੀ ਸਵਾਲ ਲੈ ਕੇ ਪਹੁੰਚੇ ਹੋ ਜੀ ਤੇ ਆਪਣਾ ਨਾਮ ਦੁਬਾਰਾ ਦੱਸ ਦਿਓ।
3: ਹਾਂਜੀ ਮੈਂ ਸੁਖਵਿੰਦਰ ਸਿੰਘ, ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ ਜੀ।
1: ਜੀ ਸੁਖਵਿੰਦਰ ਸਿੰਘ ਜੀ, ਕੀ ਸਵਾਲ ਹੈ?
3: ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਮੈਡਮ, ਜਿਵੇਂ ਤੁਸੀਂ ਦੱਸਿਆ ਨਾ ਪਿੱਤ ਬਾਰੇ ਆਪਾਂ ਬਰਫ਼ ਮਲ ਕੇ ਇਹਨੂੰ ਠੀਕ ਕਰ ਸਕਦੇ ਹਾਂ।
0: ਹਾਂਜੀ।
3: हाँ जी सानू बहुत चंगा लग्या। तो मैडम मेरा एक सवाल यह है, वैसे तो असि घरे भी काम वाली थां ते भी घड़े का पानी वरतदे हां जी,
0: जी
3: पर कदे कदाई किते आण जाण दे विच ना ठंडा पानी पी हो जांदा है जी, जिहदे नाल गला खराब जां छिक्कां लग जांदियां, इहदे बारे कोई इलाज दसो जी।
1: जी तुहाडे सवाल दा जवाब तुहानू रेडियो सैट दे उपर मिल जाएगा जी। प्रोग्राम दा हिस्सा बनण लई बहुत बहुत शुक्रिया जी। मां
0: जी जदों असी ठंडा पानी पी लईए तां लाजमी है कि साडा जिन्हां दा गला सेंसिटिव होएगा वह गला दुखना शुरू हो जाता, गले च इनफेक्शन हो जाती है। सो कोशिश तो पहली यही की जाए कि ना बहुता ठंडा पानी पीता जाए। दूजा जे हो ही गया तो होम्योपैथी दे विच बहुत सारिया इदां दीआं दवाइयां हैगीआं जिन्हां दे नाल असी ये इनफेक्शन नूं कवर कर सकते हैं तो छेती ही ठीक हो जाता है। ये नहीं सोचना भी होम्योपैथी देर नाल असर करती है, ये बहुत क्विक एक्टिंग मेडिसिन्स भी हैगीआं तो तुसीं किसी भी होम्योपैथी दे स्टोर तो जाके दवाई लै सकते हो
1: जी। एक होर स्रोता साडे नाल जुड़े ने, देखते हैं कौन ने। हैलो हेलो जी, तुहानू आवाज आ रही है मेरी जी? तुसी 0175-2484-94 नंबर जिहड़ा हैगा जी डायल कर सकते हो। सो मैम हुण वापस असी जिहड़ा हैगा अपने सवाल ते आवांगे कि अक्सर ये गल कही जाती है कि तांबे दे भांडे दे विच शाम नूं जे असी पानी रख दईए ते सवेरे उहनूं खाली पेट पी लईए तो उहदे नाल जिहड़ा हैगा ईजी हुंदा है, जिहड़े कॉन्स्टिपेशन दे पेशेंट्स हुंदे हैगे है वह सौख महसूस करदे है, कि ये सही है या फिर सिर्फ एक मिथ है?
0: मैनूं इहदे बारे तां बहुता नहीं पता कि तांबे दे भांडे दे विच आपां पानी पा दईए ते सवेर नूं पी के ਉਹਦੇ ਨਾਲ ਕੌਂਸਟੀਪੇਸ਼ਨ ਠੀਕ ਹੋ ਜਾਂਦੀ ਹੈ। ਸ਼ਾਇਦ ਇਹ ਵਾਲੇ ਜਿਹੜੇ ਆਯੁਰਵੈਦਿਕ ਡਾਕਟਰਸ ਹੈਗੇ ਹੈ ਉਹ ਅਜਿਹੀ ਸਲਾਹ ਦਿੰਦੇ ਹੈ ਤਾਂ ਡੈਫੀਨੇਟਲੀ ਕਈ ਲੋਕਾਂ ਨੂੰ ਫਾਇਦਾ ਤਾਂ ਹੁੰਦਾ ਹੋਏਗਾ
1: ਜੀ। ਬਿਲਕੁਲ। ਸੋ ਮੈਮ ਹੁਣ ਅਸੀਂ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ
4: ਹੈਲੋ
1: ਜੀ, ਪਿੱਛੋਂ ਰੇਡੀਓ ਸੈੱਟ ਬੰਦ ਕਰ ਦਿਓ ਜੀ।
4: ਹੈਲੋ,
1: ਰੇਡੀਓ ਸੈੱਟ ਪਿੱਛੋਂ ਬੰਦ ਕਰ ਦਿਓ ਜੀ।
4: ਹਾਂ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
4: ਹੈਲੋ,
1: ਤੁਹਾਨੂੰ ਆਵਾਜ਼ ਆ ਰਹੀ ਹੈ ਜੀ ਮੇਰੀ?
4: ਹਾਂ ਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ।
1: ਜੀ ਸੁਖਵਿੰਦਰ ਸਿੰਘ ਜੀ, ਪਿੱਛੋਂ ਰੇਡੀਓ ਸੈੱਟ ਬੰਦ ਕਰ ਦਿਓ ਪਲੀਜ਼।
4: ਹਾਂ ਬੰਦਾ ਜੀ।
1: ਹਾਂ ਜੀ, ਆਪਣਾ?
4: ਹਾਂ ਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, ਫਤਿਹ ਮਾਜਰੀ।
1: ਸਵਾਲ ਦੱਸ ਦਿਓ ਜੀ ਆਪਣਾ।
4: ਸਵਾਲ ਤਾਂ ਇਹ ਹੈ ਜੀ ਮੈਡਮ ਜੀ, ਜਿਵੇਂ ਮੇਰਾ ਸਰੀਰ ਬਹੁਤ ਬਿਮਾਰ ਹੋ ਗਿਆ ਸੀ ਜੀ।
1: ਜੀ
4: ਵੀ ਡ੍ਰਿਪ ਵੀ ਬਹੁਤ ਲਵਾਏ ਨੇ, ਗਰਮੀ ਲੱਗ ਗਈ ਸੀ ਜੀ।
1: ਜੀ
0: ਅੱਛਾ ਜੀ,
1: ਦਿੱਕਤ ਕੀ ਆ ਰਹੀ ਹੈ ਜੀ ਹੁਣ ਤੁਹਾਨੂੰ ਜੀ? ਸੋ ਕਮਜ਼ੋਰੀ ਦੀ ਸ਼ਿਕਾਇਤ ਜਿਹੜੇ ਇਹ ਕਰ ਰਹੇ ਸੀਗੇ ਜੀ,
0: ਸ਼ਾਇਦ ਗਰਮੀ ਲੱਗ ਗਈ, ਲੂ ਲੱਗ ਗਈ ਹੋਏਗੀ, ਥੋੜ੍ਹੀ ਹਲਕੀ ਮਾਤਰਾ 'ਚ ਹੋਏਗੀ
1: ਜੀ,
0: ਅਤੇ ਹੋ ਸਕਦਾ ਕਿ ਗਰਮੀ ਕਰਕੇ ਇਹਨਾਂ ਨੂੰ ਪ੍ਰੋਬਲਮ ਹੋਈ ਹੋਵੇ, ਅਤੇ ਹੁਣ ਤਾਂ ਪਤਾ ਨਹੀਂ ਵੀ ਹੁਣ ਵੀ ਹੈ ਕਿ ਠੀਕ ਹੋ ਗਏ ਜੀ, ਉਹ ਨਹੀਂ ਪਤਾ
1: ਜੀ। ਖੈਰ ਅਸੀਂ ਆਪਣਾ ਸਵਾਲਾਂ ਦਾ ਸਿਲਸਿਲਾ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਸੋ ਮੈਮ ਇੱਕ ਵਰਗ ਹੁੰਦਾ ਹੈਗਾ ਗਰਭਵਤੀ ਮਹਿਲਾਵਾਂ ਦਾ ਜੀ। ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ ਹੈਲੋ
5: ਹੈਲੋ
1: ਹਾਂ ਜੀ, ਨਮਸਕਾਰ ਮੈਮ।
5: ਹਾਂ ਜੀ ਨਮਸਕਾਰ ਮੈਮ, ਡਾਕਟਰ ਨਮਸਕਾਰ।
0: ਨਮਸਕਾਰ ਜੀ, ਨਮਸਕਾਰ
5: ਡਾਕਟਰ। ਮੈਂ ਥਾਇਰਾਇਡ ਦੀ ਕ੍ਰੋਨਿਕ ਪੇਸ਼ੈਂਟ ਹਾਂ ਜੀ, ਇੱਥੇ ਪਟਿਆਲੇ ਤੋਂ ਹੀ ਬੋਲ ਰਹੀ ਹਾਂ
0: ਜੀ।
5: ਤੇ ਪਿਛਲੇ 30 ਸਾਲ ਤੋਂ ਮੈਂ ਮੈਡੀਸਨ ਲੈ ਰਹੀ ਹਾਂ, ਐਟ੍ਰੋਕਸਿਨ 100 mg।
0: ਅੱਛਾ ਜੀ।
5: ਤੇ ਡਾਕਟਰ ਮੈਨੂੰ ਹੁਣ ਐਵੇਂ ਲੱਗਦਾ ਵੀ ਦਵਾਈ ਮੇਰੇ ਤੇ ਅਸਰ ਕਰਨਾ ਬੰਦ ਕਰ ਗਈ ਜੀ।
0: ਠੀਕ ਹੈ, ਵੈਸੇ ਤਾਂ ਹੋਮਿਓਪੈਥੀ ਦੇ ਨਾਲ ਅਸੀਂ ਜਿੰਨੇ ਵੀ ਥਾਇਰਾਇਡ ਦੇ ਪੇਸ਼ੈਂਟਸ ਆਉਂਦੇ ਨੇ ਉਹਨਾਂ ਦੀ ਥਾਇਰਾਇਡ ਦੀ ਦਵਾਈ ਥਾਇਰੋਕਸਿਨ ਜਾਂ ਜੋ ਵੀ ਲੈਂਦੇ ਨੇ ਉਹ ਅਸੀਂ ਬੰਦ ਕਰਵਾ ਦਿੰਦੇ ਹਾਂ, ਟੇਪਰ ਡਾਊਨ ਕਰਕੇ ਆਪਣੀ ਦਵਾਈ ਅਸੀਂ ਦਿੰਦੇ ਹਾਂ, ਅਤੇ 6-8 ਮਹੀਨੇ ਲੱਗਦੇ ਹੈ, ਪੇਸ਼ੈਂਟਸ ਬਿਲਕੁਲ ਠੀਕ ਹੋ ਜਾਂਦੇ ਹੈ, ਔਰ ਜਿਹੜੀ ਐਲੋਪੈਥੀ ਲੈ ਰਹੇ ਹੁੰਦੇ ਉਹ ਵੀ ਬੰਦ ਹੋ ਜਾਂਦੀ ਹੈ। ਅਤੇ ਹੋਮਿਓਪੈਥੀ ਵੀ ਤੁਹਾਨੂੰ ਫਿਰ ਐਂ ਨਹੀਂ ਹੁੰਦਾ ਵੀ ਸਾਰੀ ਉਮਰ ਲੈਣੀ ਪੈਣੀ ਹੈ, 30 ਸਾਲ ਤੋਂ ਤਾਂ ਆਲਰੇਡੀ ਲੈ ਰਹੇ ਹੋ, ਕਦੇ ਹੋਮਿਓਪੈਥੀ ਟਰਾਈ ਨਹੀਂ ਕੀਤੀ? ਜੇ ਨਹੀਂ ਕੀਤੀ ਤਾਂ ਹੋਮਿਓਪੈਥੀ ਜ਼ਰੂਰ ਲਓ। ਮੈਂ ਬਹੁਤ ਸਾਰੇ ਇੱਦਾਂ ਦੇ ਕੇਸਿਸ ਜਿਹੜੇ 100-125 mcg ਲੈਂਦੇ ਸੀ ਥਾਇਰਾਇਡ ਦੀ, ਥਾਇਰੋਨੋਮ ਦੀ ਗੋਲੀ, ਅਤੇ ਉਹ ਠੀਕ ਹੋਏ ਨੇ। ਸੋ ਤੁਸੀਂ ਮੈਨੂੰ ਆ ਕੇ ਕਲੀਨਿਕ 'ਤੇ ਮਿਲੋ ਅਤੇ ਮੈਂ ਤੁਹਾਡਾ ਇਲਾਜ ਜ਼ਰੂਰ ਕਰਾਂਗੀ
1: ਜੀ। ਉਮੀਦ ਹੈ ਕਿ ਇਹਨਾਂ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਏਗਾ। ਦੇਖਦੇ ਹਾਂ ਅਗਲੇ ਸਰੋਤਾ ਸਾਡੇ ਨਾਲ ਕੌਣ ਫੋਨ 'ਤੇ ਜੁੜੇ ਨੇ। ਹੈਲੋ ਹੈਲੋ ਜੀ। ਸੋ ਮੈਮ ਅਸੀਂ ਗੱਲਾਂ ਬਾਤਾਂ ਕਰ ਰਹੇ ਸੀਗੇ ਗਰਭਵਤੀ ਮਹਿਲਾਵਾਂ ਬਾਰੇ, ਉਹਨਾਂ ਨੂੰ ਕਿਸ ਕਿਸਮ ਦੀਆਂ ਦਿੱਕਤਾਂ ਇਸ ਮੌਸਮ ਦੇ ਵਿੱਚ ਆਉਂਦੀਆਂ ਔਰ ਕੀ ਉਹਨਾਂ ਦਾ ਇਲਾਜ ਹੋਮਿਓਪੈਥੀ ਦੇ ਵਿੱਚ ਸੰਭਵ ਹੈ
0: ਜੀ? ਦਿੱਕਤਾਂ ਤਾਂ ਸਭ ਨੂੰ ਇੱਕੋ ਜਿਹੀਆਂ ਹੀ ਆਉਣਗੀਆਂ, ਜੇ ਬਾਹਰ ਧੁੱਪੇ ਗਏ ਆ ਲੂ ਲੱਗਣ ਦੇ ਚਾਂਸਿਸ ਹੁੰਦੇ, ਸੋ ਉਹਨਾਂ ਨੂੰ ਤਾਂ ਬਹੁਤ ਹੀ ਬਚ ਕੇ ਰਹਿਣਾ ਚਾਹੀਦਾ ਹੈ। ਜੇ ਬਾਹਰ ਜਾਣਾ ਹੀ ਹੈ ਕਿਤੇ ਜਾਂ ਜੇ ਜੋਬ ਕਰਦੇ ਹੋ ਤਾਂ ਥੋੜ੍ਹਾ ਉਸ ਤਰੀਕੇ ਦੇ ਕੱਪੜੇ ਪਾ ਕੇ ਜਾਓ, ਲਾਈਟ

0: ਕਲੋਥਸ ਹੋਣ, ਸਿਰ ਤੇ ਕੈਪ ਲੈ ਕੇ ਹੈਟ ਲੈ ਕੇ ਜਾ ਸਕਦੇ ਹੋ ਤਾਂ ਕਿ ਉਹਦੇ ਨਾਲ ਤੁਹਾਨੂੰ ਧੁੱਪ ਘੱਟ ਲੱਗੇ, ਪਾਣੀ ਨਾਲ ਆਪਣਾ ਲੈ ਕੇ ਜਾਓ, ਤੇ ਜੇ ਫਿਰ ਵੀ ਕੋਈ ਪ੍ਰੋਬਲਮ ਹੋ ਜਾਂਦੀ ਹੈ ਤਾਂ ਫਿਰ ਤਾਂ ਦਵਾਈ ਲੈਣੀ ਪਏਗੀ।
1: ਜੀ
0: ਲੂਜ਼ ਮੋਸ਼ਨ ਹੋ ਗਏ, ਉਲਟੀਆਂ ਲੱਗ ਗਈਆਂ, ਤੇ ਉਹਦੇ ਵਾਸਤੇ ਹੋਮਿਓਪੈਥੀ ਬਹੁਤ ਅੱਛਾ ਕੰਮ ਕਰਦੀ ਹੈ।
1: ਜੀ, ਇੱਕ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ ਹੈਲੋ
2: ਸੁਣ ਲਾ, ਗੱਲ ਸੁਣ ਲਾ।
1: ਜੀ, ਆਪਣਾ ਨਾਮ ਦੱਸ ਦਿਓ ਜੀ। ਹੈਲੋ,
2: ਹੈਲੋ
1: ਹਾਂਜੀ, ਆਪਣਾ ਨਾਮ ਸਾਂਝਾ ਕਰ ਦਿਓ।
2: ਹੈਲੋ,
1: ਆਪਣਾ ਨਾਮ
2: ਤੁਹਾਨੂੰ
1: ਸਾਂਝਾ
2: ਆਵਾਜ਼
1: ਕਰ ਦਿਓ ਜੀ।
2: ਨਹੀਂ ਜੀ।
1: ਜੀ,
2: ਹੈਲੋ
1: ਤੁਹਾਨੂੰ ਆਵਾਜ਼ ਨਹੀਂ ਆ ਰਹੀ ਸਾਡੀ?
2: ਹੈਲੋ, ਆਵਾਜ਼ ਨਹੀਂ ਆ ਰਹੀ ਤੁਹਾਡੀ ਜੀ।
1: ਜੀ, ਪ੍ਰੋਗਰਾਮ ਚੱਲ ਰਿਹਾ ਜੀ ਰੇਡੀਓ ਓਪੀਡੀ, ਸ਼ਾਇਦ ਕਿਸੇ ਕਿਸਮ ਦੀ ਕੋਈ ਦਿੱਕਤ ਜਿਹੜੀ ਆ ਰਹੀ ਹੈਗੀ ਹੈ, ਪਰ ਕੋਈ ਗੱਲ ਨਹੀਂ ਜੀ, ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਜ਼ਿੰਦਗੀ 'ਚ, ਇਸ ਤਰੀਕੇ ਨਾਲ ਹੀ ਚੱਲਦੀਆਂ ਰਹਿੰਦੀਆਂ। ਤੁਸੀਂ ਜੇਕਰ ਜਿਹੜਾ ਡਾਕਟਰ ਨੀਲਮ ਅਵਤਾਰ ਸਿੰਘ ਹੋਰਾਂ ਦੇ ਨਾਲ ਕਿਸੇ ਵੀ ਕਿਸਮ ਦਾ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਹੁੰਚ ਸਕਦੇ ਹੋ ਪ੍ਰੇਮ ਨਗਰ 500 ਰੋਡ ਪਟਿਆਲਾ ਵਿਖੇ। ਸੋ ਮੈਮ, ਜਿਹੜਾ ਪ੍ਰੋਗਰਾਮ ਸਾਡਾ ਚੱਲ ਰਿਹਾ ਰੇਡੀਓ ਪੀੜੀ, ਇਸ ਦੇ ਵਿੱਚ ਜਦੋਂ ਅਸੀਂ ਗਰਮੀਆਂ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਦੀ ਅਸੀਂ ਗੱਲ ਕਰਦੇ ਹਾਂ, ਉਹਨਾਂ 'ਚ ਇੱਕ ਦਿੱਕਤ ਇਹ ਵੀ ਹੁੰਦੀ ਹੈ ਵੀ ਜਾਂ ਤਾਂ ਨੀਂਦ ਬਹੁਤ ਜ਼ਿਆਦਾ ਆਉਂਦੀ ਹੈ ਜਾਂ ਆਉਂਦੀ ਹੋਈ ਨਹੀਂ। ਸੋ ਇਹਦੇ ਪਿੱਛੇ ਵੀ ਕੋਈ ਖਾਸ ਕਾਰਨ ਹੁੰਦਾ ਹੈ?
0: ਮੈਨੂੰ ਲੱਗਦਾ ਕਿ ਗਰਮੀਆਂ ਦੇ ਵਿੱਚ ਨੀਂਦ ਜ਼ਿਆਦਾ ਹੀ ਆਉਂਦੀ ਹੈ। ਬਹੁਤ ਲੋਕਾਂ ਨੂੰ ਦੇਖਿਆ ਗਿਆ ਕਿ ਬਹੁਤ ਜ਼ਿਆਦਾ ਸਲੀਪੀ, ਕਿਉਂਕਿ ਇਹਦੇ ਵਿੱਚ ਬਲੱਡ ਪ੍ਰੈਸ਼ਰ ਲੋ ਹੋ ਜਾਂਦਾ ਹੈ। ਅਕਸਰ
1: ਜੀ
0: ਜਿੰਨਾ ਲੋ ਬਲੱਡ ਪ੍ਰੈਸ਼ਰ ਹੋਏਗਾ ਉਨਾ ਪਰਸਨ ਜ਼ਿਆਦਾ ਸਲੀਪੀ ਫੀਲ ਕਰੇਗਾ।
1: ਜੀ, ਸੋ ਇੱਕ ਸਾਡੇ ਕਾਲਰ ਜੁੜੇ ਨੇ ਜੀ। ਹੈਲੋ ਹੈਲੋ,
2: ਹੈਲੋ
1: ਹਾਂਜੀ ਨਮਸਕਾਰ, ਆਪਣਾ ਨਾਮ ਸਾਂਝਾ ਕਰ ਦਿਓ।
2: ਹੈਲੋ
1: ਹਾਂਜੀ,
2: ਹੈਲੋ
1: ਆਵਾਜ਼ ਆ ਰਹੀ ਹੈ ਜੀ ਤੁਹਾਡੇ ਤੱਕ?
2: ਹੈਲੋ
1: ਜੀ, ਆਪਣਾ ਨਾਮ
2: ਹੈਲੋ,
1: ਸਾਂਝਾ ਕਰ ਦਿਓ ਜੀ। ਜੀ, ਸੋ ਮੈਮ, ਜਦੋਂ ਜਿਹੜਾ ਹੈਗਾ ਅਸੀਂ ਇਸ ਤਰ੍ਹਾਂ ਨਾਲ ਗੱਲਾਂ ਦੇ ਸਿਲਸਿਲੇ ਨੂੰ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਤੇ ਤੁਸੀਂ ਜਿਹੜਾ ਹੈਗਾ ਜੀ 0175-282-494 ਨੰਬਰ ਡਾਇਲ ਕਰਦੇ ਰਹਿਣਾ ਹੈਗਾ। ਸੋ ਮਿਲਦੇ ਹਾਂ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ।
0: ਨੀਲਮ ਅਵਤਾਰ ਸਿੰਘ, ਹੋਮਿਓਪੈਥੀ ਕੰਸਲਟੈਂਟ। ਮੈਂ ਇੱਥੇ ਪਟਿਆਲਾ ਵਿਖੇ ਪਿਛਲੇ 40 ਸਾਲ ਤੋਂ ਹੋਮਿਓਪੈਥੀ ਪ੍ਰੈਕਟਿਸ ਕਰ ਰਹੀ ਹਾਂ। ਮੇਰਾ ਕਲੀਨਿਕ ਬਸਨ ਹੋਮਿਓਪੈਥੀ ਕਲੀਨਿਕ ਹੈ, ਪਾਤਸ਼ਾਹ ਰੋਡ ਤੇ, ਪ੍ਰੇਮ ਨਗਰ, ਤੇ ਹਰ ਰੋਜ਼ ਈਵਨਿੰਗ 5 ਤੋਂ 7 ਦੇਖਦੀ ਹਾਂ। ਮੇਰਾ ਫੋਨ ਨੰਬਰ ਹੈ 98-146-30-513। ਇੱਥੇ ਹਰ ਬਿਮਾਰੀ ਦਾ ਇਲਾਜ ਹੋਮਿਓਪੈਥਿਕ ਦਵਾਈਆਂ ਦੇ ਨਾਲ ਕੀਤਾ ਜਾਂਦਾ ਹੈ, ਭਾਵੇਂ ਆਰਥਰਾਈਟਸ ਹੋਏ, ਗਾਊਟ ਹੋਏ, ਆਟੋ ਇਮਿਊਨ ਡਿਸਆਰਡਰਸ ਹੋਣ, ਬਿਹੇਵੀਅਰ ਇਸ਼ੂਜ਼ ਹੋਣ, ਬੱਚਿਆਂ ਦੀਆਂ ਪ੍ਰੋਬਲਮਸ, ਤੇ ਮੈਂ ਖਾਸ ਸਪੈਸ਼ਲਿਸਟ ਹੈਗੀ ਹਾਂ ਵੀਟ ਐਲਰਜੀ ਤੇ ਥਾਇਰਾਇਡ ਦੇ ਕੇਸਿਸ ਦੇ ਵਿੱਚ। ਮੇਰੀਆਂ 2 ਚੈਰੀਟੇਬਲ ਡਿਸਪੈਂਸਰੀਜ਼ ਹਨ, ਇੱਕ ਸਨੌਰ ਜੋ ਮੰਗਲਵਾਰ ਮੈਂ ਜਾਂਦੀ ਹਾਂ, ਤੇ ਇੱਕ ਚੀਕਾ ਜਿੱਥੇ ਮੈਂ ਸ਼ੁੱਕਰਵਾਰ ਜਾਂਦੀ ਹਾਂ। ਪਿਛਲੇ 25 ਸਾਲ ਤੋਂ ਇਹ ਡਿਸਪੈਂਸਰੀ ਚੱਲ ਰਹੀਆਂ ਹਨ। ਮੇਰਾ ਯੂਟਿਊਬ ਚੈਨਲ ਡਾਕਟਰ ਨੀਲਮ ਅਵਤਾਰ ਸਿੰਘ ਦੇ ਨਾਮ ਨਾਲ ਹੈ। 750 ਤੋਂ ਵੱਧ ਵੀਡੀਓਜ਼ ਹੋਣ, ਉਹ ਵੀਡੀਓਜ਼ ਤੁਸੀਂ ਦੇਖੋ, ਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ 98-146-30-513 ਤੇ।
3: ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਡਾਕਟਰ ਨੀਲਮ ਅਵਤਾਰ ਸਿੰਘ, ਬਸਨ ਹੋਮਿਓਪੈਥੀ ਕਲੀਨਿਕ, ਪ੍ਰੇਮ ਨਗਰ, 500 ਰੋਡ, ਪਟਿਆਲਾ।
1: ਜੀ, ਪ੍ਰੋਗਰਾਮ ਚੱਲ ਰਿਹਾ ਜੀ ਰੇਡੀਓ ਓਪੀਡੀ, ਤੇ ਇੱਕ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ ਹੈਲੋ,
2: ਸਤਿ ਸ਼੍ਰੀ ਅਕਾਲ ਜੀ ਮੈਡਮ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਆਪਣਾ ਨਾਮ ਸਾਂਝਾ ਕਰ ਦਿਓ।
2: ਮੈਡਮ ਜੀ, ਕਰਾਰੀ ਸਾਹਿਬ ਤੋਂ ਬੋਲ ਰਹੀ ਹਾਂ
0: ਜੀ।
1: ਨਾਮ ਦੱਸ ਦਿਓ ਜੀ ਆਪਣਾ।
2: ਹੈਲੋ, ਆਵਾਜ਼ ਨਹੀਂ ਆ ਰਹੀ ਮੈਡਮ ਥੋੜੀ ਜੀ।
1: ਨਾਮ ਦੱਸ ਦਿਓ ਜੀ ਆਪਣਾ।
2: ਹੈਲੋ
1: ਜੀ, ਆਪਣਾ ਸਵਾਲ ਤੁਸੀਂ ਦੱਸ ਸਕਦੇ ਹੋ ਸਾਨੂੰ?
2: ਹੈਲੋ,
0: ਸਵਾਲ ਪੁੱਛੋ ਜੀ ਆਪਣਾ।
2: ਦੱਸਾਂ ਵੀ ਮੇਰੇ ਨਾ ਘਰਦਿਆਂ ਨੂੰ ਫੈਟ ਦੀ ਪ੍ਰੋਬਲਮ ਆ ਜੀ।
0: ਅੱਛਾ ਜੀ।
2: ਉਹਨਾਂ ਦਵਾਈ ਖਾ ਰਹੇ ਨੇ 75 ਨੰਬਰ ਦੀ, ਉਹਨਾਂ ਨੂੰ ਅਸਰ ਨਹੀਂ ਕਰ ਰਹੀ, ਹੁਣ ਪਤਾ ਨਹੀਂ ਕੀ ਹੋ ਗਿਆ ਜੀ।
0: ਤੁਸੀਂ ਕਰਹਾਲੀ ਸਾਹਿਬ ਤੋਂ ਬੋਲ ਰਹੇ ਹੋ ਤੇ ਚੀਕਾ ਤੁਹਾਡੇ ਨੇੜੇ ਹੈ?
2: ਹਾਂਜੀ ਹਾਂਜੀ।
0: ਠੀਕ ਹੈ, ਮੇਰੀ 25 ਸਾਲ ਤੋਂ ਡਿਸਪੈਂਸਰੀ ਚੱਲ ਰਹੀ ਹੈ ਹੋਮਿਓਪੈਥੀ ਦੀ, ਚੈਰੀਟੇਬਲ
2: ਅੱਛਾ
0: ਡਿਸਪੈਂਸਰੀ ਹੈ। ਬਹੁਤ ਘੱਟ ਪੈਸੇ ਲੈ ਕੇ ਅਸੀਂ ਉੱਥੇ ਇਲਾਜ ਕਰਦੇ ਹਾਂ। ਹਰ ਸ਼ੁੱਕਰਵਾਰ ਮੈਂ ਉੱਥੇ ਜਾਂਦੀ ਹਾਂ, ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ।
2: ਅੱਛਾ ਜੀ।
0: ਗੁਰਦੁਆਰਾ ਸਾਹਿਬ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਹੈ ਮੇਨ ਚੌਂਕ ਦੇ ਉੱਤੇ।
2: ਹਾਂਜੀ।
0: ਤੁਸੀਂ ਸ਼ੁੱਕਰਵਾਰ ਆਪਣੇ ਮੈਡਮ ਨੂੰ ਨਾਲ ਲੈ ਕੇ ਆ ਜਾਣਾ, ਨਾਲ ਰਿਪੋਰਟ ਲੈ ਆਣੀ ਹੈ, ਤੇ ਉੱਥੇ ਆਪਾਂ ਇਲਾਜ ਕਰਾਂਗੇ ਤੇ ਉਹ ਬਿਲਕੁਲ ਠੀਕ ਹੋ ਜਾਣਗੇ।
2: ਓਕੇ ਮੈਡਮ, ਧੰਨਵਾਦ ਤੁਹਾਡਾ।
1: ਜੀ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ। ਸੋ ਮੈਮ, ਜਿਹੜੀਆਂ ਜੇ ਅਸੀਂ ਗਰਮੀ ਦੇ ਮੌਸਮ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਮਿਥਸ ਹੁੰਦੇ ਹੈਗੇ ਆ। ਜਦੋਂ ਤੁਸੀਂ ਓਪੀਡੀ ਦੇ ਵਿੱਚ ਪੇਸ਼ੈਂਟਸ ਨੂੰ ਮਿਲਦੇ ਹੈਗੇ ਹੋ ਤਾਂ ਬਹੁਤ ਸਾਰੇ ਮਿਥਸ ਦੇ ਨਾਲ ਵੀ ਤੁਹਾਡਾ ਵਾਹ ਪੈਂਦਾ ਹੋਊਗਾ। ਸੋ ਕਿਹੜੇ ਕਿਹੜੇ ਮਿਥ ਹੁੰਦੇ ਆ ਉਹ?
4: ਲੋਕਾਂ 'ਚ ਤਾਂ ਸਾਡੇ ਪਹਿਲਾਂ ਹੋਮਿਓਪੈਥੀ ਬਾਰੇ ਹੀ ਬੜੇ ਮਿੱਥ ਹੁੰਦੇ ਆ ਵੀ ਆਹ ਬਿਮਾਰੀ ਠੀਕ ਹੋਊਗੀ ਕਿ ਨਾ ਹੋਊਗੀ। ਮੰਨ ਲਓ ਕੋਈ ਉਹਨਾਂ ਨੂੰ ਗਰਮੀਆਂ 'ਚ ਬਹੁਤ ਜ਼ਿਆਦਾ ਉਲਟੀਆਂ ਲੂਜ਼ ਮੋਸ਼ਨ ਲੱਗ ਗਏ ਆ, ਤਾਂ ਉਹਨਾਂ ਨੂੰ ਇਹ ਵੀ ਹੁੰਦਾ ਵੀ ਹੋਮਿਓਪੈਥੀ ਨਾਲ ਠੀਕ ਹੋਊਗਾ ਕਿ ਐਲੋਪੈਥੀ ਲੈ ਲਈਏ,
1: ਜੀ,
4: ਜਦਕਿ ਹੋਮਿਓਪੈਥੀ ਨਾਲ ਬਹੁਤ

0: अच्छा इन्हां चीज़ां ਦਾ ਇਲਾਜ ਹੁੰਦਾ ਹੈ। ਸਾਡੀਆਂ ਬਹੁਤ ਜ਼ਿਆਦਾ ਐਡੀਆਂ ਸੋਹਣੀਆਂ ਵਧੀਆ ਦਵਾਈਆਂ ਜਿਹੜੀਆਂ ਦੇ ਕੇ ਅਸੀਂ ਮਰੀਜ਼ ਨੂੰ ਠੀਕ ਕਰਦੇ
1: ਜੀ,
0: ਹਾਂ।
1: ਮੈਂ ਇਸ ਸਵਾਲ ਨੂੰ ਇੱਥੇ ਹੀ ਰੋਕਣਾ ਚਾਹਾਂਗੀ। ਹੈਲੋ ਹੈਲੋ
0: ਹੈਲੋ
1: ਹੈਲੋ ਜੀ, ਫੋਨ ਅੱਜ ਸਾਡਾ ਸਾਥ ਨਹੀਂ ਦੇ ਰਿਹਾ, ਪਰ ਕੋਈ ਗੱਲ ਨਹੀਂ, ਅਸੀਂ ਇੱਕ ਦੂਜੇ ਦਾ ਸਾਥ ਜ਼ਰੂਰ ਦੇਵਾਂਗੇ। ਡਾਕਟਰ ਨੀਲਮ ਅਵਤਾਰ ਸਿੰਘ ਜੀ ਤੁਹਾਡੇ ਨਾਲ ਨੇ ਔਰ ਸਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਰਹੇ ਨੇ। ਸੋ ਮੈਮ, ਜਦੋਂ ਮੰਨ ਲਓ ਇੱਕ ਇਨਸਾਨ ਹੈ, ਕੋਈ ਬੇਹੋਸ਼ ਹੋ ਜਾਂਦਾ ਹੈਗਾ, ਚਾਹੇ ਉਹ ਲੂ ਲੱਗਣ ਕਰਕੇ ਹੋਇਆ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਹੋਇਆ ਹੈਗਾ, ਸੋ ਜਿਹੜੀਆਂ ਬੇਸਿਕ ਚੀਜ਼ਾਂ ਹੈਗੀਆਂ, ਫਰਸਟ ਏਡ ਦੀ ਗੱਲ ਅਸੀਂ ਪਹਿਲਾਂ ਵੀ ਕੀਤੀ ਸੀ, ਪਰ ਜਿਹੜੇ ਸਾਡੇ ਲਿਸਨਰਸ ਨੇ ਹੁਣੇ ਰੇਡੀਓ ਸੈੱਟ ਔਨ ਕੀਤਾ ਹੈਗਾ, ਉਹਨਾਂ ਲਈ ਇਹ ਇੱਕ ਇੰਪੋਰਟੈਂਟ ਪੁਆਇੰਟ ਹੋ ਸਕਦਾ ਹੈ, ਕਿਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਫਰਸਟ ਏਡ ਦੇਣੀ ਹੈ।
0: ਜੇ ਤਾਂ ਸਿੰਪਲ ਬੇਹੋਸ਼ ਹੋਇਆ, ਕੋਈ ਵੈਸੇ ਹੀ ਬੇਹੋਸ਼ ਹੋਇਆ, ਤਾਂ ਉਹਦੇ ਤੇ ਫਟਾਫਟ ਪਾਣੀ ਦੇ ਛਿੱਟੇ ਮਾਰੋ।
1: ਜੀ
0: ਉੱਥੇ ਇਹ ਦੇਖਣਾ ਜ਼ਰੂਰੀ ਹੈ ਕਿਤੇ ਉਹਨੂੰ ਫਿੱਟ ਤਾਂ ਨਹੀਂ ਪਿਆ ਹੋਇਆ। ਲੋਕੀ ਅਕਸਰ ਪੁਰਾਣੇ ਜਿਵੇਂ ਮਿੱਥ ਦੀ ਗੱਲ ਤੁਸੀਂ ਕੀਤੀ ਸੀ, ਜੁੱਤੀ ਸੰਘਾਣ ਲੱਗ ਪੈਂਦੇ ਆ
1: ਜੀ
0: ਕਿ ਇਹਨੂੰ ਮਿਰਗੀ ਦਾ ਦੌਰਾ ਪੈ ਗਿਆ, ਜੁੱਤੀ ਸੰਘੋ। ਬਿਲਕੁਲ ਟੋਟਲੀ ਮਿੱਥ ਹੈ, ਇਦਾਂ ਦੀ ਕੋਈ ਉਹ ਨਹੀਂ ਹੈ।
1: ਜੀ
0: ਕਈ ਵਾਰ ਮਰੀਜ਼ ਦੇ ਦੰਦ ਛਿੱਕੜ ਪੈ ਜਾਂਦੀ ਹੈ, ਦੰਦ ਉਹਦੇ ਪਿੱਛ ਜਾਂਦੇ ਆ
1: ਜੀ,
0: ਤੇ।
1: ਮੈਂ ਮਾਫ਼ੀ ਚਾਹੁੰਦੀ ਹਾਂ ਮੈਮ, ਮੈਂ
0: ਜੀ
1: ਥੋੜ੍ਹਾ ਜਿਹਾ
0: ਜੀ
1: ਰੋਕਣਾ ਚਾਹਾਂਗੀ।
0: ਜੀ ਜੀ
1: ਪਲੀਜ਼, ਇੱਕ ਕਾਲ ਸਾਨੂੰ ਆਈ ਹੈਗੀ ਹੈ ਜੀ। ਹੈਲੋ ਹੈਲੋ
0: ਹੈਲੋ
1: ਜੀ, ਸੋ ਅਸੀਂ ਆਪਣੀ ਗੱਲਬਾਤ ਕੰਟੀਨਿਊ ਕਰ ਸਕਦੇ ਹਾਂ ਮੈਮ ਜੀ। ਅਸੀਂ ਜਿਹੜੇ ਫਸਟ ਏਡ ਦੀ ਗੱਲ ਕਰ ਰਹੇ ਸੀਗੇ
0: ਜੀ ਜੀ ਤਾਂ ਕਈਆਂ ਦੇ ਫਿਰ ਦੰਦ ਛਿੱਕੜ ਪੈ ਜਾਂਦੀ ਹੈ, ਮਤਲਬ ਕਿ ਦੰਦ ਪਿੱਛ ਜਾਂਦੇ ਆ। ਲੋਕੀ ਫਟਾਫਟ ਚਮਚਾ ਲਿਆ ਕੇ ਦੰਦ ਖੋਲਦੇ ਆ। ਇਦਾਂ ਦਾ ਕੁਝ ਵੀ ਕਰਨ ਦੀ ਲੋੜ ਨਹੀਂ ਹੁੰਦੀ। ਪਾਣੀ ਦੇ ਛਿੱਟੇ ਪਾਓ, ਉਹਨੂੰ 2 ਮਿੰਟ 5 ਮਿੰਟ ਪਿਆ ਰਹਿਣ ਦਿਓ।
1: ਜੀ
0: ਉਹਨੂੰ ਉਹਦੇ ਆਲੇ ਦੁਆਲੇ ਭੀੜ ਨਾ ਇਕੱਠੀ ਕਰੋ, ਉਹਦੇ ਕੱਪੜੇ ਢਿੱਲੇ ਕਰ ਦਿਓ, ਜੇ ਕੋਈ ਬਟਨਸ ਲੱਗੇ ਹੋਏ ਆ ਥੋੜੇ ਲੂਜ਼ ਕਰੋ, ਤੇ ਹਵਾ ਥੋੜੀ ਬਹੁਤ ਉਹਨੂੰ ਦਿਓ।
1: ਜੀ
0: ਇਸ ਤਰੀਕੇ ਨਾਲ ਅਸੀਂ ਉਹਨੂੰ ਫਰਸਟ ਏਡ ਦੇ ਸਕਦੇ ਹਾਂ। ਪਰ ਜੇ ਬਹੁਤ ਜ਼ਿਆਦਾ ਸੀਜ਼ਰਸ ਦੀ ਪ੍ਰੋਬਲਮ ਹੈ ਤਾਂ ਹਸਪਤਾਲ ਲਿਜਾਣਾ ਵੀ ਜ਼ਰੂਰੀ ਹੋ ਜਾਂਦਾ ਹੈ।
1: ਜੀ
0: ਜੇ ਕਿਸੇ ਨੂੰ ਦੌਰੇ ਪੈਂਦੇ ਹੈ, ਸੀਜ਼ਰਸ ਹੈ, ਕਨਵਲਸ਼ਨਸ ਹੈ, ਤਾਂ ਉੱਥੇ ਹਸਪਤਾਲ ਲਿਜਾਣਾ ਵੀ ਜ਼ਰੂਰੀ ਹੁੰਦਾ ਹੈ।
1: ਜੀ, ਸੋ ਮੈਮ ਜਦੋਂ ਅਸੀਂ ਗਰਮੀਆਂ ਦੇ ਮੌਸਮ, ਜੀ ਮੈਂ ਇੱਕ ਕਾਲਰ ਸਾਡੇ ਨਾਲ ਜੁੜੇ ਨੇ, ਦੇਖਦੇ ਹਾਂ ਕੌਣ ਨੇ। ਹੈਲੋ ਹੈਲੋ ਹੈਲੋ ਜੀ, ਕੋਈ ਗੱਲ ਨਹੀਂ ਜੀ, ਇਹ ਅੱਜ ਜਿਹੜਾ ਸਾਡੇ ਫੋਨ ਸਾਹਿਬ ਥੋੜ੍ਹੇ ਜਿਹੇ ਨਖਰੇ 'ਚ ਨੇ, ਅਤੇ ਉਹ ਕਹਿੰਦੇ ਵੀ ਨਾ ਜੀ, ਅੱਜ ਅਸੀਂ ਕਾਲ ਤੁਹਾਡੇ ਤੱਕ ਪਹੁੰਚਣ ਨਹੀਂ ਦੇਣੀ, ਤੁਸੀਂ ਆਪਦੇ ਜਿਹੜੇ ਮਰੀਜ਼ ਹੈਗੇ ਜਾਂ ਜਿਹੜੇ ਤੁਹਾਡੇ ਜਾਣਨ ਵਾਲੇ ਆ ਜਿਹੜੇ ਤੁਹਾਡੇ ਤੋਂ ਇਲਾਜ ਕਰਵਾਉਣਾ ਚਾਹੁੰਦੇ ਆ, ਉਹਨਾਂ ਨੂੰ ਤੁਸੀਂ ਪ੍ਰੇਮ ਨਗਰ 500 ਰੋਡ ਪਟਿਆਲੇ ਵਿਖੇ ਬੁਲਾਓ, ਠੀਕ ਹੈ।
0: ਜੀ
1: ਸੋ
0: ਬਿਲਕੁਲ
1: ਇਸ ਕਰਕੇ ਜਿਹੜਾ ਹੈਗਾ, ਤੁਸੀਂ ਉੱਥੇ ਪਹੁੰਚਣਾ ਹੈਗਾ ਜੀ, ਅਤੇ ਆਪਣੀਆਂ ਸਮੱਸਿਆਵਾਂ ਦਾ ਇਲਾਜ ਡਾਕਟਰ ਨੀਲਮ ਅਵਤਾਰ ਸਿੰਘ ਹੋਰਾਂ ਕੋਲੋਂ ਕਰਵਾਉਣਾ। 9846303513 ਨੰਬਰ ਡਾਇਲ ਕਰਕੇ ਤੁਸੀਂ ਜਿਹੜਾ ਹੈਗਾ ਉਹਨਾਂ ਤੱਕ ਪਹੁੰਚ ਕਰ ਸਕਦੇ ਹੋ। ਹੈਲੋ ਹੈਲੋ
2: हेलो
1: हांजी हांजी, सत श्री अकाल, अपना नाम साझा कर
2: हेलो
1: दियो
2: डॉक्टर साहब।
1: जी
0: हां जी, सत श्री अकाल जी।
1: जी अपना नाम साझा कर दियो जी। जी खैर, सानू उन्हां दी आवाज बिल्कुल।
0: हेलो
1: हेलो ਜੀ, ਸਾਡੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚ ਰਹੀ, ਉਹਨਾਂ ਦੀ ਤਾਂ ਸਾਡੇ ਤੱਕ ਪਹੁੰਚ ਰਹੀ ਹੈ। ਖੈਰ ਕੋਈ ਗੱਲ ਨਹੀਂ ਜੀ, ਕੋਈ ਨਾ ਕੋਈ ਟੈਕਨੀਕਲ ਦਿੱਕਤ ਹੋ ਜਾਂਦੀ ਹੈ ਕਈ ਵਾਰੀ। ਸੋ ਮੈਮ, ਜਦੋਂ ਅਸੀਂ ਮਿਥਸ ਦੀ ਗੱਲ ਕਰਦੇ ਹੈਗੇ ਹਾਂ, ਤਾਂ ਗਰਮੀਆਂ ਨਾਲ ਸੰਬੰਧਿਤ ਹੋਰ ਬਹੁਤ ਸਾਰੀਆਂ ਮਿਥਸ ਹੁੰਦੀਆਂ ਹੈਗੀਆਂ, ਔਰ ਉਹਨਾਂ 'ਚੋਂ ਕਈ ਚੀਜ਼ਾਂ ਸਹੀ ਵੀ ਹੁੰਦੀਆਂ ਹੈਗੀਆਂ। ਅਕਸਰ ਕਿਹਾ ਜਾਂਦਾ ਹੈ ਕਿ ਜੀ ਖਾਲੀ ਪੇਟ ਧੁੱਪ 'ਚ ਨਹੀਂ ਨਿਕਲਣਾ ਚਾਹੀਦਾ, ਜਿਹੜੀ ਕਿ
0: ਜੀ
1: ਕਾਫੀ ਹੱਦ ਤੱਕ ਸਹੀ ਵੀ ਹੈ।
0: ਜੀ
1: ਸੋ ਮੈਮ, ਇਹ ਸਾਡੀ ਬਾਡੀ ਦੇ ਉੱਪਰ ਕਿਸ ਤਰੀਕੇ ਨਾਲ ਅਸਰ ਪਾਉਂਦੀ ਹੈ?
0: ਅੱਜ ਕੱਲ੍ਹ ਤਾਂ ਦੇਖਿਆ ਜਾਏ ਬੱਚੇ ਬਿਲਕੁਲ ਵੀ ਸਵੇਰੇ ਬ੍ਰੇਕਫਾਸਟ ਨਹੀਂ ਕਰਕੇ ਜਾਂਦੇ।
1: ਜੀ
0: ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਕੋਈ ਬ੍ਰੇਕਫਾਸਟ ਨਹੀਂ ਕਰਦਾ, ਤੇ ਸਕੂਲ ਜਾਂਦੇ ਸਾਰ ਹੀ ਕੋਈ ਬੇਹੋਸ਼ ਹੋ ਜਾਂਦਾ ਹੈ,
1: ਜੀ
0: ਕਿਸੇ ਨੂੰ ਚੱਕਰ ਆਉਣ ਲੱਗ ਪੈਂਦੇ ਹੈ, ਕਿਉਂਕਿ ਸਾਨੂੰ ਸਾਡਾ ਜਦੋਂ ਅਸੀਂ ਰਾਤ ਨੂੰ ਰੋਟੀ ਖਾਧੀ 8-9 ਵਜੇ,
1: ਜੀ
0: ਉਹਦੇ ਤੋਂ ਬਾਅਦ ਜਿਹੜਾ ਨੈਕਸਟ ਭੋਜਨ ਅਸੀਂ ਕਰਨਾ ਹੁੰਦਾ ਹੈ, ਮਾਰਨਿੰਗ ਬ੍ਰੇਕਫਾਸਟ ਕਰਨਾ ਹੁੰਦਾ ਹੈ, ਉਹ ਸਵੇਰੇ 8-9 ਵਜੇ ਕਰਨਾ ਹੁੰਦਾ ਹੈ, ਤੇ ਉਹ 'ਚ ਪਹਿਲਾਂ ਹੀ 12 ਘੰਟੇ ਦਾ ਗੈਪ ਪੈ ਜਾਂਦਾ ਹੈ। ਤੇ ਜਿਹੜੇ ਬੱਚੇ ਜਾਂ ਜਿਹੜੇ ਲੋਕ ਵੱਡੇ ਵੀ, ਅੱਜ ਕੱਲ ਟ੍ਰੈਂਡ ਹੀ ਨਹੀਂ ਰਿਹਾ, ਭੱਜੇ ਜਾਂਦੇ ਆ ਫਟਾਫਟ ਆਫਿਸ, ਤੇ ਕੁਝ ਖਾਧਾ ਨਹੀਂ, ਕੁਝ ਪੀਤਾ ਨਹੀਂ, ਚਾਹ ਨਹੀਂ, ਦੁੱਧ ਨਹੀਂ, ਤੇ ਬੜੀਆਂ ਪ੍ਰੋਬਲਮਸ ਹੁੰਦੀਆਂ, ਚੱਕਰ ਆਉਂਦੇ, ਲੋ ਬਲੱਡ ਪ੍ਰੈਸ਼ਰ ਹੋ ਜਾਂਦਾ, ਡਿੱਗ ਜਾਂਦੇ ਆ, ਸੋ ਇਸ ਤਰ੍ਹਾਂ ਦੀਆਂ ਕਈ ਪ੍ਰੋਬਲਮਸ ਆ ਜਾਂਦੀਆਂ।
1: ਜੀ, ਇੱਕ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ ਹੈਲੋ ਹਾਂਜੀ, ਆਵਾਜ਼ ਆ ਰਹੀ ਹੈ ਜੀ? ਪ੍ਰੋਗਰਾਮ ਚੱਲ ਰਿਹਾ ਰੇਡੀਓ ਪੀੜੀ, ਅਤੇ ਡਾਕਟਰ ਨੀਲਮ ਅਵਤਾਰ ਸਿੰਘ ਸਾਡੇ ਨਾਲ ਜੁੜੇ ਹੋਏ ਨੇ। ਸੋ ਮੈਮ, ਤੁਸੀਂ ਹੁਣੇ ਫਾਸਟਿੰਗ ਦੀ ਗੱਲ ਕੀਤੀ ਕਿ ਬੱਚੇ ਜਿਹੜੇ ਹੈਗੇ ਡਾਈਟਿੰਗ ਦੇ ਚੱਕਰ ਦੇ ਵਿੱਚ ਸੁਬਹਾ ਬ੍ਰੇਕਫਾਸਟ ਨਹੀਂ ਕਰਕੇ ਜਾਂਦੇ ਹੈਗੇ। ਇੱਕ ਹੋਰ ਬੜੀ ਟਰਮ ਅੱਜ ਕੱਲ੍ਹ ਮਸ਼ਹੂਰ

0: ਹੋਈ ਵੀ ਹੈ ਇੰਟਰਮੀਡੀਏਟ ਫਾਸਟਿੰਗ, ਕਿ
1: ਜੀ
0: ਜੀ ਰਾਤ ਨੂੰ ਤੁਸੀਂ ਜਲਦੀ ਖਾਣਾ ਖਾ ਲਓ, ਅਗਲੇ ਦਿਨ ਸਵੇਰੇ 10 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਕੁਛ ਨਹੀਂ ਖਾਣਾ ਹੈਗਾ, ਜਾਂ ਕੋਈ ਵੀ ਇੱਕ ਟਾਈਮ ਫਿਕਸ ਕਰ ਦਿੱਤਾ ਜਾਂਦਾ ਹੈਗਾ ਕਿ ਤੁਸੀਂ 14 ਤੋਂ 15 ਘੰਟੇ ਦਾ ਇੱਕ ਗੈਪ ਜਿਹੜਾ ਹੈਗਾ ਉਹ ਲੈਣਾ। ਸੋ ਮੈਮ ਇਹ ਸਾਡੀ ਸਿਹਤ ਦੇ ਲਈ ਇਹ ਚੀਜ਼ ਕਿੰਨੀ ਕੁ ਮਤਲਬ ਸਹੀ ਹੈ ਜਾਂ
1: ਮੈਨੂੰ
0: ਫਿਰ
1: ਤਾਂ ਲੱਗਦਾ ਹੁੰਦਾ ਕਿ ਜੋ ਸਾਡਾ ਪੁਰਾਣੇ ਟਾਈਮ ਦਾ ਚੱਲਦਾ ਆ ਰਿਹਾ, ਬ੍ਰੇਕਫਾਸਟ ਸਵੇਰੇ 8-9 ਵਜੇ ਹੋਵੇ, ਦੁਪਹਿਰੇ ਲੰਚ ਹੋਏ 1-1.5 ਵਜੇ, 2 ਵਜੇ, ਤੇ ਈਵਨਿੰਗ 8-9 ਵਜੇ ਖਾਣਾ ਹੋਏ,
0: ਜੀ
1: ਡਿਨਰ ਹੋਏ, ਭਾਵੇਂ ਥੋੜ੍ਹਾ ਅਰਲੀ ਵੀ ਹੋ ਸਕਦਾ ਹੈ,
0: ਹੂੰ
1: ਮੈਨੂੰ ਲੱਗਦਾ ਕਿ ਇਹ ਜੋ ਪਹਿਲੇ ਟਾਈਮ ਤੋਂ ਚੀਜ਼ਾਂ ਬਣੀਆਂ ਹੋਈਆਂ ਸਭ ਠੀਕ ਬਣੀਆਂ ਹੋਈਆਂ।
0: ਜੀ
1: ਅੱਜ ਕੱਲ੍ਹ ਦੇ ਬੱਚੇ ਜਾਂ ਵੱਡੇ ਇਹ ਚੀਜ਼ਾਂ ਨੂੰ ਹੁਣ ਮੰਨਦੇ ਨਹੀਂ ਹੈ, ਉਹ ਸਵੇਰੇ ਬ੍ਰੇਕਫਾਸਟ ਨਹੀਂ ਕਰਨਾ,
0: ਜੀ
1: ਡਾਈਟਿੰਗ ਦਾ ਕੋਈ ਚੱਕਰ ਨਹੀਂ ਹੁੰਦਾ,
0: ਹੂੰ,
1: ਉਹ ਭੱਜ ਦੌੜ ਹੀ ਉਹਨਾਂ ਨੂੰ ਇੰਨੀ ਪਈ ਹੁੰਦੀ ਹੈ, ਟਾਈਮ ਦੇ ਟਾਈਮ ਉੱਠਣਾ ਸਕੂਲ ਤੋਂ, ਹੁਣ ਬੱਚਾ ਹੈ ਇੱਕ ਛੋਟਾ ਜਿਹਾ,
0: ਜੀ
1: ਉਹਨੂੰ ਦੁੱਧ ਤੱਕ ਨਹੀਂ ਉਹ ਪੀ ਕੇ ਜਾਂਦਾ, ਉਹ ਦਹੀਂ ਤੱਕ ਨਹੀਂ ਖਾ ਕੇ ਜਾਂਦਾ, ਕਿਉਂਕਿ ਉੱਠਦੇ ਉੱਠਦੇ 5 ਮਿੰਟ ਰਹਿ ਜਾਂਦੇ ਉਹਦੇ ਤਿਆਰ ਹੋਣ 'ਚ, ਤਾਂ ਕੀ ਬੱਚਾ ਬ੍ਰੇਕਫਾਸਟ ਕਰੇਗਾ, ਤੇ ਕੀ ਏਦਾਂ ਹੀ ਵੱਡਿਆਂ ਨਾਲ ਵੀ ਹੁੰਦਾ। ਸੋ ਜ਼ਿਆਦਾ ਡਾਈਟਿੰਗ ਵਾਲਾ ਕੰਮ ਨਹੀਂ ਹੈਗਾ ਵੀ ਡਾਈਟਿੰਗ ਕਰਨੀ ਹੈ ਜਾਂ ਇੰਟਰਮੀਡੈਂਟ ਫਾਸਟਿੰਗ ਕਰਨੀ, ਇਹ ਨਵੀਆਂ ਨਵੀਆਂ ਚੀਜ਼ਾਂ ਆਈ ਜਾ ਰਹੀਆਂ ਕਿ ਐਵੇਂ ਇੰਟਰਮੀਡੈਂਟ ਫਾਸਟਿੰਗ ਕਰਾਂਗੇ ਥੋੜ੍ਹੇ ਪਤਲੇ ਹੋ ਜਾਵਾਂਗੇ, ਤੇ ਪਰ ਇਹ ਹੈ ਸਾਰਾ ਕੁਛ
0: ਜੀ
1: ਕੁਛ ਬਹੁਤਾ ਚੰਗਾ ਨਹੀਂ ਹੈਗਾ, ਮੈਨੂੰ ਤਾਂ ਐਵੇਂ ਹੀ ਲੱਗਦਾ।
0: ਜੀ ਬਿਲਕੁਲ। ਸੋ ਗੱਲਾਂ ਬਾਤਾਂ ਚੱਲ ਰਹੀਆਂ ਜੀ ਡਾਕਟਰ ਨੀਲਮ ਅਵਤਾਰ ਸਿੰਘ ਹੋਰਾਂ ਦੇ ਨਾਲ। ਸੋ ਇੱਕ ਕਾਲਰ ਜੁੜੇ ਨੇ। ਹੈਲੋ।
2: ਹੈਲੋ, ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਸਾਂਝਾ ਕਰ ਦਿਓ।
2: ਮੇਰਾ ਨਾਮ ਜੀ ਨਿੱਕੀ ਕੌਰ ਹੈ ਜੀ।
0: ਜੀ ਨਿੱਕੀ ਕੌਰ ਜੀ, ਕੀ ਸਵਾਲ ਲੈ ਕੇ ਪਹੁੰਚੇ ਹੋ?
2: ਮੈਨੂੰ ਨਾ ਜੀ, ਜਦੋਂ ਮੈਂ ਰਾਤ ਨੂੰ ਸੌਂਦੀ ਆ ਨਾ, ਮੇਰੇ ਦਿਮਾਗ 'ਚ ਨਾ ਘਰ ਦੀਆਂ ਗੱਲਾਂ ਮਤਲਬ ਛੋਟੀਆਂ ਛੋਟੀਆਂ ਘੁੰਮੀ ਜਾਂਦੀਆਂ ਨੇ, ਨੀਂਦ ਮਤਲਬ ਆਉਂਦੀ ਨਹੀਂ ਹੈਗੀ।
0: ਨੀਂਦ ਨਹੀਂ ਆਉਂਦੀ ਜੀ ਇਹਨਾਂ ਨੂੰ।
1: ਓਕੇ, ਕਿਉਂ ਸੋਚਦੇ ਹੋ ਇੰਨਾ?
2: ਤੇ ਮੈਨੂੰ ਨਾ ਬੇਚੈਨੀ ਵੀ ਹੋਣ ਲੱਗ ਜਾਂਦੀ ਆ।
1: ਇਹਨੂੰ ਓਵਰ ਥਿੰਕਿੰਗ ਕਹਿੰਦੇ ਆ। ਅੱਜ ਕੱਲ੍ਹ ਬੱਚਿਆਂ 'ਚ ਇਹ ਪ੍ਰੋਬਲਮ ਬਹੁਤ ਜ਼ਿਆਦਾ ਹੋ ਰਹੀ ਹੈ ਵੀ ਸਾਰਾ ਦਿਨ ਸੋਚੀ ਜਾਣਾ ਸੋਚੀ ਜਾਣਾ। ਕਿੰਨੀ ਉਮਰ ਹੈ ਤੁਹਾਡੀ?
2: ਮੇਰੀ ਉਮਰ ਜੀ 32 ਸਾਲ ਆ ਜੀ।
1: ਓਕੇ, ਖੁਸ਼ ਰਿਹਾ ਕਰੋ, ਘਰ 'ਚ ਖੁਸ਼ੀ ਵੰਡੋ, ਖੁਸ਼ ਰਹੋ, ਅਤੇ ਆਪਣੇ ਆਪ ਹੀ ਸਾਰੀ ਓਵਰ ਥਿੰਕਿੰਗ ਚਲੀ ਜਾਣੀ ਹੈ। ਜੇ ਫਿਰ ਵੀ ਪ੍ਰੋਬਲਮ ਹੁੰਦੀ ਹੈ ਤੁਸੀਂ ਮੇਰੇ ਕਲੀਨਿਕ 'ਤੇ ਆ ਸਕਦੇ ਹੋ, ਮੇਰੇ 2 ਯੂਨਿਟਸ ਹੈਗੇ ਹੈ ਸਨੌਰ ਅਤੇ ਚੀਕਾ, ਚੈਰੀਟੇਬਲ ਯੂਨਿਟਸ ਹੈ, ਉੱਥੇ ਆ ਸਕਦੇ ਹੋ ਅਤੇ ਉੱਥੋਂ ਆ ਕੇ ਦਵਾਈ ਲੈ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਓਵਰ ਥਿੰਕਿੰਗ ਦੀ ਪ੍ਰੋਬਲਮ ਬਹੁਤ ਜ਼ਿਆਦਾ ਲੋਕਾਂ ਨੂੰ ਹੁੰਦੀ ਹੈ।
0: ਜੀ, ਸੋ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ ਨਿੱਕੀ ਕੌਰ ਜੀ। ਸੋ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ।

0: ਹੈਲੋ, ਦਿਸ ਇਜ਼ ਡਾਕਟਰ ਨੀਲਮ ਅਵਤਾਰ ਸਿੰਘ, ਹੋਮਿਓਪੈਥੀ ਕੰਸਲਟੈਂਟ। ਮੈਂ ਇੱਥੇ ਪਟਿਆਲਾ ਵਿਖੇ ਪਿਛਲੇ 40 ਸਾਲ ਤੋਂ ਹੋਮਿਓਪੈਥੀ ਪ੍ਰੈਕਟਿਸ ਕਰ ਰਹੀ ਹਾਂ। ਮੇਰਾ ਕਲੀਨਿਕ ਬਸਨ ਹੋਮਿਓਪੈਥੀ ਕਲੀਨਿਕ ਹੈ, ਪਾਤਸ਼ਾਹ ਰੋਡ ਤੇ, ਪ੍ਰੇਮ ਨਗਰ। ਤੇ ਹਰ ਰੋਜ਼ ਈਵਨਿੰਗ 5 ਤੋਂ 7 ਦੇਖਦੀ ਹਾਂ। ਮੇਰਾ ਫੋਨ ਨੰਬਰ ਹੈ 98-146-30-513। ਇੱਥੇ ਹਰ ਬਿਮਾਰੀ ਦਾ ਇਲਾਜ ਹੋਮਿਓਪੈਥਿਕ ਦਵਾਈਆਂ ਦੇ ਨਾਲ ਕੀਤਾ ਜਾਂਦਾ, ਭਾਵੇਂ ਆਰਥਰਾਈਟਸ ਹੋਏ, ਗਾਊਟ ਹੋਏ, ਆਟੋਇਮਿਊਨ ਡਿਸਆਰਡਰਸ ਹੋਣ, ਬਿਹੇਵੀਅਰ ਇਸ਼ੂਜ਼ ਹੋਣ, ਬੱਚਿਆਂ ਦੀਆਂ ਪ੍ਰੋਬਲਮਸ। ਤੇ ਮੈਂ ਖਾਸ ਸਪੈਸ਼ਲਿਸਟ ਹੈਗੀ ਹਾਂ ਵੀਟ ਅਲਰਜੀ ਤੇ ਥਾਇਰਾਇਡ ਦੇ ਕੇਸਿਸ ਦੇ ਵਿੱਚ। ਮੇਰੀਆਂ 2 ਚੈਰੀਟੇਬਲ ਡਿਸਪੈਂਸਰੀਜ਼ ਹਨ, ਇੱਕ ਸਨੌਰ ਜੋ ਮੰਗਲਵਾਰ ਮੈਂ ਜਾਂਦੀ ਹਾਂ, ਤੇ ਇੱਕ ਚੀਕਾ ਜਿੱਥੇ ਮੈਂ ਸ਼ੁੱਕਰਵਾਰ ਜਾਂਦੀ ਹਾਂ। ਪਿਛਲੇ 25 ਸਾਲ ਤੋਂ ਇਹ ਡਿਸਪੈਂਸਰੀ ਚੱਲ ਰਹੀਆਂ ਹਨ। ਮੇਰਾ ਯੂਟਿਊਬ ਚੈਨਲ ਡਾਕਟਰ ਨੀਲਮ ਅਵਤਾਰ ਸਿੰਘ ਦੇ ਨਾਮ ਨਾਲ ਹੈ। 750 ਤੋਂ ਵੱਧ ਵੀਡੀਓਜ਼ ਹੋਣ, ਉਹ ਵੀਡੀਓਜ਼ ਤੁਸੀਂ ਦੇਖੋ, ਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ 98-146-30-513 ਤੇ।
1: ਇਸ ਪ੍ਰੋਗਰਾਮ ਦੇ ਪ੍ਰਾਯੋਜਕ ਸਨ ਡਾਕਟਰ ਨੀਲਮ ਅਵਤਾਰ ਸਿੰਘ, ਬਸਨ ਹੋਮਿਓਪੈਥੀ ਕਲੀਨਿਕ, ਪ੍ਰੇਮ ਨਗਰ, ਪਾਤਸ਼ਾਹ ਰੋਡ, ਪਟਿਆਲਾ।
0: ਹੈਲੋ, ਦਿਸ
2: ਜੀ ਪ੍ਰੋਗਰਾਮ ਚੱਲ ਰਿਹਾ ਰੇਡੀਓ ਓਪੀਡੀ। ਸੋ ਮੈਮ, ਹੁਣ ਅਸੀਂ ਥੋੜਾ ਜਿਹਾ ਸਕਿਨ ਇਸ਼ੂਜ਼ ਤੇ ਵਾਪਸ ਆਵਾਂਗੇ ਕਿ ਇਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ ਗਰਮੀ ਦੇ ਮੌਸਮ ਦੇ ਵਿੱਚ, ਤੇ ਕਿਹੜੀ ਤਰੀਕਿਆਂ, ਮਤਲਬ ਐਸੇ ਕਿਹੜੇ ਤਰੀਕੇ ਹੈਗੇ ਆ ਜਿਨ੍ਹਾਂ ਦੇ ਨਾਲ ਅਸੀਂ ਇਹਨਾਂ ਤੋਂ ਟੋਟਲੀ ਪਾਸੇ ਹੋ ਸਕਦੇ ਹਾਂ
0: ਜੀ? ਸਕਿਨ ਦੀ ਪ੍ਰੋਬਲਮ ਇਹ ਤਾਂ ਆਉਂਦੀ ਹੈ ਕਿ ਅਸੀਂ ਬਹੁਤ ਜ਼ਿਆਦਾ ਗਰਮੀ 'ਚ ਰਹਿੰਦੇ ਹਾਂ। ਇੱਕ ਧੁੱਪ ਹੈ, ਇੱਕ ਗਰਮੀ ਹੈ। ਗਰਮੀ ਦਾ ਮਤਲਬ ਕਿ ਘਰ ਦੇ ਅੰਦਰ ਵੀ ਪੱਖਾ ਘੱਟ ਉਹ 'ਚ ਚਲਾਓ, ਜਾਂ ਏਸੀ ਹੈ ਨਹੀਂ, ਕੂਲਰ ਹੈ ਨਹੀਂ, ਬਿਲਕੁਲ ਗਰਮੀ ਦੇ ਵਿੱਚ ਬੈਠੇ ਰਹੋ, ਤਾਂ ਇਹ ਸਕਿਨ ਦੀਆਂ ਪ੍ਰੋਬਲਮਸ ਹੁੰਦੀਆਂ। ਦੂਜਾ ਜਿਹੜਾ, ਅਸੀਂ ਧੁੱਪੇ ਫਿਰਦੇ ਹਾਂ, ਜਿੱਦਾਂ ਮੈਂ ਪਹਿਲਾਂ ਹੀ ਕਿਹਾ ਵੀ ਕਈਆਂ ਦਾ ਕੰਮ ਹੀ ਇੱਦਾਂ ਦਾ ਹੁੰਦਾ ਜਿਵੇਂ ਲੇਬਰ ਦਾ ਕੰਮ ਹੈ, ਜਾਂ ਅਸੀਂ ਵੀ ਕਈ ਵਾਰ ਜਾਂਦੇ ਹਾਂ, ਤੇ ਜੇ ਜਾਣਾ ਹੈਗਾ ਤਾਂ ਇਸ ਤੋਂ ਬਚਣਾ, 2-3 ਚੀਜ਼ਾਂ ਦਾ ਬਹੁਤ ਧਿਆਨ ਰੱਖਣਾ। ਸਨ ਤੋਂ ਪ੍ਰੋਟੈਕਸ਼ਨ, ਸੂਰਜ ਤੋਂ ਪ੍ਰੋਟੈਕਸ਼ਨ ਰੱਖਣੀ ਹੈ, ਹਾਈਜੀਨ ਦਾ ਧਿਆਨ ਰੱਖਣਾ, ਜਾਣ ਵੇਲੇ ਵੀ ਸਵੇਰੇ ਨਹਾਉਣਾ ਤੇ ਆ ਕੇ ਵੀ ਨਹਾਉਣਾ, ਤੇ ਕੱਪੜੇ ਬਿਲਕੁਲ ਹਲਕੇ ਰੰਗ ਦੇ ਪਾਉਣੇ ਹੈ, ਤੇ ਬਿਲਕੁਲ ਲੂਜ਼ ਕਲੋਥਸ, ਤੇ ਏਸੀ, ਕੂਲਰ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰੋ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ। ਤੇ ਪਾਣੀ ਵੱਧ ਤੋਂ ਵੱਧ ਪੀਣਾ, ਘੱਟੋ ਘੱਟ 10-15 ਗਲਾਸ ਪਾਣੀ ਦੇ ਪੀਣੇ ਹੈ
2: ਜੀ। ਇੱਕ ਕਾਲਰ ਸਾਡੇ ਨਾਲ ਜੁੜੇ ਨੇ, ਦੇਖਦੇ ਹਾਂ ਕਿਹੜੇ ਸਰੋਤਾ ਸਾਡੇ ਨਾਲ ਜੁੜੇ ਨੇ। ਹੈਲੋ,
3: ਹੈਲੋ,
2: ਹਾਂਜੀ ਨਮਸਕਾਰ, ਆਪਣਾ ਨਾਮ ਦੱਸ ਦਿਓ।
3: ਹਾਂਜੀ, ਨਮਸਕਾਰ ਜੀ, ਮੈਂ ਰਾਕੇਸ਼ ਕੁਮਾਰ ਬੋਲਦਾ ਜੀ, ਬਲੇਰ ਕੋਟਲੇ ਤੋਂ
2: ਜੀ। ਰਾਕੇਸ਼ ਕੁਮਾਰ ਜੀ, ਕੀ ਸਵਾਲ ਲੈ ਕੇ ਆਏ ਹੋ?
3: ਹਾਂਜੀ ਮੈਡਮ ਜੀ, ਮੈਂ ਆਪਣੇ ਘਰ ਦਾ ਟੈਸਟ ਕਰਾਇਆ ਸੀ
0: 16 ਕਿਉਂਕਿ ਜੇ ਟੀਬੀ ਦਾ ਸ਼ੱਕ ਵੀ ਪੈ ਜਾਏ ਤਾਂ ਵੀ ਉਹ 6-9 ਮਹੀਨੇ ਦਵਾਈ ਖਵਾਉਂਦੇ ਆ, ਤੇ ਮੈਨੂੰ ਲੱਗਦਾ ਕਿ ਇਹਦੀ ਹੋਮਿਓਪੈਥੀ ਦੀ ਬਜਾਏ ਤੁਸੀਂ ਐਲੋਪੈਥੀ ਦਾ ਪ੍ਰੋਪਰ ਇਲਾਜ ਕਰਾਓ ਤਾਂ ਕਿ ਟੀਬੀ ਤੋਂ ਆਪ ਵੀ ਬਚਣ ਤੇ ਕਿਸੇ ਨੂੰ ਅੱਗੇ ਫੈਲੇ ਵੀ ਨਾ
2: ਜੀ। ਸੋ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ। ਸੋ ਮੈਮ, ਪ੍ਰੋਗਰਾਮ ਆਪਣੇ ਬਿਲਕੁਲ ਆਖਰੀ ਪੜਾਅ ਤੇ ਹੈ, ਚੱਲਦੇ ਚੱਲਦੇ ਜੇਕਰ ਅਸੀਂ ਤੁਹਾਡੇ ਤੋਂ ਕੁਛ ਕੁ ਗੋਲਡਨ ਰੂਲਸ ਜਾਂ ਗੋਲਡਨ ਟਿਪਸ ਲੈਣਾ ਚਾਹੀਏ ਕਿ ਗਰਮੀ ਤੋਂ ਅਸੀਂ ਕਿਸ ਤਰੀਕੇ ਨਾਲ ਬਚਾਅ ਰੱਖ ਸਕਦੇ ਹਾਂ ਆਪਣਾ, ਤਾਂ ਕੋਈ ਜਿਹੜੇ ਇੱਕ ਅਸੀਂ ਨਾ ਕਹਿ ਸਕਦੇ ਹਾਂ ਕਿ ਅਸੀਂ ਹੁਣ ਮਤਲਬ ਦੁੱਧ ਰੜਕ ਲਿਆ ਅਤੇ ਉਹ 'ਚ ਮੱਖਣ ਕੱਢਣਾ ਚਾਹੁੰਦੇ ਹਾਂ, ਅਤੇ ਹੁਣ ਉਹ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ।
0: ਬਸ ਮੇਰਾ ਤਾਂ ਇੱਕੋ ਹੀ ਹੈਗਾ, ਆਪਣੇ ਆਪ ਨੂੰ ਹਾਈਡਰੇਟ ਕਰਕੇ ਰੱਖੋ, ਪਾਣੀ ਦੀ ਮਾਤਰਾ, ਨਾ ਤੁਹਾਨੂੰ ਕੋਈ UTI ਹੋਏਗੀ, ਨਾ ਤੁਹਾਨੂੰ ਕੋਈ ਲੂਜ਼ ਮੋਸ਼ਨ ਲੱਗਣਗੇ ਜੇ ਤੁਸੀਂ ਪ੍ਰੋਪਰ ਤਰੀਕੇ ਨਾਲ ਪਾਣੀ ਪੀਂਦੇ ਰਹਿੰਦੇ ਹੋ
2: ਜੀ।
0: ਦੂਜਾ, ਧੁੱਪ ਦੇ ਵਿੱਚ ਬਹੁਤ ਘੱਟ ਜਾਓ, ਜੇ ਬਹੁਤ ਜ਼ਰੂਰੀ, ਬਹੁਤ ਲਾਜ਼ਮੀ ਹੈ ਜਾਣਾ, ਸਿਰਫ ਤਾਂ ਹੀ ਨਿਕਲੋ, ਘੁੰਮਣਾ ਫਿਰਨਾ ਬੰਦ ਕਰ ਦਿਓ, ਅਤੇ ਆਪਣੇ ਆਪਣੇ ਖਾਣ ਪੀਣ 'ਤੇ ਜ਼ਿਆਦਾ ਧਿਆਨ ਰੱਖੋ ਕਿ ਜਿਹਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਏ, ਇਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਬਚਾਅ ਕਰ ਸਕਦੇ
2: ਜੀ। ਡਾਕਟਰ ਨੀਲਮ ਅਵਤਾਰ ਸਿੰਘ ਜੀ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਸਟੂਡੀਓ ਪਹੁੰਚੇ ਔਰ ਰੇਡੀਓ ਓਪੀਡੀ ਦਾ ਹਿੱਸਾ ਬਣ ਕੇ ਬੜੀਆਂ ਵਧੀਆ ਅਤੇ ਕੀਮਤੀ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ, ਸ਼ੁਕਰੀਆ ਜੀ, ਬਹੁਤ ਬਹੁਤ।
4: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੇਡੀਓ ਓਪੀਡੀ FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ।
5: ਬੀਜੀਆ ਟੂਟੀ ਤਾਂ ਬੰਦ ਕਰ ਦੋ, ਐਂ ਪਾਣੀ ਵਗੀ ਜਾਂਦਾ।
6: ਹਾਂ ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।
5: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
6: ਲਕੁੜੇ ਤੂੰ ਤਾਂ ਉਈ ਰੌਲਾ ਪਾ ਲੈਂਦੀ ਆ ਪੈਸੇ ਪੱਟਣ ਨੂੰ, ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।
5: ਬੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ, ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ।
6: ਲਹਿ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
5: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
7: ਪਾਣੀ ਬਚਾਓ, ਧਰਤੀ ਬਚਾਓ।
4: ਸਾਸ਼ਰੀਅਦੋ, ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਤੁਸੀਂ ਸਾਨੂੰ ਸੁਣ ਰਹੇ ਹੋ। ਪੇਸ਼ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ, ਲੈ ਕੇ ਹਾਜ਼ਰ ਹਾਂ ਮੈਂ ਸੀਮਾ ਸ਼ਰਮਾ ਅਤੇ ਮੇਰੇ ਨਾਲ ਨੇ
2: ਗੁਰਹਰਪ੍ਰੀਤ ਕੌਰ
4: ਜੀ। ਗੁਰਹਰਪ੍ਰੀਤ, ਤੁਸੀਂ ਭੱਜੇ ਭੱਜੇ MP ਸਟੂਡੀਓ 'ਚੋਂ ਆਏ ਹੋ, ਪਹਿਲਾਂ ਰੇਡੀਓ OPD ਚੱਲ ਰਿਹਾ ਸੀ ਤੇ ਸਾਹ ਲੈਣ ਦਾ ਵੀ ਟਾਈਮ ਨਹੀਂ ਮਿਲਿਆ।
2: ਸਾਹ ਮੈਂ ਲੈ ਲੂੰਗੀ ਕਿਉਂਕਿ ਨਾ ਹੁਣ ਮੈਨੂੰ ਇਹ ਹੈਗਾ ਵੀ ਆਪਾਂ ਨਾ ਖਬਰਾਂ ਪੜ੍ਹਦੀ ਹੈ।
4: ਅੱਛਾ,
2: ਕਿਉਂਕਿ ਖਬਰਾਂ, ਕਿਉਂਕਿ ਅਸਲ 'ਚ ਨਾ ਦੋ ਜਾਣੇ ਜਦੋਂ ਮਿਲਦੇ ਆ ਉਹਨਾਂ ਨੂੰ ਐਂ ਹੁੰਦਾ ਵੀ
4: ਫਟਾਫਟ ਗੱਲਾਂ ਕਰ ਲਈਏ,
2: ਕਿਉਂਕਿ ਭਰੇ ਪਏ ਹੁੰਦੇ ਆਪਾਂ ਅੰਦਰੋਂ, ਤੇ ਕਈ ਵਾਰੀ ਫਿਰ ਨਾ ਖਬਰਾਂ ਰਹਿ ਜਾਂਦੀਆਂ।
4: ਜੀ ਜੀ ਜੀ, ਦੇਖੋ ਖਬਰਾਂ ਜਿਹੜੀਆਂ ਨੇ ਆਪਾਂ ਮੁੱਖ ਸੁਰਖੀਆਂ ਹੁਣੇ ਸਾਂਝੀਆਂ ਕਰਨੀਆਂ ਆਪਣੇ ਸਰੋਤਿਆਂ ਦੇ ਨਾਲ, ਤੇ ਇਹ ਜ਼ਰੂਰੀ ਹੈ ਕਿਉਂਕਿ ਟਾਈਮ ਟਾਈਮ ਤੇ ਜਿਹੜੀਆਂ ਨਿਊਜ਼ ਹੈਡਲਾਈਨਸ ਨੇ ਜਾਣੂ ਕਰਵਾਉਂਦੀਆਂ ਨੇ ਕਿ ਦੇਸ਼ ਵਿਦੇਸ਼ਾਂ 'ਚ
2: ਕੀ
4: ਹੋ ਰਿਹਾ।
2: ਸੋ ਇਸ ਬਾਰੇ ਹੁਣ ਤੁਹਾਨੂੰ ਜਾਣੂ ਕਰਵਾਉਣਗੇ ਸਾਡੇ ਸੀਨੀਅਰ ਮੈਮ ਸੀਮਾ ਜੀ, ਤੇ ਆਪਣੀ ਪਿਆਰੀ ਤੇ ਮਿੱਠੀ ਆਵਾਜ਼
4: ਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਤੀ ਦੀ ਮੀਟਿੰਗ 'ਚ ਕਰੀਬ 30,000 ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਪੰਜਾਬ ਅੱਜ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰ ਰਿਹਾ ਹੈ। ਇਹ ਮੁਹਿੰਮ 24 ਜੁਲਾਈ ਤੱਕ ਜਾਰੀ ਰਹੇਗੀ।

ਦੇਸ਼ 'ਚ ਐਮਰਜੈਂਸੀ ਦੌਰਾਨ ਪੀੜਤ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾ ਰਿਹਾ ਹੈ। ਉੱਤਰਾਖੰਡ 'ਚ ਪਿਥੌਰਾਗੜ੍ਹ ਜ਼ਿਲ੍ਹੇ ਦੇ

ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ। ਮੌਸਮ ਵਿਭਾਗ ਨੇ ਭਲਕੇ ਭਾਵ 26 ਜੂਨ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਪੰਜਾਬ ਤੇ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਅੱਜ 3 ਦਿਨਾਂ ਦੇ ਸਰਕਾਰੀ ਦੌਰੇ ਤੇ ਬਰਤਾਨੀਆ ਲਈ ਰਵਾਨਾ ਹੋ ਰਹੇ ਨੇ। ਭਾਰਤ ਅੱਜ ਮਾਨਚੈਸਟਰ ਦੇ ਅਮੀਰਾਤ

0: ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਦੇਸ਼ ਵਿਦੇਸ਼ਾਂ 'ਚ ਨਿਊਜ਼ ਔਨ AIR ਐਪ 'ਤੇ ਸੁਣ ਸਕਦੇ ਹੋ। ਲਓ ਜੀ ਗੁਰਹਰਪ੍ਰੀਤ, ਆਪਾਂ ਪੜ੍ਹ ਲਈਆਂ ਨਿਊਜ਼ ਹੈਡਲਾਈਨਸ
1: ਜੀ,
0: ਅਤੇ ਹੁਣ ਆਪਾਂ ਸ਼ੁਰੂਆਤ ਕਰਾਂਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਦੀ ਵਾਅਦੇ ਮੁਤਾਬਕ।
1: ਕਿਆ ਬਾਤ ਹੈ! ਸੋ ਗੱਲਾਂ 'ਚੋਂ ਗੱਲ ਦੇ ਵਿੱਚ ਨਾ ਇੱਕ ਅਸੀਂ ਵਿਸ਼ਾ ਲੈਂਦੇ ਹੁੰਦੇ ਹਾਂ ਜਿਸ ਦੇ ਵਿੱਚ ਅਸੀਂ ਆਪਣੇ ਆਪਣੇ ਐਕਸਪੀਰੀਅੰਸ ਸਾਂਝੇ ਕਰਦੇ ਹਾਂ, ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਹਾਂ। ਸੋ ਅੱਜ ਮੈਂ ਸੀਮਾ ਜੀ ਤੁਹਾਨੂੰ ਨਾ ਇੱਕ ਗੱਲ ਕਹਿਣਾ ਚਾਹਾਂਗੀ।
0: ਕਹੋ ਜੀ, ਜ਼ਰੂਰ ਕਹੋ।
1: ਅੱਜ ਐਨ ਗੇਂਦੇ ਦਾ ਫੁੱਲ ਲੱਗੀ ਜਾਂਦਾ ਹਾਏ ਹਾਏ। ਆਹ ਜਿਹੜੀ ਸਮਾਈਲ ਹੈ ਨਾ, ਆਹ ਜਿਹੜਾ ਹਾਸਾ ਹੈ, ਇੱਥੋਂ ਪਤਾ ਲੱਗਦਾ ਹੈ ਕਿ ਮਤਲਬ ਤਾਰੀਫ ਸੁਣ ਕੇ ਸਾਨੂੰ ਕਿੰਨੀ ਖੁਸ਼ੀ
0: ਕਿੰਨੀ ਖੁਸ਼ੀ ਮਿਲਦੀ
1: ਔਰ ਅੱਜ ਫਿਰ ਕਿਉਂ ਨਾ ਇਸੇ ਤਾਰੀਫ 'ਤੇ ਹੀ ਗੱਲ ਕੀਤੀ ਜਾਵੇ।
0: ਕਰ ਲੈਂਦੇ ਹਾਂ ਜੀ, ਜ਼ਰੂਰ। ਤਾਰੀਫ ਕਿਹਨੂੰ ਪਸੰਦ ਨਹੀਂ ਹੁੰਦੀ?
1: ਹਾਂ, ਔਰ ਪਹਿਲਾਂ ਮੈਨੂੰ ਇਹ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਜਦੋਂ ਮੈਂ ਤੁਹਾਨੂੰ ਗੇਂਦੇ ਦਾ ਫੁੱਲ ਕਿਹਾ?
0: ਦੇਖੋ, ਕਿਉਂਕਿ ਇੱਕ ਤਾਂ ਦੇਖੋ ਕੰਟਰਾਸਟ ਤੁਸੀਂ ਕਲਰ ਦੇ ਨਾਲ ਕੀਤਾ ਹੈ ਨਾ, ਦੂਜਾ ਤੁਸੀਂ ਮਹਿਕ ਦੇ ਨਾਲ ਕੀਤਾ
1: ਹੈ ਨਾ,
0: ਅਤੇ ਤੀਜਾ ਜਿਹੜਾ ਹੈਗਾ ਫੁੱਲ ਦੇ ਖਿੜੇ ਹੋਏ ਅੰਦਾਜ਼ ਦਾ ਕੀਤਾ, ਅਤੇ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਉਹ ਫੁੱਲ ਨੂੰ ਸੁੰਦਰ ਬਣਾਉਂਦੀਆਂ ਨੇ, ਜਿਸ ਕਰਕੇ ਅਸੀਂ ਉਹਨਾਂ ਵੱਲ ਅਟਰੈਕਟ ਹੁੰਦੇ ਹਾਂ, ਉਹਨਾਂ ਵੱਲ ਖਿੱਚ ਜਾਂਦੇ ਹਾਂ।
1: ਸੋ ਅਸੀਂ ਵੀ ਫਿਰ ਅਟਰੈਕਟ ਹੋ ਗਏ ਜੀ ਹੁਣ। ਅਤੇ ਗੱਲ ਇੱਥੇ ਇਹ ਹੈ ਕਿ ਜਦੋਂ ਮਤਲਬ ਐਡਾ ਸੋਹਣਾ ਫੁੱਲ ਸਾਹਮਣੇ ਬੈਠਾ ਹੋਵੇ ਤਾਂ ਫਿਰ ਗੱਲਾਂ ਆਪਣੇ ਆਪ
0: ਨਿਕਲਦੀਆਂ
1: ਹੈ ਨਾ। ਸੋ ਨਾਲ ਨਾਲ ਗੀਤ ਸੰਗੀਤ ਵੀ ਨਿਕਲਦੇ ਆ ਫਿਰ, ਅਤੇ ਗੀਤ ਸੰਗੀਤ ਤੋਂ ਬਿਨਾਂ ਗੱਲ ਬਣਦੀ ਨਹੀਂ
0: ਬਣਦੀ ਨਹੀਂ ਬਿਲਕੁਲ ਨਹੀਂ ਬਣਦੀ।
1: ਹੁਣ ਫਿਰ ਮੈਨੂੰ ਲੱਗਦਾ ਇੱਕ ਅੱਧਾ ਹੋ ਜਾਣਾ ਚਾਹੀਦਾ, ਕਿਉਂਕਿ ਨਹੀਂ ਤਾਂ ਸਾਡੇ ਸਰੋਤਿਆਂ ਨੇ ਕਹਿਣਾ ਵੀ ਇੱਕ ਦੂਜੇ ਦੀਆਂ ਤਰੀਫਾਂ ਹੀ ਕਰੀ ਜਾਣਗੀਆਂ
0: ਬੈਠੀਆਂ ਜੀ। ਫਿਰ ਦੇ ਰਹੇ ਹਾਂ ਤੁਹਾਨੂੰ ਗੀਤ, ਸੁਣੋ ਜੀ ਇਹ ਗੀਤ। ਗੀਤ ਸੁਣਵਾ ਰਹੇ ਹਾਂ ਦਿਲਜੀਤ ਦੁਸਾਂਝ ਅਤੇ ਇਹਨਾਂ ਦੇ ਸਾਥੀ ਕਲਾਕਾਰਾਂ ਦੀਆਂ ਆਵਾਜ਼ਾਂ 'ਚ।

0: ਲਓ ਜੀ ਗੁਰਹਰਪ੍ਰੀਤ, ਆਪਾਂ ਲੋਇੰਸ ਆਫ ਪੰਜਾਬ
1: ਆਪਾਂ ਹੀ ਆ
0: ਜੁਆਇਨ
1: ਜੀ।
0: ਸੁਣ ਲਿਆ, ਆਪਾਂ ਵੀ ਲੋਇੰਸ ਆਫ ਲੋਇਨੈਸ ਆਫ ਪੰਜਾਬ
1: ਹਾਂ ਨਹੀਂ ਕੋਈ ਗੱਲ ਨਹੀਂ ਜੀ, ਉਹ ਅਸਲ ਚ ਹੁੰਦਾ ਕੀ ਹੈ ਕਿ ਜਦੋਂ ਅਸੀਂ ਫੀਲਿੰਗ ਚ ਹੁੰਦੇ ਆ ਨਾ ਉਸ ਸਮੇਂ ਦੇ ਉੱਪਰ, ਫਿਰ ਇਹ
0: ਸ਼ੇਰ
1: ਚੀਜ਼ਾਂ
0: ਸ਼ੇਰਨੀ 'ਚ ਕੋਈ ਫਰਕ ਨਹੀਂ ਰਹਿ
1: ਹਾਂ
0: ਜਾਂਦਾ
1: ਪਰ ਉਹ ਬੜਾ ਫਰਕ ਨਹੀਂ ਹੁੰਦਾ, ਦਹਾੜ ਬਰਾਬਰ ਦੀ ਹੁੰਦੀ ਹੈ।
0: ਹਾਂ ਬਿਲਕੁਲ।
1: ਸੋ ਅੱਜ ਤਰੀਫਾਂ ਅਸੀਂ ਕਰਨੀਆਂ ਸੀਗੀਆਂ ਇੱਕ ਦੂਜੇ ਦੀਆਂ, ਸੋ ਮੈਂ ਤਾਂ ਕਰਦੀ ਹਾਂ ਅਤੇ ਹੁਣ ਮੈਂ ਐਕਸਪੈਕਟ ਕਰ ਰਹੀ ਹਾਂ ਵੀ ਤੁਸੀਂ ਮੇਰੀ ਤਾਰੀਫ ਕਰੋ
0: ਦੇਖੋ
1: ਨਾ। ਹੁਣ ਮੈਂ ਅਗਲੀ ਗੱਲ ਵੀ ਨਾਲ ਬੋਲੂੰਗੀ, ਇਹ ਮੈਂ ਇਕੱਲੀ ਨਹੀਂ ਕਰਦੀ, ਜਦੋਂ ਅਸੀਂ ਕੋਈ ਵੀ ਇਨਸਾਨ ਇੱਕ ਦੂਜੇ ਦੀ ਅਸੀਂ ਕਰਦੇ ਹਾਂ ਨਾ ਥੋੜ੍ਹੀ ਜਿਹੀ ਤਾਰੀਫ ਕਰਦੇ ਹਾਂ, ਸਾਹਮਣੇ ਵਾਲਾ ਬੰਦਾ ਯਾਰ ਮੇਰੀ ਵੀ ਕਰੂਗਾ,
0: ਕਰੂਗਾ
1: ਕਿ
0: ਹੁਣ,
1: ਨਹੀਂ
0: ਬਿਲਕੁਲ
1: ਕਰੂਗਾ, ਕਦੋਂ
0: ਬਿਲਕੁਲ
1: ਕਰੂਗਾ।
0: ਕਦੋਂ ਕਰੂਗਾ
1: ਸੋ ਮਤਲਬ ਉਸ ਚੱਕਰ 'ਚ ਨਾ ਅਸੀਂ ਬੈਠੇ ਨੇ ਬੈਠੇ ਨੇ, ਅਤੇ ਜੇ ਅਗਲਾ ਨਾ ਕਰੇ
0: ਤਾਂ ਫਿਰ ਮਨ 'ਚ
1: ਫਿਰ
0: ਵਲਵਲੇ ਉੱਠਦੇ ਨੇ ਵੀ
1: ਨਹੀਂ,
0: ਇਹਨੂੰ
1: ਉਹ ਜਿਹੜੀ ਸ਼ੇਰ ਵਾਲੀ ਦਹਾੜ ਹੈ ਨਾ ਅੰਦਰੋਂ ਆਉਣੀ ਸ਼ੁਰੂ ਹੋ ਜਾਂਦੀ ਹੈ, ਉਹ ਆਉਣਾ ਸ਼ੁਰੂ ਹੈ ਨਾ, ਮਤਲਬ ਸਿਸਟਮ ਜਾ ਵੀ ਅੱਛਾ ਐਂ ਹੋ ਗਈ ਗੱਲ
0: ਜੀ। ਦੇਖੋ ਗੁਰਹਰਪ੍ਰੀਤ, ਗੱਲ ਇਹ ਹੈ ਕਿ ਤਾਰੀਫ ਜਿਹੜੀ ਹੈਗੀ ਹੈ ਉਹ ਦਿਲੋਂ ਨਿਕਲਦੀ ਹੈ ਨਾ, ਅਤੇ ਕਈ ਵਾਰੀ ਇਹ ਤਾਰੀਫ ਜਿਹੜੀ ਹੈਗੀ ਹੈ ਦਿਲੋਂ ਨਾ ਹੋ ਕੇ ਕਿਸੇ ਹੋਰ ਪਾਸੋਂ ਨਿਕਲਦੀ, ਜਦੋਂ
1: ਦਿਮਾਗ ਚੋਂ
0: ਅਸੀਂ
1: ਨਿਕਲਦੀ ਹੈ।
0: ਦਿਮਾਗ ਚੋਂ ਨਿਕਲਦੀ ਹੈ, ਦਿਮਾਗ ਬੜਾ ਸ਼ਰਾਰਤੀ ਹੈ ਸਾਡਾ, ਕਹਿੰਦੇ ਨਾ ਮਨੁੱਖ ਦਾ ਦਿਮਾਗ ਜਿਹੜਾ ਸਭ ਤੋਂ ਵੱਧ ਸ਼ਰਾਰਤੀ ਹੈ, ਉਹ ਕਿੱਥੇ ਕੀ ਕਰਦਾ ਇਹ ਸਾਨੂੰ ਨਹੀਂ ਪਤਾ ਲੱਗਦਾ
1: ਜੀ
0: ਹੈ ਨਾ,
1: ਬਿਲਕੁਲ।
0: ਅਤੇ ਇੱਕ ਸੈਕਿੰਡ ਦੇ ਵਿੱਚ ਹੀ ਨੰਬਰ ਆਫ ਜਿਹੜੇ ਵਿਚਾਰ ਨੇ ਬੰਦੇ ਦੇ ਦਿਲ 'ਚ ਆਉਂਦੇ ਨੇ, ਬਹੁਤ ਸਾਰੀਆਂ, ਜਿੱਦਾਂ ਅਸੀਂ ਸਕਰੋਲ ਕਰਦੇ ਹਾਂ ਨਾ ਫੋਨ ਨੂੰ,
1: ਬਿਲਕੁਲ
0: ਉਸੇ ਤਰ੍ਹਾਂ ਸਾਡਾ ਦਿਮਾਗ ਹੋ ਗਿਆ, ਅਤੇ ਇੱਕ ਸੈਕਿੰਡ ਦੇ ਵਿੱਚ ਪਤਾ ਨਹੀਂ ਕਿੰਨੇ ਵਿਚਾਰ ਆਉਂਦੇ ਨੇ, ਅਤੇ ਜਿਹੜੇ ਵਿਚਾਰ ਨੂੰ ਅਸੀਂ ਮੈਚਿਓਰ ਕਰ ਲੈਂਦੇ ਹਾਂ ਉਹੀ ਵਿਚਾਰ ਜਿਹੜਾ ਸਾਡੇ ਮੂੰਹ 'ਚੋਂ ਬਾਹਰ ਨਿਕਲਦਾ ਹੈ।
1: ਸੋ
0: ਅਤੇ
1: ਕਈ
0: ਫਿਰ
1: ਵਾਰ
0: ਹੁਣ ਮੂੰਹ 'ਚੋਂ ਇਹ ਵਿਚਾਰ ਨਿਕਲਿਆ ਕਿ ਜਿਹੜਾ ਰੇਡੀਓ ਓਪੀਡੀ ਪ੍ਰੋਗਰਾਮ ਮੈਂ ਸੁਣ ਰਹੀ ਸੀ ਬਹੁਤ ਵਧੀਆ ਲੱਗਿਆ, ਕਿ ਜਾਣਕਾਰੀ ਬਹੁਤ ਵਧੀਆ ਲੱਗੀ, ਅਤੇ ਬਾਕੀ ਸਾਡੀ
1: ਕੁਰਸੀ ਫਿੱਟ
0: ਗੁਰਹਰਪ੍ਰੀਤ
1: ਨਹੀਂ ਹੋ ਰਹੀ ਮੇਰੇ,
0: ਦੇਖੋ
1: ਕੁਰਸੀ ਫਿੱਟ ਨਹੀਂ ਹੋ ਰਹੀ, ਬਸ ਰਹਿਣ ਦੋ, ਬਸ ਬਸ ਬਸ ਬਹੁਤ ਹੋਇਆ। ਓ
0: ਅੱਛਾ, ਦੇਖੋ ਇਹ ਹੈ ਕਿ ਜਦੋਂ ਚੰਗੀਆਂ ਜਿਹੜੀਆਂ ਸ਼ਖਸੀਅਤਾਂ ਨੇ ਚੰਗੇ ਕੰਮ ਕਰਦੀਆਂ ਨੇ ਤਾਂ ਮੂੰਹ ਚੋਂ ਤਾਰੀਫ ਨਿਕਲਣੀ ਤਾਂ ਓਬਵੀਅਸ ਹੈ।
1: ਤਾਂ ਦਿਨ ਬਣ ਗਿਆ, ਮਤਲਬ ਬਸ ਮੈਂ ਤਾਂ ਉੱਡਦੀ ਜਾਊਂ ਘਰ ਨੂੰ। ਸੋ ਇਹ ਉੱਡਣ ਉਡਾਉਣ ਦਾ ਸਿਸਟਮ ਹੋਣਾ ਵੀ ਚਾਹੀਦਾ। ਮੈਂ ਇੱਕ ਗੱਲ ਹਮੇਸ਼ਾ ਕਹਿੰਦੀ ਹੁੰਦੀ ਹੈ ਕਿ ਜਿਹੜੀ ਤੁਸੀਂ ਜਿਵੇਂ ਸ਼ੁਰੂਆਤ 'ਚ ਕਹੀ ਸੀ ਗੱਲ ਕਿ ਤਾਰੀਫ ਕਿਹਨੂੰ ਪਸੰਦ ਨਹੀਂ ਹੁੰਦੀ, ਅਕਸਰ ਨਾ ਅਸੀਂ ਕੰਜੂਸੀ ਕਰ ਜਾਂਦੇ ਹਾਂ ਇਸ 'ਚ ਵੀ,
0: ਬਿਲਕੁਲ
1: ਹੈ ਨਾ, ਮਤਲਬ ਸਾਹਮਣੇ ਕੋਈ ਚੀਜ਼ ਵਧੀਆ ਤੁਹਾਨੂੰ ਲੱਗ ਰਹੀ ਹੈਗੀ ਹੈ, ਤੁਸੀਂ ਉਹ ਮਤਲਬ ਨਾ ਫਿਰ ਜੇ ਮੈਂ ਕਹਿ ਤਾ ਤੇ ਮੈਂ ਤਾਂ
0: ਨੀਵਾਂ ਹੋ ਜਾਊ ਜੀ,
1: ਤੇ ਵੀ ਮਤਲਬ ਅਗਲਾ ਪਤਾ ਨਹੀਂ ਕੀ ਸੋਚੂਗਾ। ਅੱਛਾ ਹੁੰਦਾ ਵੀ ਹੈ ਕਈ ਵਾਰੀ ਉਲਟ ਵੀ ਹੋ ਜਾਂਦਾ ਹੈਗਾ, ਸਾਹਮਣੇ ਵਾਲਾ ਫੂਕ ਚਾ ਕੇ ਮਤਲਬ ਐਂ ਬਣ ਜਾਂਦਾ ਹੈਗਾ ਵੀ
0: ਪਤਾ
1: ਮੇਰੇ
0: ਨਹੀਂ
1: ਅੰਦਰ ਤਾਂ ਹੈ ਹੀ ਕੋਈ ਨਹੀਂ, ਉਹ ਫਿਰ ਜਿਹੜਾ ਤਾਰੀਫ ਕਰ ਰਿਹਾ ਹੁੰਦਾ ਹੈਗਾ ਉਹਨੂੰ ਐਂ ਲੱਗ ਰਿਹਾ, ਉਹਨੂੰ ਐਂ ਜੇ ਸ਼ੋਅ ਕਰਦਾ ਵੀ ਤੂੰ ਕੀ ਚੀਜ਼ ਆ, ਸੋ ਉੱਥੇ ਵੀ ਉਹ ਗਲਤੀਆਂ
0: ਗਲਤੀਆਂ
1: ਹੁੰਦੀਆਂ
0: ਹੁੰਦੀਆਂ ਨੇ ਜੀ। ਤਾਰੀਫ ਜਿਹੜੀ ਹੈਗੀ ਹੈ ਸੱਚੇ ਮਨੋਂ ਵੀ ਹੋ ਸਕਦੀ ਹੈ, ਉੱਪਰਲੇ ਮਨੋਂ ਵੀ ਹੋ ਸਕਦੀ ਹੈ, ਪਰ ਜਦੋਂ ਕੋਈ ਬੰਦਾ ਤੁਹਾਡੀ ਤਾਰੀਫ ਉਹ ਕਰਦਾ ਜਿਹੜਾ ਤੁਹਾਨੂੰ ਜਾਣਦਾ ਨਹੀਂ ਹੈ ਨਾ, ਮੰਨ ਲਓ ਤੁਸੀਂ ਕਿਸੇ ਗੈਦਰਿੰਗ 'ਚ ਗਏ ਹੋ, ਕਿਸੇ ਇਕੱਠ 'ਚ ਗਏ ਹੋ ਹੈ ਨਾ, ਉੱਥੇ ਤੁਸੀਂ ਭਾਵੇਂ ਵਧੀਆ ਡਰੈਸ ਪਾ ਕੇ ਗਏ ਹੋ ਜਾਂ ਤੁਸੀਂ ਚੰਗੇ ਸੋਹਣੇ ਸੱਜ ਕੇ ਗਏ ਹੋ ਹੈ ਨਾ, ਤਾਂ ਜਿਹੜਾ ਥਰਡ ਪਰਸਨ ਹੈ ਜਦੋਂ ਉਹ ਆ ਕੇ ਤੁਹਾਨੂੰ ਕਹਿੰਦਾ ਨਾ ਯੂ ਆਰ ਲੁਕਿੰਗ ਵੈਰੀ ਬਿਊਟੀਫੁਲ, ਤਾਂ ਆਪਾਂ ਨੂੰ ਐਂ ਲੱਗਦਾ ਵੀ ਇਹ ਬੰਦੇ ਨੇ ਜੇ ਮੈਨੂੰ ਕਹਿ ਤਾ ਨਾ ਤਾਂ ਮਤਲਬ ਸੱਚਮੁੱਚ ਹੀ ਮੇਰੇ 'ਚ ਕੁਛ ਹੈ ਨਾ, ਤਾਂ ਉਹ ਚੀਜ਼ ਜਿਹੜੀ ਹੈ ਆਪਣੇ ਅੰਦਰੋਂ ਦਿਲ ਨੂੰ ਟੁੰਬ ਜਾਂਦੀ ਹੈ।
1: ਬਿਲਕੁਲ।
0: ਅਤੇ ਜਿਹੜੇ ਆਪਣੇ ਸਰਕਲ ਦੇ ਲੋਕ ਨੇ ਉਹਨਾਂ ਨੇ ਤਾਂ ਤਾਰੀਫ ਚਲੋ ਕਰਨੀ ਹੋਈ ਹੈ, ਤਾਂ ਆਪਾਂ ਕਹਿੰਦੇ ਹੁੰਦੇ ਹਾਂ ਸੱਚਾ ਮਿੱਤਰ ਉਹ ਹੈ ਜਿਹੜਾ ਹੈਗਾ ਤਾਰੀਫ ਉਸ ਤਰ੍ਹਾਂ ਕਰੇ ਕਿ ਸਾਨੂੰ ਚੰਗੇ ਦੀ ਵੀ ਜਾਣਕਾਰੀ ਦੇਵੇ, ਮਾੜੀ ਚੀਜ਼ਾਂ ਦੀ ਵੀ ਜਾਣਕਾਰੀ ਦੇਵੇ।
1: ਜੀ ਬਿਲਕੁਲ।
0: ਮੈਨੂੰ ਯਾਦ ਆਉਂਦਾ ਹੈ ਗੁਰਪ੍ਰੀਤ ਇੱਕ ਗੱਲ ਜਿਹੜੀ ਮੇਰੇ ਨਾਲ ਮੈਂ ਮਤਲਬ ਵਾਪਰੀ ਹੈ।
1: ਆਉਣ ਦਿਓ ਆਉਣ
0: ਦਿਓ। ਹਾਂ, ਅਤੇ ਗੱਲ ਇਹ ਸੀਗੀ ਕਿ ਅਸੀਂ ਸਕੂਲ ਦੇ ਵਿੱਚ ਟੀਚਰ ਹੈ ਤਾਂ ਸਾਰੇ ਇਕੱਠੇ ਬੈਠਦੇ ਹਾਂ, ਅਤੇ ਸਵੇਰੇ ਸਵੇਰੇ ਜਦੋਂ ਅਸੀਂ ਆਉਂਦੇ ਹਾਂ ਤਾਂ ਅਸੀਂ ਸਾਰਿਆਂ ਨਾਲ ਮਿਲਦੇ ਹਾਂ, ਹੈਲੋ ਹਾਈ ਕਰਦੇ ਹਾਂ, ਤਾਂ ਉਹਨਾਂ 'ਚ ਸਾਡੀ ਮੇਰੀ ਇੱਕ ਕੁਲੀਗ ਨੇ ਜਿਹੜੇ ਮੇਰੇ ਬਹੁਤ ਅੱਛੇ ਫਰੈਂਡ ਵੀ ਨੇ, ਤਾਂ ਉਹਨਾਂ ਨੇ ਡਰੈਸ ਪਾਈ ਹੋਈ ਸੀ, ਸੂਟ ਹੀ ਪਾਇਆ ਹੋਇਆ ਸੀਗਾ, ਬਟ ਉਹ ਸੂਟ ਥੋੜ੍ਹਾ ਡਿਜ਼ਾਇਨ ਉਹਦਾ ਕੁਛ ਹੋਰ ਤਰ੍ਹਾਂ ਦਾ ਸੀ, ਅਤੇ ਮੈਂ ਬਾਅਦ 'ਚ ਅੰਦਰ ਗਈ ਹਾਂ, ਪਹਿਲਾਂ ਮੇਰੇ ਤੋਂ ਪਹਿਲਾਂ ਉਹ ਬੈਠੇ ਸੀਗੇ ਅਤੇ ਤਿੰਨ ਚਾਰ ਜਣੇ ਉਹਨਾਂ ਨੂੰ ਪਹਿਲਾਂ ਮਿਲ ਚੁੱਕੇ ਸੀ, ਤਾਂ ਉਹ ਕਹਿੰਦੇ ਕਿ ਬਹੁਤ ਸੋਹਣਾ ਲੱਗ ਰਿਹਾ ਬਹੁਤ ਸੋਹਣਾ ਲੱਗ ਰਿਹਾ, ਅਤੇ ਜਦੋਂ ਮੈਂ ਗਈ ਤਾਂ ਮੈਂ ਉਹਨੂੰ ਦੇਖਿਆ ਅਤੇ ਮੈਨੂੰ ਕੁਛ ਚੰਗਾ ਜਿਹਾ ਨਹੀਂ ਲੱਗਿਆ, ਅਤੇ ਮੈਂ ਉਹਨੂੰ ਨਹੀਂ ਕਿਹਾ ਵੀ ਬਹੁਤ ਸੋਹਣਾ ਲੱਗ ਰਿਹਾ, ਅਤੇ ਸਾਰਿਆਂ ਦੇ ਸਾਹਮਣੇ ਮੈਂ ਇਹ ਵੀ ਨਹੀਂ ਕਿਹਾ ਕਿ ਨਹੀਂ ਚੰਗਾ ਲੱਗ ਰਿਹਾ, ਅਤੇ ਜਦੋਂ ਸਾਰੇ ਇੱਧਰ ਉੱਧਰ ਹੋ ਗਏ ਮੈਂ ਅਤੇ ਉਹ ਇਕੱਲੇ ਸੀ, ਤਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਇਹ ਸੂਟ ਤੂੰ ਕਦੇ ਨਾ ਪਾ ਕੇ ਆਈ, ਤੇਰੇ ਨਹੀਂ ਸੋਹਣਾ ਲੱਗਦਾ, ਤਾਂ ਉਹ ਗੱਲ ਉਹਨੂੰ ਨਾ
1: ਪਿੰਚ ਕਰ ਗਈ
0: ਲੱਗੀ ਹੈ ਨਾ, ਦਿਲ ਨੂੰ ਲੱਗ ਗਈ,

0: ਪਰ ਉਹਨੇ ਉਹ ਸੂਟ ਕਦੇ ਨਹੀਂ ਪਾਏ
1: ਇਹ ਫਿਰ ਦੋਸਤੀ ਦੀ ਤਾਕਤ ਹੈ ਨਾ।
0: ਤੇ ਪਿੱਛੋਂ ਦੀ ਉਹ ਬਾਹਰ ਜਾ ਕੇ ਕੀ ਕਹਿ ਰਹੇ ਸੀ, ਕਾਰਟੂਨ ਲੱਗ ਰਹੀ ਆ, ਹੈ ਨਾ।
1: ਜੀ
0: ਤਾਂ
1: ਸੋ
0: ਇਹ
1: ਗੱਲ
0: ਜਿਹੜੀਆਂ
1: ਹੀ
0: ਚੀਜ਼ਾਂ ਨੇ, ਇਹ ਸੱਚਾ ਦੋਸਤ ਉਹੀ ਹੈ ਜਿਹੜਾ ਆਪਾਂ ਨੂੰ ਸਹੀ ਰਾਹ ਦਿਖਾਉਂਦਾ ਹੈ,
1: ਬਿਲਕੁਲ। ਮੈਂ ਇੱਕ ਗੱਲ ਹਮੇਸ਼ਾ ਕਹਿੰਦੀ ਹੁੰਦੀ ਹਾਂ,
0: ਭਾਵੇਂ ਉਹ ਸਾਡਾ ਦੋਸਤ ਜਿਹੜਾ ਹੈ, ਮਿੱਤਰ ਜਿਹੜਾ ਹੈ, ਉਹ ਸਾਡੀ ਤਾਰੀਫ ਕਰ ਰਿਹਾ, ਪਰ ਜਦੋਂ ਅਸੀਂ ਉਸ ਤੇ ਤਾਰੀਫ ਦੇ ਕਾਬਿਲ ਨਹੀਂ ਆ, ਫਿਰ ਵੀ ਤਾਰੀਫ ਹੋ ਰਹੀ ਹੈ, ਤਾਂ ਫਿਰ ਉਸ 'ਚ ਕੋਈ ਨਾ ਕੋਈ ਦਾਲ 'ਚ ਕਾਲਾ ਹੈ।
1: ਜੀ, ਬੁਰੀ ਦੀ ਬੁਰੀ ਦਾਲ ਹੀ ਕਾਲੀ ਹੁੰਦੀ ਜੀ ਵੈਸੇ ਤਾਂ। ਸੋ ਗੱਲ ਤੁਹਾਡੀ ਬਿਲਕੁਲ ਸਹੀ ਹੈ। ਕਈ ਵਾਰੀ ਨਾ ਜਿਹਨੂੰ ਅਸੀਂ ਪੰਜਾਬੀ 'ਚ ਕਹਿ ਦਿੰਦੇ ਪੰਪ ਦੇਣੇ, ਉਹ ਤਾਰੀਫ ਨਹੀਂ ਹੁੰਦੀ ਬੇਸਿਕਲੀ, ਉਹ ਪੰਪ ਦਿੱਤੇ
0: ਹਵਾ
1: ਜਾ
0: ਦੇਣੀ
1: ਰਹੇ
0: ਆ,
1: ਹੁੰਦੇ ਆ,
0: ਹਵਾ
1: ਹਵਾ
0: ਦਿੱਤੀ
1: ਦਿੱਤੀ
0: ਜਾ
1: ਜਾ
0: ਰਹੀ
1: ਰਹੀ ਹੁੰਦੀ
0: ਹੁੰਦੀ
1: ਆ,
0: ਹੈ।
1: ਉਹਦੇ ਪਿੱਛੇ ਤੁਹਾਡਾ ਕੋਈ ਫਾਇਦਾ ਵੀ ਹੋ ਸਕਦਾ, ਉਹਦੇ ਪਿੱਛੇ ਬਸ ਐਵੇਂ ਹੀ ਗੱਲਾਂ ਦਾ ਸਵਾਦ ਵੀ ਹੋ ਸਕਦਾ
0: ਸਹੀ
1: ਹੈਗਾ,
0: ਜੀ।
1: ਵੀ ਦੇਖਦੇ ਆ ਬੰਦਾ ਕਿੰਨਾ ਕੁ ਫੁੱਲਦਾ ਹੈਗਾ। ਸੋ ਪੰਪ ਲੈਣ ਤੋਂ ਪਹਿਲਾਂ ਇਹ ਦੇਖ ਲਿਆ ਕਰੋ ਘਰੇ ਸਭ ਦੇ ਸ਼ੀਸ਼ਾ ਹੁੰਦਾ ਹੈਗਾ, ਤੇ ਵੀ ਵਾਕਈ ਅਸੀਂ ਉਸ ਕਾਬਿਲ ਹੈਗੇ ਆ ਕਿ ਨਹੀਂ,
0: ਨਹੀਂ
1: ਚਾਹੇ ਅਸੀਂ
0: ਹੈਗੇ,
1: ਬਾਹਰੋਂ ਗੱਲ ਕਰ ਰਹੇ ਹਾਂ ਚਾਹੇ ਅੰਦਰੋਂ ਗੱਲ
0: ਅੰਦਰੋਂ
1: ਕਰ
0: ਗੱਲ
1: ਰਹੇ
0: ਕਰ
1: ਹਾਂ
0: ਰਹੇ ਹਾਂ
1: ਔਰ
0: ਜੀ।
1: ਦੋਸਤ ਹਮੇਸ਼ਾ ਉਹੀ ਸਹੀ ਹੁੰਦਾ ਹੈਗਾ ਜਿਹੜਾ ਤੁਹਾਨੂੰ ਅੰਦਰ ਦੀ ਗੱਲ ਦੱਸੇ।
0: ਮੈਂ ਅੰਦਰ ਦੀ ਗੱਲ ਦੱਸੀ,
1: ਜੀ ਬਿਲਕੁਲ।
0: ਔਰ
1: ਔਰ ਉਸ ਤੋਂ
0: ਮਾਣ
1: ਬਾਅਦ
0: ਹੈ ਸਾਨੂੰ
1: ਉਹਨਾਂ
0: ਤੁਹਾਡੇ ਦੇ,
1: ਉਹਨਾਂ
0: ਨੇ
1: ਕਦੇ ਨਹੀਂ ਪਾਇਆ ਉਹ ਸੂਟ।
0: ਬਸ ਬਸ ਬਸ
1: ਤੇ
0: ਬਸ
1: ਚੰਗੇ ਦੋਸਤ ਦੀ ਨਿਸ਼ਾਨੀ ਇਹੀ ਹੈ, ਚੰਗੀ ਸਹੇਲੀ, ਚੰਗੇ ਮਿੱਤਰ ਜਾਂ ਚੰਗੇ ਕੁਲੀਗ ਦੀ ਨਿਸ਼ਾਨੀ ਇਹੀ ਹੈ ਕਿ ਤੁਸੀਂ ਸੱਚ ਬੋਲ ਕੇ। ਮੈਨੂੰ ਲੱਗਿਆ ਕਿ ਮੈਂ ਉਹਦੇ ਮੂੰਹ ਤੇ ਥੋੜਾ ਜਿਹਾ, ਮੈਨੂੰ ਵੀ ਬੋਲ
0: ਲੱਗਿਆ ਵੀ ਮੈਂ ਕਹਿ ਦਿੱਤਾ, ਪਰ ਮੈਂ ਹਿੰਮਤ ਕਰਕੇ ਉਹਨੂੰ ਕਹਿ ਦਿੱਤਾ,
1: ਜੀ।
0: ਤਾਂ ਉਹਨੇ ਹਿੰਮਤ ਕਰਕੇ ਸੁਣ ਵੀ ਲਿਆ।
1: ਅੱਗੇ ਤੋਂ ਮੈਂ ਇੱਕ ਕੰਮ ਕਰਨਾ ਵੀ ਮੈਂ ਕੋਈ ਨਵਾਂ ਸੂਟ ਆ, ਨਵੀਂ ਡਰੈਸ ਪਾਉਣੀ ਹੈ, ਪਹਿਲਾਂ ਮੈਂ ਫੋਟੋ ਖਿੱਚ ਕੇ ਤੁਹਾਨੂੰ ਭੇਜਣੀ ਆ ਵੀ ਬਈ 200 ਗ੍ਰਾਮ ਮਾੜਾ ਜਿਹਾ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਬੰਦਾ ਬਹੁਤ ਜੈਨੂਇਨ ਹੈ ਤੇ ਜਮਾਂ ਸਹੀ ਗੱਲ ਦੱਸੂਗਾ।
0: ਦੇਖੋ ਅੱਜ ਤਾਂ ਦੇਖੋ ਗੁਲਾਬੀ ਗੁਲਾਬੀ ਫੁੱਲ ਹੈ
1: ਓਏ
0: ਨਾ, ਰੋਜ਼ ਰੋਜ਼ ਰੋਜ਼ੀ ਰੋਜ਼ੀ। ਤੁਸੀਂ ਮੈਨੂੰ ਗੇਂਦਾ ਕਹਿਤਾ ਤੇ ਮੈਂ ਤੁਹਾਨੂੰ ਗੁਲਾਬ ਕਹਿ ਦਿੰਦੀ ਹਾਂ, ਕਿਉਂਕਿ ਤੁਸੀਂ ਗੁਲਾਬ ਵਰਗੇ ਲੱਗ ਰਹੇ
1: ਕਿਆ
0: ਹੋ,
1: ਬਾਤ ਹੈ
0: ਹੈ
1: ਕਿਆ
0: ਨਾ।
1: ਬਾਤ ਹੈ।
0: ਤੇ ਫਿਰ ਗੀਤ ਸੁਣ ਲੈਂਦੇ ਹਾਂ ਤੇ
1: ਗੁਲਾਬ
0: ਆਪਣੇ
1: ਵਰਗਾ ਕਿ
0: ਸੋਤਿਆਂ
1: ਗੇਂਦੇ
0: ਨੂੰ
1: ਵਰਗਾ
0: ਗੁਲਾਬ ਵਰਗਾ ਸੁਣਾਉਂਦੇ ਹਾਂ ਜੀ।
1: ਕਿਆ ਬਾਤ ਹੈ, ਪਹਿਲਾਂ ਗੇਂਦੇ ਵਾਲਾ ਸੁਣਿਆ ਸੀ ਅਸੀਂ,
0: ਗੁਲਾਬ ਵਾਲਾ ਸੁਣਾਂਗੇ ਹੁਣ ਆਪਾਂ। ਲਓ ਜੀ ਸੁਣਦੇ ਹਾਂ ਗੀਤ।

0: ਲਓ ਜੀ, ਸੁਰਜੀਤ ਬਿੰਦਰਖੀਆ ਵੀ ਦੇਖੋ, ਇਹੀ ਕਹਿ ਰਿਹਾ ਕਿ ਜੇ ਸੋਹਣਾ ਬੰਦਾ ਹੈ ਤਾਂ ਉਹਦਾ ਸ਼ੀਸ਼ਾ ਬਣ ਜੇ ਅਤੇ ਮੈਂ ਕੋਲ ਬੈਠਾ ਰਹਾਂ।
1: ਬਿਲਕੁਲ।
0: ਇਹਨਾਂ ਦੀ ਆਵਾਜ਼ 'ਚ ਬਹੁਤ ਦਮ ਸੀ ਅਤੇ ਪੰਜਾਬ ਦੇ ਉੱਘੇ ਕਲਾਕਾਰ ਸਨ,
1: ਜੀ
0: ਅਤੇ ਪਰ ਛੋਟੀ ਜਿਹੀ ਉਮਰ ਦੇ ਵਿੱਚ ਹੀ ਇਹਨਾਂ ਨੇ ਸਾਨੂੰ ਵਿਛੋੜਾ ਦੇ ਦਿੱਤਾ। ਇਸ
1: ਜੀ
0: ਗੱਲ ਦਾ ਅਫਸੋਸ ਵੀ ਰਹੇਗਾ ਕਿ ਬਹੁਤ ਸਾਰੀਆਂ ਹੋਰ ਵੰਨਗੀਆਂ ਸਾਨੂੰ ਸੁਣਨ ਨੂੰ ਮਿਲਦੀਆਂ
1: ਬਿਲਕੁਲ।
0: ਜੀ। ਅਤੇ ਗੱਲ ਕਰ ਰਹੇ ਸੀ ਆਪਾਂ ਤਾਰੀਫ ਦੀ, ਅਤੇ ਝੂਠੀ ਅਤੇ ਸੱਚੀ ਤਾਰੀਫ, ਉਸ ਦੇ ਨਾਲ ਨਾਲ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਗੁਰਹਰਪ੍ਰੀਤ, ਕਿ ਬੰਦੇ ਸਿਰਫ ਅਸੀਂ ਲੁੱਕ ਦੇਖ ਕੇ ਉਹਦੀ ਤਾਰੀਫ ਨਹੀਂ ਕਰਦੇ, ਜਦੋਂ ਅਸੀਂ ਉਹਦੇ ਨਾਲ ਰਹਿੰਦੇ ਹਾਂ, ਭਾਵੇਂ ਉਹ ਵੇਖਣ 'ਚ ਸੋਹਣਾ ਨਹੀਂ ਹੈ, ਹੈ ਨਾ, ਜਦੋਂ ਅਸੀਂ ਉਹਦੇ ਨਾਲ ਰਹਿੰਦੇ ਹਾਂ, ਉਸ ਦੀਆਂ ਗੱਲਾਂ, ਉਸ ਦਾ ਸੁਭਾਅ
1: ਜੀ
0: ਹੌਲੀ ਹੌਲੀ ਜਦੋਂ ਅਸੀਂ ਜਾਣ ਲੈਂਦੇ ਹਾਂ, ਫਿਰ ਸਾਨੂੰ ਲੱਗਦਾ ਹੈ ਕਿ ਇਸ ਤੋਂ ਪਿਆਰਾ ਕੋਈ ਹੈ ਹੀ ਨਹੀਂ, ਹੈ ਨਾ। ਜੱਜ ਆਪਾਂ ਕਰ ਲੈਂਦੇ ਹਾਂ ਬੰਦੇ ਨੂੰ ਕਈ
1: ਜੀ
0: ਵਾਰੀ, ਪਰ ਉਹ ਜਿਹੜੀ ਸਾਡੀ ਜਜਮੈਂਟ ਹੈ ਉਹ ਪੂਰੀ ਨਹੀਂ ਉਤਰਦੀ,
1: ਜੀ
0: ਕਿਉਂਕਿ ਅਸੀਂ ਸੂਰਤ ਦੇਖ ਕੇ ਸਿਰਫ ਉਸਨੂੰ ਜੱਜ ਕਰ ਰਹੇ ਹਾਂ। ਤਾਂ ਇਸੇ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਗੈਦਰਿੰਗ ਦੇ ਵਿੱਚ ਸੋਸ਼ਲਾਈਜ਼ ਹੋਣਾ ਵੀ, ਹੈ ਨਾ, ਇੱਕ ਬਹੁਤ ਵੱਡੀ ਗੱਲ ਹੈ।
1: ਜੀ
0: ਬਹੁਤ ਸਾਰੇ ਸਾਡੇ 'ਚੋਂ ਅਜਿਹੇ ਨੇ ਜਦੋਂ ਗੈਦਰਿੰਗ 'ਚ ਜਾਂਦੇ ਨੇ ਤਾਂ ਉਹਨਾਂ ਨੂੰ ਗੱਲ ਕਰਨ ਦਾ ਜਿਹੜਾ ਢੰਗ ਹੈ ਉਹ ਇੰਨਾ ਇੰਪ੍ਰੈਸਿਵ ਹੁੰਦਾ ਕਿ ਗੱਲਬਾਤ ਤੋਂ ਹੀ ਉਹ ਬੰਦੇ ਨੂੰ ਸਾਨੂੰ ਲੱਗਦਾ ਕਿ ਇਸ ਨੂੰ ਸੁਣੀ ਜਾਈਏ, ਅਤੇ ਸੁਣਨ ਦੇ ਨਾਲ, ਸੁਣਨ ਤੋਂ ਬਾਅਦ ਉਹਦੇ ਵਿਚਾਰ ਸੁਣਨ ਤੋਂ ਬਾਅਦ ਹੀ ਸਾਨੂੰ ਲੱਗਦਾ ਕਿ ਇਸ ਤੋਂ ਵਧੀਆ ਗੱਲ ਅਸੀਂ ਸੁਣ ਹੀ ਨਹੀਂ ਸਕਦੇ ਸੀ,
1: ਜੀ
0: ਅਤੇ ਉਹ ਵੀ ਇੱਕ ਤਾਰੀਫ ਹੈ ਨਾ।
1: ਬਿਲਕੁਲ। ਔਰ ਜਦੋਂ ਮੈਂ ਇੱਕ ਗੱਲ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਤਾਰੀਫ ਅਸਲੀ ਉਹੀ ਹੁੰਦੀ ਹੈ ਜਿਹੜੀ ਤੁਹਾਡੀ ਪਿੱਠ ਪਿੱਛੇ ਹੋਵੇ, ਔਰ ਉਹ ਇਨਸਾਨ ਕਰ ਰਿਹਾ ਹੋਵੇ ਜਿਹੜਾ ਮੂੰਹ ਤੇ ਮਤਲਬ ਤੁਹਾਡੀਆਂ ਬੁਰਾਈਆਂ ਕਰਦਾ ਨਹੀਂ ਰਾਜਦਾ, ਹੈ ਨਾ,
0: ਬਿਲਕੁਲ,
1: ਕਿਉਂਕਿ ਮੂੰਹ ਤੇ ਉਹੀ ਇਨਸਾਨ ਤੁਹਾਡੀ ਬੁਰਾਈ ਕਰੂਗਾ ਜਿਹੜਾ ਤੁਹਾਡਾ ਭਲਾ
0: ਭਲਾ
1: ਚਾਹੂਗਾ,
0: ਚਾਹੂਗਾ।
1: ਤੇ ਪਿੱਠ ਪਿੱਛੇ ਉਹੀ ਇਨਸਾਨ ਜੇ ਤੁਹਾਡੀ ਤਾਰੀਫ ਕਰ ਰਿਹਾ ਹੈਗਾ, ਇਟ ਮੀਨਸ ਵਾਕਈ ਉਹ ਗੱਲ ਤੁਹਾਡੇ 'ਚ ਹੈਗੀ ਹੈ।
0: ਹੈਗੀ ਹੈ
1: ਔਰ
0: ਜੀ।
1: ਦੂਜੀ ਗੱਲ ਜਿਹੜੀ ਤੁਸੀਂ ਝੂਠੀ ਤੇ ਸੱਚੀ ਤਾਰੀਫ ਦੀ ਗੱਲ ਕੀਤੀ, ਤੁਸੀਂ ਹੁਣੇ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀ ਕਿ ਜਿਹੜੀ ਤਾਰੀਫ ਹੈਗੀ ਉਹ ਕਿਵੇਂ ਰੁਤਬਾ ਦੇਖ ਕੇ ਵੀ ਕੀਤੀ
0: ਕੀਤੀ
1: ਜਾਂਦੀ
0: ਜਾਂਦੀ
1: ਹੈ,
0: ਹੈ
1: ਹੈ
0: ਕਿ
1: ਨਾ।
0: ਸਾਡੇ ਕੰਮ ਆਉਣ ਵਾਲਾ,
1: ਹਾਂ, ਕੰਮ ਆਊਗਾ ਬੰਦਾ ਵੀ ਜਿਹੜਾ ਚਾਰ ਪੰਪ
0: ਬਟਰਿੰਗ
1: ਦੇ ਦੋ,
0: ਕਰਨਾ ਕਹਿ
1: ਹਾਂ
0: ਲੈਂਦੇ ਹਾਂ,
1: ਬਟਰਿੰਗ ਕਰ ਲਓ ਜਾਂ ਫਿਰ ਇਹ ਕਹਿ ਲਓ ਵੀ ਚਾਪਲੂਸੀ ਜਿਹਨੂੰ ਅਸੀਂ
0: ਚਮਚਾ
1: ਪੰਜਾਬੀ 'ਚ ਕਹਿ ਦਿੰਦੇ ਹਾਂ, ਹੈ ਨਾ,
0: ਚਮਚਾਗਿਰੀ ਕਰ
1: ਹਾਂ
0: ਲੈਂਦੇ ਹਾਂ।
1: ਚਮਚਾਗਿਰੀ, ਉਹ ਫਿਰ ਤਾਂ ਹੀ ਇਸੇ ਕਰਕੇ ਕਹੀ ਜਾਂਦੀ ਹੈ ਗੱਲ, ਬੜੀ ਹਾਸੋਹੀਣੀ ਹੈ ਕਿ ਜਿਸ ਭਾਂਡੇ ਚਮਚਾ ਹੁੰਦਾ ਫਿਰ ਉਹਨੂੰ ਖਾਲੀ ਵੀ ਕਰ
0: ਖਾਲੀ ਵੀ
1: ਦਿੰਦਾ
0: ਕਰ
1: ਹੈਗਾ,
0: ਦਿੰਦਾ
1: ਸੋ
0: ਹੈਗਾ
1: ਇਸ ਕਰਕੇ
0: ਜੀ।
1: ਚਮਚਾਗਿਰੀਆਂ ਤੋਂ ਵੀ ਅਸੀਂ ਪਾਸੇ ਰਹਿਣਾ ਤੇ ਚਮਚਿਆਂ ਤੋਂ ਵੀ ਪਾਸੇ ਰਹਿਣਾ ਤੇ ਅਸਲੀ ਤਾਰੀਫ ਕਰਨ ਦੀ ਕੋਸ਼ਿਸ਼ ਕਰੋ। ਹਾਂ ਠੀਕ ਹੈ, ਕਈ ਵਾਰੀ ਸਾਹਮਣੇ ਵਾਲੇ ਦੇ ਹਜ਼ਮ ਵੀ ਨਹੀਂ ਹੁੰਦੀ ਉਹ ਚੀਜ਼, ਉਸ ਹਾਜ਼ਮੇ ਦਾ ਵੀ ਥੋੜਾ ਜਿਹਾ ਧਿਆਨ ਰੱਖਣਾ, ਅਸੀਂ ਆਪਣੇ ਰਿਸ਼ਤੇ ਵੀ ਨਹੀਂ ਵਿਗਾੜਨੇ ਹੈਗੇ, ਪਰ ਜਿੱਥੋਂ ਤੱਕ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਉੱਥੋਂ ਤੱਕ ਤਾਂ ਕਰ ਸਕਦੇ ਹਾਂ ਅਸੀਂ, ਪਰ ਹਾਂ ਬਹੁਤਾ ਵੀ ਨਹੀਂ ਜਿਹੜਾ ਹੈਗਾ ਕਿਸੇ ਨੂੰ ਉਹ ਕਰਨਾ, ਅਸੀਂ ਵੀ ਡਿਫੈਂਡ ਹੀ ਕਰੀ ਜਾਣਾ ਅਗਲੇ ਨੂੰ ਜਾਂ ਅਗਲੇ ਨੂੰ ਐਂ ਕਹੀ ਜਾਣਾ ਵੀ ਨਾ ਕਿਸੇ
0: ਜੋ ਤਾਂ
1: ਕੰਮ
0: ਕਿਸੇ
1: ਦਾ
0: ਕੰਮ
1: ਨਹੀਂ
0: ਦਾ
1: ਕੋਈ,
0: ਨਹੀਂ ਹੈਗਾ
1: ਕਈ
0: ਜੀ।
1: ਹੁੰਦੇ ਇਦਾਂ ਦੇ ਲੋਕ, ਮਤਲਬ ਉਹਨਾਂ ਦੇ ਸਾਹਮਣੇ ਕੁਝ ਮਰਜ਼ੀ ਆ ਜਾਏ, ਕੋਈ ਬਹੁਤ ਵੱਡੀ ਅਚੀਵਮੈਂਟ ਕਰਕੇ ਵੀ ਕੋਈ ਇਨਸਾਨ ਉਹਨਾਂ ਦੇ ਸਾਹਮਣੇ ਚਲਾ ਜਾਵੇ, ਹਾਂ ਠੀਕ
0: ਠੀਕ
1: ਹੈ,
0: ਹੈ।
1: ਕਿੱਡੀ ਖਾਸ ਗੱਲ ਹੈ।
0: ਨੋਰਮਲੀ ਰਿਸ਼ਤੇਦਾਰੀ 'ਚ ਅਸੀਂ ਦੇਖਦੇ ਹਾਂ ਇਹ ਚੀਜ਼ਾਂ,
1: ਹਾਂ, ਔਰ
0: ਜਦੋਂ ਸਕਸੈਸ ਮਿਲਦੀ ਹੈ ਕਿਸੇ ਨੂੰ ਤਾਂ ਉਹ ਤਾਰੀਫ ਦੀ ਘੱਟ ਅਤੇ ਜੈਲਸੀ ਜ਼ਿਆਦਾ, ਹੈ ਨਾ, ਕਰਦੇ ਨੇ ਲੋਕ। ਤਾਂ ਆਪਾਂ ਕਹਿੰਦੇ ਨਾ ਕਿਸੇ ਨੂੰ ਦੇਖ ਕੇ ਤਾਰੀਫ ਤਾਂ ਕੀ ਕਰਨੀ ਹੈ, ਉੱਪਰੋਂ ਤਾਰੀਫ ਹੋ ਜਾਂਦੀ ਹੈ।

0: ਅੰਦਰੋਂ ਜੈਲਸੀ ਰਹਿੰਦੀ ਹੈ
1: ਜੀ।
0: ਕਿ
1: ਔਰ
0: ਇਹ
1: ਉਹ
0: ਬੰਦਾ ਇੱਥੇ ਕਿੱਦਾਂ ਪਹੁੰਚ ਗਿਆ।
1: ਹਾਂ ਵੀ ਐਡੇ ਜੋਗਾ ਤਾਂ ਹੈ ਨਹੀਂ ਸੀ ਇਹ, ਤੇ ਉਹ ਚੀਜ਼ ਨਾ ਦਿਖ ਜਾਂਦੀ ਹੈ ਇੱਕ ਜਿਹੜੀ ਇਨਸਾਨ ਨੂੰ ਸਿਕਸਥ ਸੈਂਸ ਦਿੱਤੀ ਹੈ ਜਾਂ ਦਿਮਾਗ ਦੇ ਵਿੱਚ ਜਿਹੜੇ
0: ਜੀ
1: ਇਲੈਕਟ੍ਰੀਕਲ
0: ਜੀ
1: ਸਿਗਨਲਸ ਹੈਗੇ ਆ ਉਹ ਦੱਸ ਦਿੰਦੇ ਆ ਵੀ ਭਾਈ ਸਾਹਿਬ ਬਚ ਕੇ
0: ਬਚ ਕੇ ਜੀ
1: ਬਚ ਕੇ ਮੋੜ ਤੋਂ ਤਾਂ ਹੋ ਜਾਂਦਾ, ਉਦੋਂ ਮੁੜ ਕੇ ਫਿਰ ਜਿਹੜਾ ਤਾਂ ਸੰਭਲਣ ਵਾਲਾ ਹੁੰਦਾ ਹੈ ਉਹ ਤਾਂ ਸੰਭਲ ਜਾਂਦਾ
0: ਸੰਭਲ
1: ਹੈ,
0: ਜਾਂਦਾ
1: ਤੇ
0: ਹੈ
1: ਕਈ ਮੇਰੇ ਵਰਗੇ ਭੋਲੂ ਰਾਮ ਵੀ ਹੁੰਦੇ ਹੈਗੇ ਆ ਜਿਹਨੂੰ ਪਤਾ ਨਹੀਂ ਲੱਗਦਾ ਵੀ ਹੋਈ ਕੀ ਜਾਂਦਾ ਹੈਗਾ, ਤੇ ਫਿਰ ਉਹਦੇ ਪਤਾ ਲੱਗ ਜਾਂਦਾ ਜਦੋਂ ਅਗਲਾ ਜੜਾਂ 'ਚ ਬਹਿ
0: ਜੜਾਂ ਨੂੰ
1: ਜਾਂਦਾ।
0: ਬਣ ਜਾਂਦਾ ਜੀ।
1: ਸੋ ਜੜਾਂ 'ਚ ਅਸੀਂ ਨਹੀਂ ਬੈਠਣਾ ਕਿਸੇ ਦੇ, ਨਾ ਹੀ ਬੈਠਣ ਦੇਣਾ ਕਿਸੇ ਨੂੰ, ਇਹ ਵੀ ਥੋੜ੍ਹਾ ਜਿਹਾ ਸੰਭਲ ਕੇ
0: ਸੰਭਲਣ
1: ਚੱਲਣ
0: ਕੀ
1: ਦੀ ਜ਼ਰੂਰਤ ਹੁੰਦੀ
0: ਜ਼ਰੂਰਤ
1: ਹੈ।
0: ਹੈ
1: ਸਾਹਮਣੇ ਵਾਲਾ ਜੇ ਤੁਹਾਡੀ ਤਾਰੀਫ ਕਰ ਰਿਹਾ ਹੈਗਾ ਤਾਂ ਇਹ ਮਤਲਬ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਤੁਹਾਡਾ ਚੰਗਾ ਹੀ
0: ਚੰਗਾ ਹੀ
1: ਸੋਚ
0: ਸੋਚ
1: ਰਿਹਾ ਹੈ।
0: ਰਿਹਾ
1: ਇੱਕ ਵਾਰੀ ਪੁਲਸੀਆ ਨਜ਼ਰ ਜਿਹੜੀ ਜ਼ਰੂਰ ਰੱਖੋ, ਇੱਕ ਵਾਰੀ ਸ਼ੱਕੀ ਨਜ਼ਰ ਜ਼ਰੂਰ ਰੱਖੋ
0: ਰੱਖੋ
1: ਹੈਗੀ ਹੈ,
0: ਜੀ।
1: ਕਿਉਂਕਿ ਪੁਲਿਸ ਵਾਲਿਆਂ ਦੀ ਮੈਨੂੰ ਇੱਕ ਗੱਲ ਬੜੀ ਵਧੀਆ ਲੱਗਦੀ ਹੁੰਦੀ ਹੈ ਪੁਲਿਸ ਵਿਭਾਗ ਦੀ, ਕਿ ਉਹ ਨਾ ਇੱਕ ਵਾਰੀ ਆਪਦੇ ਘਰਦਿਆਂ ਨੂੰ ਵੀ ਸ਼ੱਕ ਦੀ ਨਜ਼ਰ
0: ਸ਼ੱਕ
1: ਨਾਲ
0: ਦੀ
1: ਵੇਖਦੇ
0: ਨਜ਼ਰ
1: ਆ।
0: ਦੇਖਦੇ ਆ ਉਹ, ਕਹਿੰਦੇ ਅਸੀਂ ਸਾਰਿਆਂ ਨੂੰ ਸ਼ੱਕ ਦੀ ਨਜ਼ਰ ਨਾਲ
1: ਹਾਂ,
0: ਦੇਖਦੇ
1: ਔਰ
0: ਹਾਂ।
1: ਇਹ ਬਹੁਤ ਵਧੀਆ ਗੱਲ ਹੈ ਉਹਨਾਂ ਦੀ, ਉਹਨਾਂ ਨੂੰ ਮਤਲਬ ਇੱਕ ਚੀਜ਼ ਹੈਗੀ ਹੈ ਵੀ ਹਾਂ ਕ੍ਰਾਈਮ ਕਿਤੇ ਵੀ ਹੋ ਸਕਦਾ, ਸੋ ਇਸ ਕਰਕੇ ਆਪਦੀ ਸ਼ੱਕੀ ਨਜ਼ਰ ਆਪਦੀ ਚਾਲੂ ਰੱਖੋ 24 ਘੰਟੇ।
0: ਇਸ ਕਰਕੇ ਤਾਰੀਫ ਕਰਨ ਵਾਲੇ ਬੰਦੇ ਜਿਹੜੇ ਨੇ ਨਾ,
1: ਹਾਂ
0: ਉਹਨਾਂ ਨੂੰ ਪਹਿਚਾਣੋ,
1: ਜੀ
0: ਤੇ ਤਾਰੀਫ ਜਦੋਂ ਕੋਈ ਕਰਦਾ ਤਾਂ ਥੈਂਕ ਯੂ ਜ਼ਰੂਰ ਕਹੋ,
1: ਬਿਲਕੁਲ
0: ਭਾਵੇਂ
1: ਬਿਲਕੁਲ,
0: ਸੱਚੇ ਦਿਲੋਂ ਕਹੋ ਭਾਵੇਂ ਝੂਠੇ ਦਿਲੋਂ ਕਹੋ,
1: ਬਸ ਉਹ ਜਿਹਾ ਕਹਿ ਦਿਓ ਜਿਹਾ ਜਿਹਾ ਅਗਲੇ ਨੇ ਤਾਰੀਫ
0: ਤਾਰੀਫ
1: ਕੀਤੀ ਹੈ,
0: ਕੀਤੀ ਹੈ
1: ਜੇ ਤਾਂ ਉਹਨੇ ਸੱਚੇ ਦਿਲੋਂ ਕੀਤੀ ਹੈ ਤਾਂ ਫਿਰ ਉਹਨੂੰ ਸੱਚੇ ਦਿਲ
0: ਨਾਲ
1: ਕਹਿ
0: ਕਹਿ
1: ਦਿਓ,
0: ਦੋ ਨਹੀਂ ਤਾਂ ਤੁਸੀਂ ਵੀ ਉੱਪਰੋਂ ਕਹਿ ਦਿਓ,
1: ਬਸ
0: ਜੀ
1: ਗੱਲ ਗਾਣੀ ਬਰਾਬਰ, ਇੱਕ ਹੱਥ ਲੈ ਤੇ ਇੱਕ ਹੱਥ ਦੇ,
0: ਦੇ
1: ਤੇ ਹੁਣ
0: ਜੀ
1: ਆ ਗਿਆ ਗਾਣਾ,
0: ਗਾਣਾ ਆ ਗਿਆ ਜੀ। ਲਓ ਜੀ ਸੁਣਦੇ ਹਾਂ ਗਾਣਾ।

0: ਲਓ ਜੀ, ਗੁਰਹਰਪ੍ਰੀਤ ਦੇ ਨਾਲ ਲੈਂਦੇ ਹਾਂ ਇਜਾਜ਼ਤ,
1: ਜੀ,
0: ਮੈਨੂੰ ਸੀਮਾ ਸ਼ਰਮਾ ਨੂੰ ਤੇ
1: ਮੈਨੂੰ ਗੁਰਹਰਪ੍ਰੀਤ ਨੂੰ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਦਿਓ ਆਗਿਆ। ਰੱਬ ਰਾਖਾ।
2: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
0: ਸੌ ਸ਼੍ਰੀ ਅਕਾਲ। ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ 'ਤੇ ਸੁਣ ਰਹੇ ਹੋ। ਆਓ ਸੁਣਦੇ ਹਾਂ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਪ੍ਰੋਗਰਾਮ ਕਿਸਾਨ ਬਾਣੀ।

0: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਮੈਂ ਧਰਮਿੰਦਰ ਸੰਧੂ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਾਂਗੇ, ਤੁਹਾਨੂੰ ਦੱਸਾਂਗੇ ਕਿ ਸਾਉਣੀ ਦੀਆਂ ਫਸਲਾਂ ਦੇ ਵਿੱਚ ਖਾਦਾਂ ਦਾ ਸੁਚੱਜਾ ਪ੍ਰਬੰਧਨ ਕਿਵੇਂ ਕਰਨਾ ਹੈ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਰਮਿੰਦਰ ਸਿੰਘ ਘੁੰਮਣ ਹੋਰੀ, ਜੋ ਸੀਨੀਅਰ ਐਕਸਟੈਂਸ਼ਨ ਸਾਇੰਟਿਸਟ ਨੇ ਅਤੇ ਆਪਣੀਆਂ ਸੇਵਾਵਾਂ ਸੰਬੰਧਿਤ ਵਿਭਾਗ ਦੇ ਵਿੱਚ ਦੇ ਰਹੇ ਨੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ।
1: ਬਹੁਤ ਧੰਨਵਾਦ ਸੰਧੂ ਸਾਹਿਬ।
0: ਡਾਕਟਰ ਸਾਹਿਬ, ਜਦੋਂ ਆਪਾਂ ਸਾਉਣੀ ਦੀਆਂ ਫਸਲਾਂ ਦੀ ਗੱਲ ਕਰਦੇ ਹਾਂ ਤਾਂ ਮੁੱਖ ਰੂਪ ਦੇ ਵਿੱਚ ਸਾਉਣੀ ਦੀਆਂ ਫਸਲਾਂ ਕਿਹੜੀਆਂ ਕਿਹੜੀਆਂ ਨੇ?
1: ਸਾਉਣੀ ਦੇ ਵਿੱਚ ਤੁਸੀਂ ਜਿੱਦਾਂ ਆਪਾਂ ਜਾਣਦੇ ਹਾਂ, ਸਭ ਤੋਂ ਪ੍ਰਮੁੱਖ ਫਸਲ ਜਿਹੜੀ ਆ ਜਾਂਦੀ ਹੈ ਝੋਨਾ, ਉਸ ਤੋਂ ਬਾਅਦ ਮੱਕੀ ਆ ਜਾਂਦੀ ਹੈ, ਗੰਨਾ ਆਪਾਂ ਆਲਰੇਡੀ ਬੀਜ ਚੁੱਕੇ ਹਾਂ, ਉਹ ਥੋੜ੍ਹਾ ਸਪਰਿੰਗ ਸੀਜ਼ਨ ਦੇ ਵਿੱਚ ਜਿਹਨੂੰ ਆਪਾਂ ਬਹਾਰ ਰੁੱਤੀ ਕਹਿ ਦੇਈਦਾ, ਅਤੇ ਇਸ ਤੋਂ ਇਲਾਵਾ ਥੋੜ੍ਹੀਆਂ ਜਿਹੀਆਂ ਜਿੱਦਾਂ ਦਾਲਾਂ ਨੇ, ਮੂੰਗੀ, ਮਾਂਹ, ਸੋਇਆਬੀਨ ਵਗੈਰਾ, ਤਿਲ, ਇਹੋ ਜਿਹੀਆਂ ਫਸਲਾਂ, ਮੂੰਗਫਲੀ, ਇਹ ਸਾਰੀਆਂ ਸਾਉਣੀ ਦੇ ਵਿੱਚ ਆਪਾਂ ਸ਼ਾਮਿਲ ਕਰਦੇ ਹਾਂ ਇਹਨਾਂ ਫਸਲਾਂ ਨੂੰ, ਅਤੇ ਇਹਨਾਂ ਦੀ ਕਾਸ਼ਤ ਦਾ ਹੁਣ ਸਮਾਂ ਚੱਲਦਾ ਪਿਆ ਜੀ।
0: ਜੀ, ਡਾਕਟਰ ਸਾਹਿਬ, ਅਕਸਰ ਆਪਾਂ ਗੱਲਬਾਤ ਕਰਦੇ ਹਾਂ ਮਿੱਟੀ

0: ਦੀ ਸੁਧਾਰ ਨੂੰ ਲੈ ਕੇ ਕਿ ਮਿੱਟੀ ਦੇ ਵਿੱਚ ਸੁਧਾਰ ਹੋਣਾ ਚਾਹੀਦਾ, ਮਿੱਟੀ ਦੀ ਸਿਹਤ ਵੀ ਚੰਗੀ ਹੋਵੇਗੀ ਤਾਂ ਹੀ ਉਪਜਾਊ ਸ਼ਕਤੀ ਵਧੇਗੀ। ਤਾਂ ਮਿੱਟੀ ਦੀ ਸਿਹਤ ਸੁਧਾਰ ਵਾਸਤੇ ਕਿਹੜੀਆਂ ਗੱਲਾਂ ਦਾ ਕਿਸਾਨ ਵੀਰਾਂ ਨੂੰ ਧਿਆਨ ਰੱਖਣਾ ਚਾਹੀਦਾ?
1: ਦੇਖੋ, ਜਿਹੜੀ ਤੁਸੀਂ ਗੱਲ ਛੇੜੀ ਹੈ, ਅੱਗੇ ਆਪਾਂ ਜਦੋਂ ਪੁਰਾਣੇ ਦੂਰਦਰਸ਼ਨ ਦੇ ਪ੍ਰੋਗਰਾਮ ਵੇਖਦੇ ਹੁੰਦੇ ਸੀਗੇ, ਉਹਦੇ ਵਿੱਚ ਮਾਂ ਦੀ ਸਿਹਤ ਬਾਰੇ ਬੜੀ ਗੱਲ ਕਰਦੇ ਹੁੰਦੇ ਸੀਗੇ ਕਿ ਮਾਂ ਦਾ ਖਾਣਾ ਵਧੀਆ ਹੋਣਾ ਚਾਹੀਦਾ ਅਤੇ ਬੱਚਿਆਂ 'ਤੇ ਵਧੀਆ ਅਸਰ। ਤਾਂ ਉਹ ਜ਼ਾਹਿਰ ਜਿਹੀ ਗੱਲ ਹੈ, ਜੇ ਮਾਂ ਦੀ ਸਿਹਤ ਚੰਗੀ ਹੋਏਗੀ ਤਾਂ ਜਿਹੜਾ ਅੱਗੇ ਬੱਚਾ ਪੈਦਾ ਹੋਣਾ, ਜਾਂ ਇਸ ਕੇਸ ਦੇ ਵਿੱਚ ਕਹਿ ਲਓ ਕਿ ਮਿੱਟੀ ਦੀ ਸਿਹਤ ਚੰਗੀ ਹੋਊਗੀ ਤਾਂ ਉਹ ਤੋਂ ਜਿਹੜੀ ਫਸਲ ਪੈਦਾ ਹੋਣੀ ਆ, ਆਟੋਮੈਟਿਕਲੀ ਉਹ ਉਹਦੀ ਸਿਹਤ ਬੱਚੇ ਦੀ ਕਹਿ ਲਓ ਜਾਂ ਫਸਲ ਦੀ ਕਹਿ ਲਓ ਆਟੋਮੈਟਿਕਲੀ ਵਧੀਆ ਹੋ ਜਾਣੀ ਹੈ
0: ਜੀ।
1: ਤਾਂ ਇਹਦੇ ਵਿੱਚ ਇਸ ਚੀਜ਼ 'ਤੇ ਆਪਾਂ ਅਹਿਮੀਅਤ ਜ਼ਿਆਦਾ ਦੇ ਨਹੀਂ ਪਾਉਂਦੇ। ਹੁਣ ਪਾਣੀ ਦਾ ਪੱਧਰ ਡਿੱਗ ਰਿਹਾ, ਸਭ ਨੂੰ ਦੇਖ ਰਿਹਾ ਘੱਟ ਹੋ ਰਿਹਾ, ਪਰ ਜਿਹੜਾ ਮਿੱਟੀ ਦਾ ਪੱਧਰ ਡਿੱਗ ਰਿਹਾ ਉਹ 'ਤੇ ਹਲੇ ਕਿਸੇ ਦਾ ਇੰਨਾ ਧਿਆਨ ਜਾਂਦਾ ਨੀਗਾ। ਕਿਉਂ? ਕਿਉਂਕਿ ਆਪਾਂ ਖਾਦਾਂ ਉੱਤੋਂ ਪਾ ਲਈ ਦੀਆਂ ਨੇ, ਆਰਟੀਫਿਸ਼ਲ ਕਹਿ ਲਓ ਜਾਂ ਜਿਹੜੀਆਂ ਕੈਮੀਕਲ ਖਾਦਾਂ ਨੇ ਉਹ ਉੱਤੋਂ ਆਪਾਂ ਪਾ ਕੇ ਫਸਲ ਦਾ ਝਾੜ ਤਾਂ ਇੱਕ ਵਾਰੀ ਲੈ ਲਈਦਾ, ਪਰ ਜਿਹੜਾ ਮਿੱਟੀ ਦਾ ਸਿਹਤ ਦਾ ਪੱਧਰ ਡਿੱਗ ਰਿਹਾ ਉਹਦੇ ਬਾਰੇ ਕੋਈ ਧਿਆਨ ਨਹੀਂ ਦੇ ਪਾ ਰਿਹਾ। ਉਹਦਾ ਹੁਣ ਤੁਸੀਂ ਕਹੋਗੇ ਕਿ ਕਿਸ ਤਰ੍ਹਾਂ ਕਿ ਪਤਾ ਲੱਗੇ ਕਿ ਮਿੱਟੀ ਦੀ ਸਿਹਤ ਖਰਾਬ ਹੋ ਰਹੀ ਹੈ।
0: ਹੁਣ
1: ਤੁਸੀਂ ਇਹ ਦੇਖੋ ਕਿ ਕਿਸਾਨ ਵੀਰ ਜਿਹੜੇ ਸੁਣ ਰਹੇ ਨੇ ਉਹ ਮੇਰੇ ਨਾਲ ਸਹਿਮਤ ਹੋਣਗੇ ਕਿ ਪਿਛਲੇ ਕੁਛ ਇੱਕ ਸਾਲਾਂ ਤੋਂ, ਮੰਨ ਲਓ 10-12-15 ਸਾਲ ਪਹਿਲਾਂ ਦੀ ਜੇ ਮੈਂ ਗੱਲ ਕਰਾਂ, ਤਾਂ ਉਦੋਂ ਕੋਈ ਐਡੇ ਸੂਖਮ ਤੱਤਾਂ ਦੀ ਆਪਾਂ ਨੂੰ ਘਾਟ ਨਹੀਂ ਸੀ ਆਉਂਦੀ ਹੁੰਦੀ। ਹੁਣ ਆਪਾਂ ਨੂੰ ਯੂਰੀਆ, DAP, ਪੋਟਾਸ਼ ਇਹ ਤਾਂ ਆਪਾਂ ਪਾਈਦਾ ਹੀ ਪਾਈਦਾ, ਅੱਗੇ ਵੀ ਇਹ ਚੀਜ਼ਾਂ ਪੈਂਦੀਆਂ ਸੀ, ਪਰ ਹੁਣ ਉਹਦੇ ਨਾਲ ਨਾਲ ਜ਼ਿੰਕ, ਲੋਹਾ, ਕਾਪਰ, ਮੈਂਗਨੀਜ਼, ਮੈਗਨੀਸ਼ੀਅਮ ਇਹ ਸਾਰੀਆਂ ਚੀਜ਼ਾਂ ਵੀ ਪਾਣੀਆਂ ਜ਼ਰੂਰੀ ਹੁੰਦੀਆਂ ਜਾ ਰਹੀਆਂ ਨੇ। ਅਤੇ ਇਹ ਹੌਲੀ ਹੌਲੀ ਹਰ ਸਾਲ ਇਹ ਇਹਨਾਂ ਦੀ ਘਾਟ ਸੂਖਮ ਤੱਤਾਂ ਦੀ ਜਿਹੜੀ ਆਪਾਂ ਉਹ ਵੱਧ ਰਹੀ ਹੈ। ਇਹਦਾ ਮਤਲਬ ਮਿੱਟੀ ਦੇ ਵਿੱਚ ਓਨੇ ਗੁਣ ਰਹਿ ਨਹੀਂ ਗਏ, ਉਹਦੀ ਸਿਹਤ ਖਰਾਬ ਹੋ ਰਹੀ ਹੈ। ਤਾਂ ਬਹੁਤ ਜ਼ਰੂਰਤ ਹੈ ਇਸ ਟਾਈਮ ਮਿੱਟੀ ਦੀ ਸਿਹਤ 'ਤੇ ਆਪਾਂ ਨੂੰ ਧਿਆਨ ਦੇਣ ਦੀ
0: ਜੀ।
1: ਤਾਂ ਉਹਦੇ ਵਾਸਤੇ ਦੋ ਇੱਕ ਗੱਲਾਂ ਦਾ ਆਪਾਂ ਨੂੰ ਮਤਲਬ ਖਿਆਲ ਰੱਖਣ ਦੀ ਜ਼ਰੂਰਤ ਹੈ। ਹੁਣ ਦੇਖਿਆ ਜਾਵੇ ਤਾਂ ਜੇ ਕੋਈ ਬੰਦੇ ਨੂੰ ਆਪਾਂ ਹਸਪਤਾਲ ਦੇ ਵਿੱਚ ਭਰਤੀ ਕਰਾਈਏ, ਕੋਈ ਬਿਮਾਰ ਹੋਵੇ, ਤਾਂ ਉਹਨੂੰ ਡਾਕਟਰ ਕਹਿ ਦਿੰਦਾ ਕਿ ਇਹ ਤੋਂ ਰੋਟੀ ਨਹੀਂ ਖਾਧੀ ਜਾਣੀ, ਅਤੇ ਇਹਦੀ ਪਹਿਲਾਂ ਇਹਨੂੰ ਹੁਣ ਖਿਚੜੀ ਵਗੈਰਾ ਦਿਓ ਤੁਸੀਂ, ਫਿਰ ਇਹਨੂੰ ਦਵਾਈਆਂ ਤਾਂ ਕਰ ਦਈਦਾ। ਦਵਾਈਆਂ ਤੋਂ ਜਦੋਂ ਠੀਕ ਹੋਣ ਲੱਗ ਜਾਂਦਾ ਤਾਂ ਫਿਰ ਉਹਨੂੰ ਦੁਬਾਰਾ ਖਿਚੜੀ ਅਤੇ ਗਲੂਕੋਜ਼ ਅਤੇ ਉਦੋਂ ਬਾਅਦ ਫਿਰ ਉਹਨੂੰ ਆਪਾਂ ਹੌਲੀ ਹੌਲੀ ਰੋਟੀ ਦੇਣੀ ਸ਼ੁਰੂ ਕਰੀਦੀ ਹੈ। ਅਤੇ ਇਸੇ ਤਰੀਕੇ ਹੁਣ ਜਿੱਦਾਂ ਆਪਾਂ ਗੱਲ ਕੀਤੀ ਕਿ ਜੇ ਆਪਣੀ ਮਿੱਟੀ ਦੀ ਸਿਹਤ ਖਰਾਬ ਹੈ ਤਾਂ ਉਹਨੂੰ ਸੁਧਾਰਨ ਵਾਸਤੇ ਹੌਲੀ ਹੌਲੀ ਖਾਦਾਂ ਦੇ ਨਾਲ ਨਾਲ ਆਪਾਂ ਨੂੰ ਜਿਹੜੇ ਮੁੱਢਲੇ ਤੌਰ 'ਤੇ ਜ਼ਮੀਨ ਦੀ ਸਿਹਤ ਸੁਧਾਰਨ ਵਾਸਤੇ ਜਿਹੜੇ ਤਰੀਕੇ ਨੇ ਉਹ ਜ਼ਰੂਰ ਅਪਣਾਉਣ ਦੀ ਜ਼ਰੂਰਤ ਹੈ। ਉਹਦੇ ਵਿੱਚ ਹਰੀ ਖਾਦ ਆ ਗਈ ਜਾਂ ਜਿਹੜੀ ਵੀ ਫਸਲੀ ਰਹਿੰਦ ਖੂੰਹਦ ਹੈ ਉਹ ਵਿੱਚ ਪਾਈਏ, ਡੰਗਰਾਂ ਦਾ ਮਲ, ਗੋਹਾ ਵਗੈਰਾ, ਰੂੜੀ, ਉਹ ਆਪਾਂ ਜ਼ਰੂਰ ਸਮੇਂ ਸਮੇਂ 'ਤੇ ਆਪਾਂ ਆਪਣੇ ਖੇਤਾਂ ਦੇ ਵਿੱਚ ਪਾਉਂਦੇ ਰਹੀਏ। ਹੁਣ ਮਾਲ ਡੰਗਰ ਓਨਾ ਹੁੰਦਾ ਨਹੀਂ ਗਾ ਕਿਸੇ ਕੋਲ, ਅਤੇ ਉਹ ਰੂੜੀ ਦੀ ਕਮੀ ਰਹਿੰਦੀ ਹੀ ਹੈ, ਤਾਂ ਉਹਦਾ ਫਿਰ ਉਹਦੇ ਹੱਲ ਦੇ ਤੌਰ 'ਤੇ ਆਪਾਂ ਜ਼ਰੂਰ ਹਰੀ ਖਾਦ ਅਤੇ ਫਸਲੀ ਰਹਿੰਦ ਖੂੰਹਦ ਜਿੱਥੇ ਵੀ ਮਿਲਦੀ ਆਪਾਂ ਨੂੰ, ਆਪਾਂ ਬਿਲਕੁਲ ਵੀ ਕੋਸ਼ਿਸ਼ ਨਾ ਕਰੀਏ ਕਿ ਜਿੱਦਾਂ ਵਿੱਚ ਆਪਾਂ ਤੂੜੀ ਬਚ ਗਈ ਆਪਣੇ ਖੇਤ ਦੀ ਅਤੇ ਆਪਾਂ ਉਹਨੂੰ ਸਾੜ ਦਈਏ ਜਾਂ ਚੁਕਾ ਦਈਏ, ਉਸੇ ਤਰੀਕੇ ਜੇ ਪਰਾਲੀ ਝੋਨੇ ਦੀ ਬਚਦੀ ਹੈ, ਜਾਂ ਆਪਾਂ ਕੋਸ਼ਿਸ਼ ਬਿਲਕੁਲ ਵੀ ਨਾ ਕਰੀਏ ਕਿ ਉਹਦੀ ਗੱਠਾ ਬਣਾ ਕੇ ਉਹਨੂੰ ਬਾਹਰ ਕੱਢ ਦਈਏ, ਅਤੇ ਉਹਨੂੰ ਆਪਾਂ ਹਰ ਕੋਸ਼ਿਸ਼ ਆਪਣੀ ਇਹੀ ਹੋਣੀ ਚਾਹੀਦੀ ਕਿ ਜੋ ਵੀ ਫਸਲੀ ਰਹਿੰਦ ਖੂੰਹਦ ਹੈ, ਭਾਵੇਂ ਉਹ ਝੋਨੇ ਦੀ ਪਰਾਲੀ ਹੈ, ਗੰਨੇ ਦਾ ਆਗ ਹੈ, ਫਸਲੀ ਰਹਿੰਦ ਖੂੰਹਦ ਇਹਦੀ ਝੋਨੇ ਆਪਣੀ ਕਣਕ ਦੀ ਤੂੜੀ ਹੈ, ਉਹਨੂੰ ਵਿੱਚ ਹੀ ਆਪਾਂ ਜਜ਼ਬ ਕਰਨ ਦੀ ਕੋਸ਼ਿਸ਼ ਕਰਨੀ ਹੈ, ਉਸੇ ਨਾਲ ਹੀ ਜਿਹੜੀ ਹੈ ਮਿੱਟੀ ਦੀ ਸਿਹਤ ਉਹ ਬਰਕਰਾਰ ਰਹੇਗੀ ਜੀ।
0: ਜੀ ਬਿਲਕੁਲ ਜੀ, ਅਤੇ ਮੇਰੇ ਖਿਆਲ ਦੇ ਵਿੱਚ ਡਾਕਟਰ ਸਾਹਿਬ ਇਹੀ ਢੁੱਕਵਾਂ ਸਮਾਂ ਹੈ ਕਿ ਜਦੋਂ ਕਿਸਾਨ ਵੀਰ ਆਪਣੀ ਮਿੱਟੀ ਦੀ ਪਰਖ ਵੀ ਕਰਵਾ ਸਕਦੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੇ ਤੱਤਾਂ ਦੀ ਘਾਟ ਆ ਚੁੱਕੀ ਹੈ ਅਤੇ ਕਿਹੜੇ ਤੱਤਾਂ ਦੀ ਪੂਰਤੀ ਲਾਜ਼ਮੀ ਹੈ, ਅਤੇ ਇਹਦੇ ਨਾਲ ਸ਼ਾਇਦ ਜਿਹੜਾ ਬੇਲੋੜਾ ਖਰਚਾ ਹੈ ਖੇਤੀ ਦੇ ਉੱਤੇ ਉਹ ਵੀ ਘੱਟ ਜਾਏਗਾ।
1: ਹਾਂਜੀ ਬਿਲਕੁਲ, ਗੱਲ ਤੁਹਾਡੀ ਠੀਕ ਆ। ਹੁਣ ਜੇ ਜਿੱਦਾਂ ਘਰੇ 4 ਜੀ ਨੇ ਅਤੇ ਕੋਈ ਕਿਸੇ ਦੀ ਭੁੱਖ ਹੁੰਦੀ, 4 ਰੋਟੀਆਂ ਦੀ, ਕਿਸੇ ਦੀ ਹੁੰਦੀ 2 ਰੋਟੀਆਂ ਦੀ, ਅਤੇ ਜਿਹੜਾ ਮਾੜਾ ਬੰਦਾ ਹੁੰਦਾ ਉਹਨੂੰ ਆਪਾਂ ਕਹੀਦਾ ਕਿ ਇਹਦੀ ਯਾਰ ਰੋਟੀ ਇੱਕ ਹੋਰ ਵਧਾਓ, ਇਹਦੀ ਸਿਹਤ ਠੀਕ ਹੋ ਜਾਵੇ। ਉਸੇ ਤਰੀਕੇ ਜਿਹੜਾ ਖਾ ਖਾ ਮੋਟਾ ਹੋਣ ਡਿਆ ਹੁੰਦਾ ਅਤੇ ਉਹਨੂੰ ਆਪਾਂ ਕਹੀਦਾ ਕਿ ਯਾਰ ਇਹਦੀ ਰੋਟੀ ਇੱਕ ਘਟਾਓ ਅਤੇ ਇਹਦੀ ਸਿਹਤ ਠੀਕ ਹੋਵੇ। ਉਸੇ ਤਰੀਕੇ ਆਪਾਂ ਮਿੱਟੀ ਦੇ ਵਿੱਚ ਖਾਦਾਂ ਤਾਂ ਹਰ ਸਾਲ ਮਿਲਾਈ ਦੀਆਂ ਨੇ, ਤਾਂ ਮੰਨ ਲਓ ਆਪਾਂ 3 ਬੋਰੇ ਮਿਲਾ ਤੇ ਅਤੇ ਲੋੜ ਸੀਗੀ ਉਹਨੂੰ ਦੋਵਾਂ ਦੀ ਅਤੇ ਇੱਕ ਉਹ ਵੇਸਟ ਚਲਿਆ ਗਿਆ ਆਪਣਾ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਅਤੇ ਜੇ ਉਹਦੀ ਲੋੜ ਸੀਗੀ 3 ਬੋਰੀਆਂ ਦੀ, ਆਪਾਂ ਪਾਈਆਂ 2 ਅਤੇ ਉਹ ਫਸਲ ਦਾ ਆਪਣਾ ਝਾੜ ਘੱਟ ਜਾਣਾ, ਤਾਂ ਉਹ ਪਤਾ ਕਰਨ ਨੂੰ ਕਿੰਨੀ ਕੁ ਭੁੱਖ ਹੈ ਉਹਦੀ ਜ਼ਮੀਨ ਦੀ। ਉਹ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਉਹਦੇ ਮਿੱਟੀ ਦਾ ਟੈਸਟ ਆਪਾਂ ਕਰਾਈਏ। ਅੱਜ ਕੱਲ੍ਹ ਤਾਂ ਡਾਕਟਰ ਕੋਲ ਵੀ ਆਪਾਂ ਜਾਈਏ ਤਾਂ ਸਭ ਤੋਂ ਪਹਿਲਾਂ ਉਹ 3-4 ਟੈਸਟ ਲਿਖ ਦਿੰਦਾ ਆਪਾਂ ਨੂੰ, ਦਵਾਈ ਉਹ ਬਾਅਦ ਵਿੱਚ ਦਿੰਦਾ। ਅੱਜ ਕੱਲ੍ਹ ਉਹ ਸਮਾਂ ਤਾਂ ਨਹੀਂ ਰਿਹਾ ਕਿ ਨਬਜ਼ ਫੜ ਕੇ ਡਾਕਟਰ ਦੱਸ ਛੱਡਦੇ ਸੀਗੇ ਅੱਗੇ, ਅਤੇ ਹੁਣ ਇਹੀ ਟੈਸਟ ਜ਼ਰੂਰੀ ਨੇ ਮਨੁੱਖੀ ਸਿਹਤ ਦੇ ਲਈ ਵੀ ਅਤੇ

0: ਜ਼ਮੀਨ ਵਾਸਤੇ ਵੀ ਜੀ
1: ਬਿਲਕੁਲ ਜੀ, ਅਤੇ ਇਹਦੇ ਨਾਲ ਹੀ ਡਾਕਟਰ ਸਾਹਿਬ ਪਾਣੀ ਦੀ ਗੱਲ ਆਉਂਦੀ ਹੈ। ਪਾਣੀ ਦੀ ਬੱਚਤ ਵਾਸਤੇ ਹਰ ਕੋਈ ਜਾਗਰੂਕ ਕਰਦਾ ਹੈ ਕਿ ਪਾਣੀ ਇਸ ਤਰੀਕੇ ਨਾਲ ਬਚਾ ਲਈਏ, ਅਤੇ ਖੇਤੀ ਦੇ ਵਿੱਚ ਜੇਕਰ ਹੁਣ ਆਪਾਂ ਝੋਨੇ ਦੀ ਗੱਲ ਕਰ ਰਹੇ ਹਾਂ, ਬਾਸਮਤੀ ਦੀ ਗੱਲ ਕਰ ਰਹੇ ਹਾਂ, ਤਾਂ ਇਹਦੇ ਵਿੱਚ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈ। ਪਾਣੀ ਦੀ ਬੱਚਤ ਦੇ ਲਈ ਕਿਸਾਨ ਵੀਰ ਇਸ ਸਮੇਂ ਕਿਹੜੀਆਂ ਕਿਹੜੀਆਂ ਯੋਜਨਾਵਾਂ ਬਣਾ ਸਕਦੇ ਨੇ?
0: ਦੇਖੋ, ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਇਹ ਹੈ ਕਿ ਹੁਣ ਤੁਸੀਂ ਆਮ ਹੀ ਸੁਣਿਆ ਵੀ ਹੋਣਾ ਇਸ ਵਾਰੀ ਕਿ ਹੋ ਸਕਦਾ ਐਲ ਨੀਨੋ ਦਾ ਇਫੈਕਟ ਆਵੇ, ਕਿ ਬਰਸਾਤਾਂ ਇਸ ਵਾਰੀ ਘੱਟ ਪੈਣ, ਤਾਂ ਉਹ ਹੋਰ ਵੀ ਜ਼ਿਆਦਾ ਜ਼ਰੂਰੀ ਇਹ ਵਾਲੀ ਚੀਜ਼ ਹੋ ਜਾਂਦੀ ਜਿਹੜੀ ਤੁਸੀਂ ਆਖਣ ਡੇ ਹੋ ਕਿ ਪਾਣੀ ਦੀ ਬੱਚਤ ਹੁਣ ਕਰਨੀ ਕਿਵੇਂ ਹੈ। ਸਭ ਤੋਂ ਪਹਿਲੀ ਬੇਨਤੀ ਤਾਂ ਮੇਰੀ ਇਹ ਰਹੂਗੀ ਕਿ ਜਿੰਨਾ ਵੱਧ ਤੋਂ ਵੱਧ ਲੇਟ ਹੋ ਸਕੇ ਆਪਾਂ ਲਵਾਈ ਉਹਨੂੰ ਲੈ ਕੇ ਆਈਏ। ਹੁਣ ਮੰਨ ਲਓ ਕਿਸੇ ਦੇ ਘਰੇ ਕੋਈ ਫੁੱਲ ਬੂਟਾ, ਕੋਈ ਗਾਰਡਨ ਹੈ, ਕੋਈ ਕੁਛ ਇੱਦਾਂ ਦਾ ਘਾਹ ਘੂ ਲਾਇਆ, ਤਾਂ ਉਹ ਆਪਾਂ ਦੇਖੀਦਾ ਉਹਨੂੰ ਰੋਜ਼ ਪਾਣੀ ਪਾਉਣਾ ਪੈਂਦਾ, ਕਈ ਵਾਰ ਤਾਂ ਸਵੇਰੇ ਸ਼ਾਮ ਦੋ ਟਾਈਮ ਵੀ ਪਾਉਣਾ ਪੈਂਦਾ, ਘਾਹ ਫਿਰ ਸੁੱਕੇ ਦਾ ਸੁੱਕਾ। ਜਿੱਦਣ ਪਹਿਲਾਂ ਮੀਂਹ ਪੈ ਗਿਆ ਉਦਣ ਹਰਿਆਵਲ ਦਾ ਰੰਗ ਵੇਖਣ ਵਾਲਾ ਹੁੰਦਾ, ਹਰੇਕ ਬੂਟਾ ਹਰਿਆਵਲ ਦੇ ਵਿੱਚ ਆ ਜਾਂਦਾ, ਫਿਰ ਉਹਨੂੰ ਪਾਣੀ ਪਾਓ, ਖਾਦ ਪਾਓ, ਨਾ ਪਾਓ, ਉਹਨੇ ਆਪੇ ਤੁਰੇ ਜਾਣਾ, ਉਹਦੇ ਹਰਿਆਵਲ ਸਾਰੇ ਪਾਸੇ ਤੁਹਾਨੂੰ ਦਿਖੇਗੀ, ਤਾਂ ਬੂਟਾ ਅੰਦਰੋਂ ਜ਼ੋਰ ਮਾਰਦਾ। ਉਦੋਂ ਹਲੇ ਤਾਂ ਜਿਹੜਾ ਆਪਾਂ ਪਾਣੀ ਖਾਦ ਉਹਨੂੰ ਪਾਈ ਜਾ ਰਹੇ ਹਾਂ, ਉਹ ਤਾਂ ਉਹਦੀ ਬਸ ਮਸਾਂ ਆਪਣੇ ਆਪ ਨੂੰ ਜ਼ਿੰਦਾ ਹੀ ਰੱਖ ਪਾ ਰਿਹਾ ਉਸ ਚੀਜ਼ ਨਾਲ, ਤਾਂ ਮੌਸਮ ਦਾ ਬਹੁਤ ਵਧੀਆ ਪ੍ਰਭਾਵ ਪੈਂਦਾ। ਤਾਂ ਇਸ ਲਈ ਆਪਾਂ ਕੋਸ਼ਿਸ਼ ਇਹੀ ਕਰਨੀ ਹੈ ਕਿ ਜਦੋਂ ਬਰਸਾਤਾਂ ਸ਼ੁਰੂ ਹੋ ਜਾਣ ਉਦੋਂ ਆਪਣੀ ਲਵਾਈ ਆਵੇ। ਮੰਨ ਲਓ ਜੁਲਾਈ ਚੜ੍ਹੇ ਤੋਂ, ਆਪਾਂ ਜਾਣਦੇ ਇੱਥੇ 1 ਤਰੀਕ ਨੂੰ 1 ਜੁਲਾਈ ਤੋਂ ਮੌਨਸੂਨ ਆਮ ਤੌਰ 'ਤੇ ਸ਼ੁਰੂ ਹੋ ਜਾਂਦਾ, ਉਦੋਂ ਮੌਸਮ 'ਚ ਨਮੀ ਆ ਜਾਂਦੀ ਹੈ, ਅਤੇ ਬੂਟੇ ਆਟੋਮੈਟਿਕਲੀ ਆਪਾਂ ਕਹੀ ਦਿੰਦੇ ਪਹਿਲਾਂ ਮੀਂਹ ਖਾਦ ਵਾਂਗ ਨੂੰ ਲੱਗਦਾ ਬੂਟਿਆਂ ਨੂੰ, ਉਹ ਇਸੇ ਲਈ ਲੱਗਦਾ। ਅਤੇ ਹੁਣ ਜਿੰਨਾ ਅਰਲੀ ਲਾ ਲਵਾਂਗੇ ਓਨਾ ਹੀ ਉਹਦੇ ਪਾਲਣ ਪੋਸ਼ਣ 'ਤੇ ਆਪਾਂ ਨੂੰ ਖਰਚਾ ਵੱਧ ਕਰਨਾ ਪਊਗਾ, ਖਾਦਾਂ ਵੀ ਵੱਧ ਪੈਣੀਆਂ ਨੇ, ਪਾਣੀ ਵੀ ਆਪਣਾ ਵੱਧ ਖਪਤ ਹੋਣੀ ਹੈ। ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਪੁਆਇੰਟ ਇਹੀ ਹੈ ਕਿ ਆਪਾਂ ਕੋਸ਼ਿਸ਼ ਕਰੀਏ ਲਵਾਈ ਲੇਟ ਤੋਂ ਲੇਟ ਆਵੇ। ਫਿਰ ਦੂਸਰੀ ਆਪਾਂ ਟਰਾਈ ਇਹ ਕਰਨੀ ਹੈ ਕਿ ਆਪਣਾ ਅੱਜ ਕੱਲ੍ਹ ਤਾਂ ਵੈਸੇ ਬੜੇ ਲੋਕ ਇਸ ਚੀਜ਼ ਨੂੰ ਫੋਲੋ ਕਰਦੇ ਵੀ ਨੇ, ਅਤੇ ਆਪਾਂ ਕੋਸ਼ਿਸ਼ ਇਹ ਕਰਨੀ ਹੈ ਕਿ ਲੇਜ਼ਰ ਲੈਵਲਿੰਗ ਆਪਣੇ ਖੱਤਿਆਂ ਦੀ ਜ਼ਰੂਰ ਹੋ ਜਾਵੇ। ਤੀਸਰੀ ਕੋਸ਼ਿਸ਼ ਆਪਾਂ ਇਹ ਕਰਨੀ ਹੈ ਕਿ ਖੱਤਿਆਂ ਦਾ ਸਾਈਜ਼ ਹੈ ਜਿਹੜਾ ਉਹ ਛੋਟਾ ਰੱਖੀਏ। ਉਹ ਆਪਾਂ ਆਮ ਦੇਖੀਦਾ ਲੋਕ ਕੋਈ ਕਿੱਲੇ ਕਿੱਲੇ ਦਾ, ਦੋ ਦੋ ਕਿੱਲੇ ਦਾ ਵੀ, ਈਵਨ ਤਿੰਨ ਤਿੰਨ ਕਿੱਲਿਆਂ ਦੇ ਵੀ ਕਿਆਰੇ ਪਾ ਲੈਂਦੇ ਨੇ, ਉਹ ਨਾਲ ਪਾਣੀ ਦੀ ਬਹੁਤ ਸਿੱਧੀ ਸਿੱਧੀ ਵੇਸਟੇਜ ਆ ਉਹ, ਅਤੇ ਕਿਉਂਕਿ ਇੱਕ ਪਾਸੇ ਸਮਝੋ ਖੂੰਜਾ ਕੋਈ ਨੰਗਾ ਹੋ ਗਿਆ ਤਾਂ ਉਹ ਸਾਰੇ ਖੇਤ ਨੂੰ ਹੀ ਭਰਨਾ ਪਊਗਾ, ਫਿਰ ਜਾ ਕੇ ਕਿਸੇ ਉਹ ਖੂੰਜੇ 'ਤੇ ਪਾਣੀ ਪਹੁੰਚੇਗਾ। ਅਤੇ ਛੋਟੇ ਕਿਆਰੇ ਹੋਣਗੇ ਤਾਂ ਛੇਤੀ ਭਰਨਗੇ, ਪਾਣੀ ਸੁੱਕੇਗਾ ਵੀ ਲੇਟ ਉਹਦੇ ਵਿੱਚ। ਅਤੇ ਤੀਸਰੀ ਗੱਲ, ਆਪਾਂ ਛੋਟੀਆਂ ਕਿਸਮਾਂ ਜਿਹੜੀਆਂ ਘੱਟ ਸਮਾਂ ਲੈਣ ਵਾਲੀਆਂ ਜਿੱਦਾਂ PR 126, ਤਰਜੀਹ ਆਪਾਂ ਉਹਨਾਂ ਨੂੰ ਦੇਣੀ ਹੈ ਕਿ ਜਿਹੜੀਆਂ ਘੱਟ ਸਮਾਂ ਲੈਣ ਵਾਲੀਆਂ ਨੇ, ਉਹ ਛੇਤੀ ਮਚਿਓਰ ਹੁੰਦੀਆਂ ਨੇ, ਲੇਟ ਲਾ ਕੇ ਵੀ ਉਹ ਛੇਤੀ ਆਪਣਾ ਖੇਤ ਵਿਹਲਾ ਕਰ ਦੇਣਗੀਆਂ। ਅਤੇ ਇਹਨਾਂ ਚੀਜ਼ਾਂ ਦਾ ਆਪਾਂ ਜ਼ਰੂਰ ਧਿਆਨ ਰੱਖਣਾ ਪਾਣੀ ਦੀ ਬੱਚਤ ਵਾਸਤੇ ਜੀ। ਅਤੇ ਇੱਕ ਹੋਰ ਬੜੀ ਇੰਪੋਰਟੈਂਟ ਟੈਕਨੀਕ ਜਿਹੜੀ ਯੂਨੀਵਰਸਿਟੀ ਨੇ ਮਤਲਬ ਸਿਫਾਰਿਸ਼ ਕਰਦੀ ਹੈ, ਉਹਦੇ ਵਿੱਚ ਹੈ ਕਿ ਪਾਣੀ ਸੁਕਾ ਸੁਕਾ ਕੇ ਲਾਉਣਾ ਖੇਤ ਨੂੰ, 2 ਹਫ਼ਤੇ ਲਗਾਤਾਰ ਪਾਣੀ ਖੜ੍ਹਾ ਰੱਖਣਾ ਆਪਾਂ ਖੇਤ ਦੇ ਵਿੱਚ ਜਦੋਂ ਆਪਾਂ ਝੋਨੇ ਦੀ ਲਵਾਈ ਸ਼ੁਰੂ ਕਰਨੀ ਹੈ। ਉਹਦੇ ਨਾਲ ਜਿਹੜੀ ਆਪਾਂ ਪਾਣੀ 'ਚੋਂ ਅਸਰ ਕਰਨ ਵਾਲੀਆਂ ਜਿਹੜੀ ਆਪਾਂ ਨਦੀਨ ਨਾਸ਼ਕ ਦਵਾਈਆਂ ਪਾਈਦੀਆਂ ਨੇ, ਉਹ 2 ਹਫ਼ਤੇ 'ਚ ਆਪਣਾ ਵਧੀਆ ਅਸਰ ਕਰ ਲੈਂਦੀਆਂ ਨੇ
1: ਜੀ।
0: ਅਤੇ ਉਸ ਤੋਂ ਬਾਅਦ ਜਦੋਂ ਪਾਣੀ ਜੀਰ ਜਾਵੇ ਚੰਗੀ ਤਰ੍ਹਾਂ, ਉਦੋਂ ਬਾਅਦ ਉਦੋਂ 2-3 ਦਿਨ ਬਾਅਦ ਫਿਰ ਆਪਾਂ ਅਗਲਾ ਪਾਣੀ ਉਹਨੂੰ ਲਾਉਣਾ। ਉਹਦੇ ਨਾਲ 3 ਫਾਇਦੇ ਹੋਣਗੇ। ਪਹਿਲੀ ਗੱਲ, ਇੱਕ ਤਾਂ ਉਹਦੀ ਹਵਾਦਾਰੀ ਬਣ ਜਾਣੀ ਹੈ, ਜਿੰਨੇ ਆਪਣੇ ਯੂਜ਼ਫੁੱਲ ਜੀ ਨੇ ਜਿੱਦਾਂ ਗੰਡੋਏ ਵਗੈਰਾ ਨੇ, ਉਹਨਾਂ ਦੀ ਤਾਦਾਦ ਉਹਦੇ ਵਿੱਚ ਵਧੂਗੀ, ਅਤੇ ਆਟੋਮੈਟਿਕਲੀ ਉਹ ਇੱਕ ਤਰ੍ਹਾਂ ਦਾ ਨਿਊਟ੍ਰੀਸ਼ਨ ਆਪਣੇ ਖੇਤ ਦੇ ਵਿੱਚ ਐਡ ਕਰਨਗੇ। ਦੂਸਰੀ ਗੱਲ, ਉਹ ਜਿਹੜਾ ਜਿੱਦਾਂ ਆਪਾਂ ਪਾਣੀ ਸੁਕਾ ਸੁਕਾ ਕੇ ਲੈਂਦੇ ਹਾਂ, ਕੰਟੀਨਿਊਸ ਪਾਣੀ ਵਿੱਚ ਖੜ੍ਹਾ ਨਹੀਂ ਰਹਿੰਦਾ, ਨਮੀ ਘੱਟ ਬਣੀ ਤਾਂ ਉਹ 'ਚ ਬਿਮਾਰੀ ਦੇ ਕਣ ਵੀ ਘੱਟ ਬਣਗੇ, ਕੀੜਿਆਂ ਦੀ ਪਨਪੀ ਜਿਹੜੇ ਕੀੜੇ ਪਨਪਨੇ ਨੇ ਆਂਡੇ ਦੇਣੇ ਨੇ ਉਹਨਾਂ ਨੇ ਉਹ ਘੱਟ ਜਾਣਗੇ। ਅਤੇ ਤੀਸਰਾ ਸਭ ਤੋਂ ਵੱਡਾ ਫਾਇਦਾ ਜਿਹੜਾ ਇਨਵਾਇਰਮੈਂਟਲੀ ਵੀ ਬੜਾ ਜ਼ਰੂਰੀ ਹੈ, ਉਹ ਹੈਗਾ ਕਿ ਪਾਣੀ ਦੀ ਬੱਚਤ। ਇਹਦੇ ਨਾਲ ਤੁਸੀਂ ਆਰਾਮ ਨਾਲ 10-20% 25% ਤੱਕ ਪਾਣੀ ਦੀ ਬੱਚਤ ਕਰ ਸਕਦੇ ਹੋ
1: ਜੀ। ਅਤੇ ਡਾਕਟਰ ਸਾਹਿਬ, ਜਦੋਂ ਆਪਾਂ ਪਨੀਰੀ ਦੀ ਗੱਲ ਕਰਦੇ ਹਾਂ ਤਾਂ ਪਨੀਰੀਆਂ ਕਿਸਾਨ ਵੀਰਾਂ ਨੇ ਬੀਜੀਆਂ ਹੋਈਆਂ ਨੇ, ਉਹਨਾਂ ਦਾ ਪ੍ਰਬੰਧਨ ਵੀ ਚੱਲ ਰਿਹਾ ਹੈ, ਪਰ ਤੁਹਾਡੇ ਮੁਤਾਬਕ ਪਨੀਰੀ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ, ਕਿਹੜੀਆਂ ਕਿਹੜੀਆਂ ਖਾਦਾਂ ਦੀ ਇਸ ਵੇਲੇ ਵਰਤੋਂ ਕੀਤੀ ਜਾ ਸਕਦੀ ਹੈ, ਪਨੀਰੀ ਨੂੰ ਕਿੰਨਾ ਕੁ ਪਾਣੀ ਲਾਉਣਾ ਹੈ, ਪਨੀਰੀ ਪੁੱਟਣ ਵੇਲੇ ਕੀ ਸਾਵਧਾਨੀਆਂ ਹੋਣੀਆਂ ਚਾਹੀਦੀਆਂ ਨੇ, ਇਹਦੇ ਬਾਰੇ ਜ਼ਰੂਰ ਦੱਸਿਓ।
0: ਪਨੀਰੀ ਦਾ ਕਿਸਾਨ ਵੀਰ ਜਾਣਦੇ ਨੇ, ਆਪਾਂ ਨੂੰ ਦੋ ਤਿੰਨ ਪੁਆਇੰਟ ਜਿਹੜੇ ਨੇ ਪਨੀਰੀ ਵਾਸਤੇ ਬੜੇ ਜ਼ਰੂਰੀ ਹੁੰਦੇ ਨੇ ਇਸ ਟਾਈਮ। ਇੱਕ ਤਾਂ ਗਰਮੀ ਬਹੁਤ ਪੈ ਰਹੀ ਨੇ, ਸੇਕ ਪੈਣ ਡਿਆ ਉੱਤੋਂ, ਅਤੇ ਪਨੀਰੀਆਂ ਕਈ ਵਾਰ ਆਪਾਂ ਦੇਖੀ ਤਾਂ ਉੱਤੋਂ ਭੂਕਾਂ ਸੁੱਕ ਜਾਂਦੀਆਂ ਨੇ, ਉਹ ਕਈ ਵਾਰ ਫਿਰ ਫਾਰਮਰ ਸੋਚਦਾ ਕਿ ਯਾਰ ਪਤਾ ਨਹੀਂ ਕੀ ਗੱਲ ਹੋ ਗਈ, ਇਹ ਉੱਤੋਂ ਸੁੱਕ ਰਿਹਾ, ਕੋਈ ਕਮੀ ਪੇਸ਼ੀ ਆ ਗਈ। ਉਹ ਕਈ ਵਾਰ ਗਰਮੀ ਕਰਕੇ ਹੁੰਦਾ, ਅਤੇ ਉਹ ਜਿੱਦਾਂ ਮੌਸਮ ਠੀਕ ਹੁੰਦਾ ਥੋੜ੍ਹਾ ਬਹੁਤਾ ਉਹਨਾਂ ਨਾਲ ਫਰਕ ਪੈ ਜਾਂਦਾ। ਅਤੇ ਦੂਸਰਾ ਕਈ ਵਾਰ ਉੱਤੋਂ ਭੂਕਾਂ ਚਿੱਟੀਆਂ ਹੋ ਜਾਂਦੀਆਂ ਨੇ, ਖਾਸ ਕਰ ਜਿਹੜੀਆਂ ਹਲਕੀਆਂ ਪੈਲੀਆਂ ਨੇ ਨਾ, ਉਹਦੇ ਵਿੱਚ ਇਸ ਤਰੀਕੇ ਦੀ ਪ੍ਰੋਬਲਮ ਆਉਂਦੀ ਹੈ। ਉਹਦਾ ਮਤਲਬ ਹੈ ਕਿ ਲੋਹੇ ਦੀ ਘਾਟ ਹੈ, ਤਾਂ ਉਹ ਆਪਾਂ ਹਫ਼ਤਾਵਾਰ ਦੋ ਤਿੰਨ ਸਪਰੇ ਲੋਹੇ ਦੇ ਕਰ ਦੇਣੇ ਨੇ, 1% ਲੋਹਾ, ਯਾਨੀ ਕਿ 1 ਕਿਲੋ 100 ਲੀਟਰ ਪਾਣੀ ਦੇ ਵਿੱਚ ਲੋਹਾ ਘੋਲ ਕੇ ਉਹਦਾ ਆਪਾਂ ਸਪਰੇ ਕਰ ਦੇਣਾ। ਅਤੇ ਇਹ ਗੱਲ ਚੇਤਾ ਰੱਖਿਓ ਕਿ ਲੋਹੇ ਦਾ ਜੇ ਆਪਾਂ ਸਿੱਧਾ ਖਾਦ ਵਾਂਗ ਨੂੰ, ਯੂਰੀਆ ਵਾਂਗ ਨੂੰ ਛੱਟਾਂ ਮਾਰਦੇ ਹਾਂ, ਤਾਂ ਉਹਦਾ ਕੋਈ ਫਾਇਦਾ ਨਹੀਂਗਾ ਮਿੱਟੀ ਦੇ ਵਿੱਚ ਪਾਉਣ ਦਾ, ਤਾਂ ਇਹਦਾ ਸਪਰੇ ਵਧੇਰੇ ਅਸਰ ਕਰਦਾ ਹੈ। ਅਤੇ ਜਦੋਂ ਲੋਹਾ ਆਪਾਂ ਪਾਉਣਾ ਚਾਹੁੰਦੇ ਹਾਂ ਫਸਲ ਨੂੰ, ਉਹਦਾ ਸਪਰੇ ਹੀ ਕਰਨਾ ਆਪਾਂ। ਅਤੇ ਫਿਰ ਕਈ ਵਾਰ ਜ਼ਿੰਕ ਦੀ ਵੀ ਘਾਟ ਆ ਜਾਂਦੀ ਹੈ, ਉਸੇ ਤਰੀਕੇ 0.5% ਦਾ ਆਪਾਂ ਜ਼ਿੰਕ ਸਲਫੇਟ ਦਾ ਵੀ ਸਪਰੇ ਕਰਕੇ ਉਹ ਜ਼ਿੰਕ ਦੀ ਘਾਟ ਦੂਰ ਕਰ ਸਕਦੇ ਹਾਂ। ਅਤੇ ਤੀਸਰੀ ਗੱਲ ਸਭ ਤੋਂ ਇੰਪੋਰਟੈਂਟ, ਜਿਹੜਾ ਪਿਛਲੇ ਵਾਰ ਹੀ ਆਪਾਂ ਦੇਖਿਆ ਝੋਨੇ ਦੇ ਵਿੱਚ ਵਾਇਰਸ ਦਾ ਰੋਗ ਬਹੁਤ ਜ਼ਿਆਦਾ ਆ ਗਿਆ ਸੀਗਾ, ਅਤੇ ਉਹ ਆਪਾਂ ਪਨੀਰੀਆਂ ਤੋਂ ਹੀ ਉਸ ਗੱਲ ਦਾ ਆਪਾਂ ਬਿਲਕੁਲ ਧਿਆਨ ਰੱਖਣਾ ਕਿ ਜਿਹੜਾ ਹੋਪਰ ਹੈ, ਚਿੱਟੀ ਪਿੱਠ ਵਾਲਾ ਟਿੱਡਾ, ਜਿਹਨੂੰ ਆਪਾਂ ਆਮ ਤੌਰ 'ਤੇ ਕਿਸਾਨ ਵੀਰ ਉਹਨੂੰ ਤੇਲਾ ਕਹਿ ਛੱਡਦੇ ਨੇ, ਅਤੇ ਉਹਦੀ ਪਾਪੂਲੇਸ਼ਨ ਆਪਾਂ ਬਿਲਕੁਲ ਦੇਖਦੇ ਰਹਿਣਾ। ਉਹਦੇ ਵਿੱਚ ਇੱਕ ਵੀ ਜੇ ਆਪਾਂ ਨੂੰ ਨਜ਼ਰ ਆਉਂਦਾ, ਤਾਂ ਆਪਾਂ ਜੇ ਨਹੀਂ ਵੀ ਆਪਾਂ ਪ੍ਰੋਟੈਕਟਿਵ ਸਪਰੇ ਵੀ ਆਪਾਂ ਇੱਕ ਦੋ ਕਰ ਸਕਦੇ ਹਾਂ ਪਨੀਰੀ ਦੇ ਉੱਤੇ, ਕਿ ਜਿੰਨੀਆਂ ਵੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨੇ, ਚੈਸ ਹੋਈ, ਪੈਕਸਾਲੋਨ ਹੋਈ, ਇਮੇਜਿਨ ਹੋਈ, ਇਸ ਤਰੀਕੇ ਦੇ ਆਪਾਂ ਕਿਸੇ ਵੀ ਕੈਮੀਕਲ ਦੀ ਸਪਰੇ ਆਪਾਂ 1-2 ਜ਼ਰੂਰ ਕਰ ਦੇਣੀਆਂ ਨੇ ਪਨੀਰੀ 'ਤੇ, ਤਾਂ ਜੋ ਵਾਇਰਸ ਦਾ ਜਿਹਨੂੰ ਫੈਲਾ, ਜਿਹੜਾ ਇਹ ਤੇਲਾ ਫੈਲਾਉਂਦਾ ਵਾਇਰਸ ਨੂੰ, ਉਹ ਤੇਲੇ ਦਾ ਕੰਟਰੋਲ ਰਹੇ ਆਪਾਂ ਨੂੰ
1: ਜੀ। ਤ੍ਰਿੜ ਸਾਹਿਬ, ਝੋਨੇ ਦੇ ਵਿੱਚ ਖਾਦਾਂ ਦਾ ਪ੍ਰਬੰਧਨ ਕਿਹੋ ਜਿਹਾ ਹੋਣਾ ਚਾਹੀਦਾ ਹੈ? ਖਾਸ ਤੌਰ ਦੇ ਉੱਤੇ ਕਿਹੜੀ ਖਾਦ ਕਿਹੜੇ ਵੇਲੇ ਪਾਉਣੀ ਆ, ਤਰੀਕਾ ਉਹਦਾ ਕੀ ਹੈ ਜੀ?
0: ਇਹਦੇ ਵਿੱਚ ਆਪਾਂ ਹੁਣ ਦੇਖੋ ਮਿੱਟੀ ਟੈਸਟ ਦੀ ਗੱਲ ਕੀਤੀ, ਅਤੇ ਉਹਦੇ ਨਾਲ ਆਪਾਂ ਨੂੰ ਮਿੱਟੀ ਟੈਸਟ ਦੀ ਰਿਪੋਰਟ 'ਤੇ ਪਤਾ ਲੱਗ ਜਾਣਾ ਕਿ ਆਪਾਂ ਨੂੰ ਯੂਰੀਏ ਕਿੰਨੀ ਪਾਉਣ ਦੀ ਜ਼ਰੂਰਤ ਹੈ, ਫਾਸਫਰਸ ਕਿੰਨੀ ਪਾਉਣ ਦੀ ਜ਼ਰੂਰਤ ਹੈ ਵੀ ਜਾਂ ਨਹੀਂ ਵੀ, ਅਤੇ ਪੋਟਾਸ਼ ਦੀ ਕੀ ਜ਼ਰੂਰਤ ਹੈ। ਤਾਂ ਇਹਦੇ ਵਿੱਚ ਮੋਟਾ ਮੋਟਾ ਜੇ ਆਪਾਂ ਗੱਲ ਕਰੀਏ, ਜਿਹੜੀਆਂ ਦਰਮਿਆਨੀਆਂ ਮਿੱਟੀਆਂ ਨੇ, ਜਿਹੜੇ ਦਰਮਿਆਨੇ ਖੱਤੇ ਨੇ ਆਪਣੇ, ਉਹਦੇ ਵਿੱਚ ਜੋ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਆ, ਉਹ ਹੈਗੀ ਹੈ 90 ਕਿਲੋ ਯੂਰੀਏ ਦੀ, ਅਤੇ ਜੇ ਫਾਸਫਰਸ ਘੱਟ ਆਉਂਦੀ ਹੈ ਤੁਹਾਡੀ ਰਿਪੋਰਟ ਦੇ ਵਿੱਚ, ਤਾਂ 27 ਕਿਲੋ ਫਾਸਫਰਸ DAP ਆਪਾਂ ਐਡ ਕਰ ਸਕਦੇ ਹਾਂ, ਅਤੇ ਉਸ ਤੋਂ ਇਲਾਵਾ 20 ਕਿਲੋ ਆਪਾਂ ਮਿਊਰੇਟ ਆਫ ਪੋਟਾਸ਼, ਇਹ ਵਾਲੀ ਖਾਦ ਆਪਾਂ ਐਡ ਕਰ ਸਕਦੇ ਹਾਂ। ਅਤੇ ਜਿਹੜੀ ਜੇ ਆਪਾਂ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਅਪਣਾ ਰਹੇ ਹਾਂ, ਅਤੇ ਆਪਾਂ ਕਣਕ ਨੂੰ ਪੂਰੀ DAP ਪਾਈ ਹੈ, ਯਾਨੀ ਕਿ ਪੂਰੀ ਫਾਸਫਰਸ ਵਾਲੀ ਖਾਦ ਪਾ ਚੁੱਕੇ ਹਾਂ ਆਪਾਂ, ਅਤੇ ਮਿੱਟੀ ਵੀ ਆਪਣੀ ਤਗੜੀ ਹੈ, ਅਤੇ ਆਪਣੀ ਮਿੱਟੀ ਦੀ ਰਿਪੋਰਟ ਇਹੀ ਕਹਿ ਰਹੀ ਹੈ ਕਿ ਆਪਣੀ ਮਿੱਟੀ ਦੇ ਵਿੱਚ ਜਿਹੜਾ ਫਾਸਫਰਸ ਦਾ ਤੱਤ ਹੈ ਪੂਰਾ ਹੈ, ਉਹ ਘੱਟ ਨਹੀਂ ਹੈਗਾ, ਤਾਂ ਫਿਰ ਆਪਾਂ ਜਿਹੜੀ ਸਾਉਣੀ ਦੀ ਫਸਲ, ਭਾਵੇਂ ਉਹ ਝੋਨਾ ਹੋਵੇ ਭਾਵੇਂ ਉਹ ਮੱਕੀ ਹੋਵੇ, ਉਹਨੂੰ ਨਾ ਵੀ ਫਾਸਫਰਸ ਪਾਵਾਂਗੇ ਤਾਂ ਚੱਲ ਜਾਊਗਾ ਕੰਮ, ਤਾਂ ਇਹ ਫਾਲਤੂ ਦਾ ਖਰਚਾ ਆਪਾਂ ਇੱਕ ਘਟਾ ਸਕਦੇ ਹਾਂ। ਫਾਸਫਰਸ ਬਹੁਤ ਕਾਫੀ ਤਦਾਦ ਦੇ ਵਿੱਚ ਆਪਣੀ ਮਿੱਟੀ ਦੇ ਵਿੱਚ ਐਡ ਹੋ ਚੁੱਕਿਆ, ਉਹ ਉੱਥੇ ਹੀ ਪਿਆ ਮਿੱਟੀ ਦੇ ਵਿੱਚ, ਅਤੇ ਜਦੋਂ ਅਗਲੀ ਸਾਉਣੀ ਦੀ ਫਸਲ ਲੱਗਦੀ ਹੈ ਉਦੋਂ ਮੌਸਮ ਬਦਲਦਾ, ਤੁਹਾਨੂੰ ਪਤਾ ਹਾੜੀ ਦੀ ਫਸਲਾਂ 'ਚ ਮੌਸਮ ਠੰਡਾ ਹੁੰਦਾ, ਉਹ ਸਾਰੀ ਖਾਦ ਘੁਲ ਨਹੀਂ ਪਾਉਂਦੀ, ਤਾਂ ਸਾਉਣੀ ਦੇ ਵਿੱਚ ਜਦੋਂ ਟੈਂਪਰੇਚਰ ਵੱਧਦਾ ਅਤੇ ਨਮੀ ਵੀ ਮੋਇਸਚਰ ਇਹਦੇ ਵਿੱਚ ਹਵਾ 'ਚ ਵੱਧਦੀ ਹੈ, ਤਾਂ ਉਹ ਜਿਹੜੀ ਘੁਲੀ ਹੋਈ ਥੱਲੇ ਫਾਸਫਰਸ ਮਿੱਟੀ ਦੇ ਵਿੱਚ ਇਮੋਬਲਾਈਜ਼ ਹੋਈ ਬੈਠੀ ਹੈ, ਉਹ ਆਪਣੇ ਫਸਲਾਂ ਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ। ਅਤੇ ਫਿਰ ਆਪਾਂ ਗੱਲ ਕਰ ਰਹੇ ਸੀਗੇ ਕਿ ਇਹ ਪਾਣੀ ਆ ਕਿਸ ਤਰੀਕੇ ਨਾਲ, ਜਿਹੜੀ ਫਾਸਫਰਸ ਹੈ ਪੋਟਾਸ਼ ਹੈ, ਜੇ ਆਪਾਂ ਨੂੰ ਉਹ ਪਾਉਣ ਦੀ ਜ਼ਰੂਰਤ ਹੈ, ਤਾਂ ਉਹ ਆਪਾਂ ਸਾਰੀ ਪਹਿਲੇ ਜਿਹੜਾ ਆਖਰੀ ਕੱਦੂ ਆਪਾਂ ਕੱਦੂ ਦੀ ਵਾਈ ਕਰਨੀ ਹੈ, ਉਹਦੇ ਅੱਗੇ ਆਪਾਂ ਸਾਰੀ ਇਹ ਪਾ ਦੇਣੀ ਹੈ ਮਿੱਟੀ ਦੇ ਵਿੱਚ। ਅਤੇ ਜਿਹੜਾ ਯੂਰੀਆ ਉਹਦੀ ਆਪਾਂ 3 ਕਿਸ਼ਤਾਂ ਬਣਾ ਲੈਣੀਆਂ ਨੇ, ਆਪਾਂ ਗੱਲ ਕੀਤੀ ਸੀ ਕਿ 90 ਕਿਲੋ ਯੂਰੀਆ ਦੀ ਝੋਨੇ ਨੂੰ ਰਿਕੁਆਇਰਮੈਂਟ ਹੈ, ਜਿਹੜੀ ਮੱਕੀ ਹੈ ਉਹਨੂੰ 110 ਕਿਲੋ ਦੀ ਰਿਕੁਆਇਰਮੈਂਟ ਹੈ, ਅਤੇ ਮੱਕੀ ਦੀਆਂ ਵੀ 3 ਕਿਸ਼ਤਾਂ ਬਣਾਉਣੀਆਂ ਨੇ, ਯੂਰੀਏ ਦੀਆਂ ਜਿਹੜੀਆਂ 3 ਕਿਸ਼ਤਾਂ ਬਣਾਉਣੀਆਂ, ਪਹਿਲੀ ਆਪਾਂ ਪਾਣੀ ਹੈ ਲਵਾਈ ਤੋਂ 1 ਹਫ਼ਤੇ ਬਾਅਦ, ਦੂਸਰੀ ਆਪਾਂ ਪਾਣੀ ਹੈ ਲਵਾਈ ਤੋਂ 3 ਹਫ਼ਤੇ ਬਾਅਦ, ਅਤੇ ਤੀਸਰੀ ਕਿਸ਼ਤ ਆਖਰੀ ਕਿਸ਼ਤ ਜਿਹੜੀ ਯੂਰੀਏ ਦੀ, ਉਹ ਜੇ ਤਾਂ ਆਪਣੀ ਘੱਟ ਸਮਾਂ ਲੈਣ ਵਾਲੀ ਕਿਸਮ ਹੈ ਜਿੱਦਾਂ PL-126 ਹੈ, ਉਹਨੂੰ ਫਿਰ ਆਪਾਂ ਪਾ ਦੇਣੀ ਆ 5ਵੇਂ ਹਫ਼ਤੇ ਬਾਅਦ, ਅਤੇ ਜਿਹੜੀ ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਨੇ ਉਹਨੂੰ ਆਪਾਂ ਆਖਰੀ ਕਿਸ਼ਤ ਜਿਹੜੀ ਤੀਸਰੀ ਆ ਉਹ ਪਾਣੀ ਹੈ 6 ਹਫ਼ਤਿਆਂ ਬਾਅਦ, 42 ਦਿਨਾਂ ਬਾਅਦ। ਇਸੇ ਤਰੀਕੇ ਮੱਕੀ ਦੇ ਵਿੱਚ ਵੀ ਆਪਾਂ 3 ਕਿਸ਼ਤਾਂ ਬਣਾਉਣੀਆਂ ਨੇ, ਪਹਿਲੀ ਪਾ ਦੇਣੀ ਆਪਾਂ ਬਿਜਾਈ ਦੇ ਨਾਲ ਹੀ, ਦੂਸਰੀ ਪਾਣੀ ਹੈ ਜਦੋਂ ਗੋਡੇ ਗੋਡੇ ਮੱਕੀ ਹੋ ਜਾਵੇ, ਅਤੇ ਤੀਸਰੀ ਜਿਹੜੀ ਆਪਾਂ ਪਾਣੀ ਹੈ ਉਹ ਬੂਰ ਪੈਣ ਤੋਂ ਪਹਿਲਾਂ ਖਾਦ ਮੁਕਾ ਦੇਣੀ ਆਪਾਂ ਯੂਰੀਏ ਦੀ। ਅਤੇ ਇਹ ਤਰੀਕਾ ਹੈ ਖਾਦਾ ਪਾਉਣ ਦਾ। ਅਤੇ ਜਿਹੜੀਆਂ ਦੂਜੇ ਸੂਖਮ ਤੱਤ ਹੈ, ਕਿਤੇ ਲੋਹੇ ਦੀ ਜ਼ਰੂਰਤ ਪਵੇ, ਆਪਾਂ ਜਿੱਦਾਂ ਗੱਲ ਕੀਤੀ ਸੀਗੀ ਕਿ ਉਹਦਾ ਸਪਰੇਅ ਹੀ ਆਪਾਂ ਕਰਨਾ, ਉਹਦਾ ਸਪਰੇਅ 1% ਦਾ ਜਦੋਂ ਮਰਜ਼ੀ ਤੁਸੀਂ ਫਸਲ 'ਤੇ ਕਰ ਸਕਦੇ ਹੋ। ਅਤੇ ਜਿਹੜੀ ਜ਼ਿੰਕ ਸਲਫੇਟ ਹੈ, ਜ਼ਿੰਕ ਦੀ ਘਾਟ ਜੇ ਤੁਹਾਡੇ ਪਿਛਲੀ ਫਸਲ ਦੇ ਵਿੱਚ ਆਈ ਸੀ ਜਾਂ ਆਖਰੀ ਪਿਛਲੇ ਸਾਲ ਤੁਹਾਨੂੰ ਝੋਨੇ 'ਚ ਆਈ ਸੀਗੀ, ਤਾਂ ਤੁਸੀਂ ਚੁੱਪ ਕਰਕੇ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡਰੇਟ, ਯਾਨੀ ਕਿ ਜਿਹੜਾ

0: 33% ਵਾਲਾ ਹੁੰਦਾ, ਉਹਦਾ 16 ਕਿਲੋ ਆਪਾਂ ਬਿਜਾਈ ਤੋਂ 3 ਹਫ਼ਤੇ ਤੱਕ ਜਾਂ ਬਿਜਾਈ ਦੇ ਆਪਣੇ ਲਵਾਈ ਦੇ ਨਾਲ ਹੀ ਆਪਾਂ ਪਾ ਦੇਣਾ ਜੀ ਉਹ। ਅਤੇ ਜੇ ਆਪਾਂ ਨੂੰ 21% ਵਾਲਾ ਮਿਲਦਾ ਤਾਂ ਉਹ ਫਿਰ ਆਪਾਂ 25 ਕਿਲੋ ਪਾ ਦੇਣਾ ਜੀ।
1: ਜੀ ਅਤੇ ਡਾਕਟਰ ਸਾਹਿਬ, ਤੁਸੀਂ ਸ਼ੁਰੂ ਦੇ ਵਿੱਚ ਮੱਕੀ ਦੀ ਗੱਲ ਵੀ ਕੀਤੀ ਹੈ ਕਿ ਸੋਹਣੀ ਦੀਆਂ ਫਸਲਾਂ ਦੇ ਵਿੱਚ ਮੱਕੀ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ, ਤਾਂ ਮੱਕੀ ਦੀ ਫਸਲ ਦੇ ਲਈ ਖਾਦਾਂ ਦਾ ਕੀ ਮਹੱਤਵ ਹੈ, ਉਹਦਾ ਵੀ ਜ਼ਰੂਰ ਤਰੀਕਾ ਦੱਸਿਓ ਕਿ ਕਿੰਨੀ ਮਿਕਦਾਰ ਹੈ, ਕਦੋਂ ਕੁ ਪਾਉਣੀ ਹੈ ਅਤੇ ਢੰਗ ਕੀ ਹੈ ਜੀ ਉਹਦਾ ਵੀ।
0: ਮੱਕੀ ਦੇਖੋ ਅਜੋਕੇ ਸਮੇਂ ਦੇ ਵਿੱਚ ਆਪਣੀ ਬੜੀ ਇੱਕ ਮੇਨ ਫਸਲ ਸੀਗੀ, ਹੁਣ ਵੀ ਹੈਗੀ ਹੈ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰੀਕੇ ਹੁਣ ਆਪਾਂ ਜਾਣਦੇ ਹਾਂ ਪੈਟਰੋਲ ਦੇ ਵਿੱਚ ਇਥਾਨੋਲ ਮਿਕਸ ਕੀਤਾ ਜਾ ਰਿਹਾ, ਉਹਦੇ ਵਾਸਤੇ ਉਹ ਮੇਨਲੀ ਮੱਕੀ ਤੋਂ ਹੀ ਬਣ ਰਿਹਾ ਉਹ, ਅਤੇ ਮੱਕੀ ਦੀ ਅਹਿਮੀਅਤ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਵੱਧ ਜਾਣੀ ਹੈ, ਅਤੇ ਉਹ ਜ਼ਰੂਰ ਜਿੰਨੀ ਕੁ ਵੀ ਆਪਾਂ ਇੱਥੇ ਕਾਸ਼ਤ ਹੋ ਰਹੀ ਹੈ ਮੇਰੇ ਖਿਆਲ 'ਚ ਉਹਨੂੰ ਜ਼ਰੂਰ ਬੜਾਵਾ ਮਿਲੇਗਾ। ਅਤੇ ਮੱਕੀ ਦੀ ਕਾਸ਼ਤ ਸਭ ਤੋਂ ਵਧੀਆ ਜੋ ਸਾਡੇ ਵੱਲੋਂ ਸਿਫਾਰਿਸ਼ ਹੈ ਉਹ ਸਮਾਂ ਜਿੱਦਾਂ ਹੁਣ ਮੱਕੀ ਲੱਗਣ ਤਾਂ ਤੁਹਾਨੂੰ ਪਤਾ ਜਨਵਰੀ ਫਰਵਰੀ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਉਹ ਜਿਹਨੂੰ ਬਹਾਰ ਰੁੱਤੀ ਕਹਿ ਦਿੰਦੇ ਨੇ ਜਾਂ ਕਈ ਲੋਕ ਕਣਕਾਂ ਵੱਢ ਕੇ ਵੀ ਲਾ ਲੈਂਦੇ ਨੇ, ਸਹੀ ਸਮਾਂ ਉਹਦਾ ਆਹੀ ਜੂਨ ਦਾ ਮਹੀਨਾ ਲਵਾਈ ਦਾ, ਅਤੇ ਜਿਹਨੂੰ ਸਾਉਣੀ ਵਾਲੀ ਮੱਕੀ ਆਪਾਂ ਕਹਿੰਦੇ ਹਾਂ। ਇਸ ਇਹਦੇ ਵਿੱਚ ਫਸਲ ਪੱਕ ਵੀ ਛੇਤੀ ਜਾਂਦੀ ਹੈ, 95 ਦਿਨ 100 ਦਿਨ ਦੀਆਂ ਸਾਰੀਆਂ ਕਿਸਮਾਂ ਨੇ ਇਹ ਮੱਕੀ ਦੀਆਂ, ਅਤੇ ਉਹ ਆਪਾਂ ਲਾ ਸਕਦੇ ਹਾਂ। ਖਾਦਾਂ ਦਾ ਆਪਾਂ ਜਿੱਦਾਂ ਗੱਲ ਕੀਤੀ, 110 ਕਿਲੋ ਯੂਰੀਏ ਦੀ ਉਹਨੂੰ ਸਿਫਾਰਿਸ਼ ਹੈ, ਅਤੇ ਤਕਰੀਬਨ 55 ਕਿਲੋ DAP ਦੀ ਸਿਫਾਰਿਸ਼ ਹੈ, ਅਤੇ 20 ਕਿਲੋ MOP ਜਿਹਨੂੰ ਪੋਟਾਸ਼ ਕਹਿ ਦਿੰਦੇ ਹਾਂ ਉਹਦੀ ਸਿਫਾਰਿਸ਼ ਹੈ। ਅਤੇ ਇਹ ਪੋਟਾਸ਼ ਅਤੇ ਫੋਸਫੋਰਸ ਜਿਹੜੀ ਆ ਉਹ ਆਪਾਂ ਬਿਜਾਈ ਦੇ ਨਾਲ ਹੀ ਪਾ ਦੇਣੀ ਹੈ, ਜਿੱਦਾਂ ਆਪਾਂ ਤੁਹਾਨੂੰ ਪਤਾ ਡਰਿੱਲ 'ਚ ਬੀਜੀ ਦੀ ਡਰਿੱਲ ਦੇ ਨਾਲ ਵੀ ਪਾ ਸਕਦੇ ਇਹਨੂੰ। ਅਤੇ ਯੂਰੀਏ ਦੀ ਆਪਾਂ ਗੱਲ ਕੀਤੀ, 3 ਕਿਸ਼ਤਾਂ ਬਣਾਉਣੀਆਂ ਨੇ, ਅਤੇ ਪਹਿਲੀ ਬਿਜਾਈ ਦੇ ਨਾਲ ਹੀ, ਦੂਸਰੀ ਜਦੋਂ ਗੋਡੇ ਗੋਡੇ ਹੋ ਜਾਵੇ, ਅਤੇ ਤੀਸਰੀ ਜਿਹੜੀ ਆ ਬੂਰ ਪੈਣ ਤੋਂ ਪਹਿਲਾਂ ਜੀ।
1: ਜੀ ਅਤੇ ਡਾਕਟਰ ਸਾਹਿਬ, ਪਿਛਲੇ ਲੰਮੇ ਸਮੇਂ ਤੋਂ ਕਿਸਾਨ ਵੀਰਾਂ ਨੂੰ ਕੁਝ ਸਮੱਸਿਆਵਾਂ ਦੇ ਨਾਲ 2-4 ਹੋਣਾ ਪੈ ਰਿਹਾ ਹੈ। ਉਹਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਕਿ ਯੂਰੀਆ ਦੀ ਕਿੱਲਤ ਆ ਗਈ, DAP ਦੀ ਸਪਲਾਈ ਰੁਕ ਗਈ। ਹਾਲਾਂਕਿ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਪ੍ਰਬੰਧਨ 'ਤੇ ਕਿ ਅਸੀਂ ਖਾਦਾਂ ਦੀ ਕਿੱਲਤ ਨਹੀਂ ਆਉਣ ਦੇਣੀ, ਪਰ ਇਹਦੇ ਬਾਵਜੂਦ ਜਿੱਥੇ ਕਿਤੇ ਕਿੱਲਤ ਆ ਜਾਂਦੀ ਹੈ ਤਾਂ ਉੱਥੇ ਕਿਸਾਨ ਵੀਰਾਂ ਨੂੰ ਕੀ ਕਰਨਾ ਚਾਹੀਦਾ?
0: ਇਹਦੇ ਵਿੱਚ ਇੱਕ ਤਾਂ ਆਪਾਂ ਨੂੰ ਅਲਟਰਨੇਟ ਸੋਰਸ, ਜਿੱਦਾਂ ਕਿ ਹੁਣ DAP ਨਹੀਂ ਮਿਲੀ ਤਾਂ ਆਪਾਂ SSP ਪਾ ਸਕਦੇ ਹਾਂ, ਉਹ ਨਹੀਂ ਮਿਲੀ ਤਾਂ ਆਪਾਂ TSP ਪਾ ਸਕਦੇ ਹਾਂ, ਟ੍ਰਿਪਲ ਸੁਪਰ ਫੋਸਫੇਟ। ਉਹਦਾ ਤਾਂ ਬਿਲਕੁਲ ਹੀ DAP ਦੇ ਬਰਾਬਰ ਹੀ ਤੱਤ ਨੇ, 46% DAP 'ਚ, 46 TSP 'ਚ ਵੀ ਹੈ। ਅਤੇ ਜੇ ਆਪਾਂ ਨੂੰ ਸਿੰਗਲ ਸੁਪਰ ਫੋਸਫੇਟ ਮਿਲਦੀ ਹੈ SSP 'ਚ ਨੂੰ ਕਹਿ ਦਿੰਦੇ ਨੇ, ਉਹ ਫਿਰ 1 ਬੋਰੇ DAP ਦੇ ਬਦਲੇ ਆਪਾਂ 3 ਬੋਰੇ SSP ਦੇ ਪਾ ਲੈਂਦੇ ਨੇ, ਤਾਂ ਦੂਸਰਾ ਫਿਰ ਯੂਰੀਏ ਦਾ ਬਦਲ ਕੋਈ ਕਈ ਵਾਰ ਕੈਨ ਮਿਲ ਜਾਂਦਾ, 12-32-16 ਮਿਲ ਜਾਂਦਾ, ਉਹ ਜਿਹੜਾ ਵੀ ਤੁਹਾਨੂੰ ਹਾਸਲ ਹੁੰਦਾ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ। ਅਤੇ ਜੇ ਆਪਾਂ ਲੰਮੇ ਸਮੇਂ ਲਈ ਆਪਾਂ ਮਤਲਬ ਜੇ ਇਹਨੂੰ ਮੁੱਢਲਾ ਹੱਲ ਹੀ ਕਰ ਛੱਡਣਾ ਇਸ ਚੀਜ਼ ਦਾ, ਤਾਂ ਉਹ ਆਪਾਂ ਹਰੀ ਖਾਦ ਵੱਲ ਨੂੰ ਤੁਰ ਪੈਣਾ। ਹਰੀ ਖਾਦ ਆਪਾਂ ਜ਼ਰੂਰ ਕੋਸ਼ਿਸ਼ ਕਰਨੀ ਹੈ ਕਿ ਦੇਖੋ, ਪੁਰਾਣੇ ਸਮਿਆਂ ਦੇ ਵਿੱਚ ਬੜਾ ਆਮ ਪ੍ਰਚਲਿਤ ਗੱਲ ਹੁੰਦੀ ਸੀਗੀ ਕਿ ਢੈਂਚਾ ਸਾਨੂੰ ਹਰੇ ਕੋਈ ਬੀਜ ਹੀ ਲੈਂਦਾ ਹੁੰਦਾ ਸੀਗਾ ਝੋਨੇ ਦੇ ਅੱਗੇ ਵਾਹ ਛੱਡਣਾ, ਅਤੇ ਝੋਨੇ ਦੀ ਵੀ ਸਿਹਤ ਵਧੀਆ, ਖਾਦਾਂ ਦੀ ਵੀ ਘੱਟ ਵਰਤੋਂ। ਤਾਂ ਇਹ ਹੁਣ ਥੋੜ੍ਹਾ ਜਿਹਾ ਘੱਟ ਗਿਆ ਇਹ ਵਾਲਾ ਟਰੈਂਡ, ਅਤੇ ਉਹ ਹੁਣ ਦੁਬਾਰਾ ਲਿਆਉਣਾ ਪੈਣਾ। ਜਿਸ ਹਿਸਾਬ ਨਾਲ ਤੁਸੀਂ ਗੱਲ ਕੀਤੀ ਕਿ ਕਈ ਵਾਰ ਖਾਦਾਂ ਦੀ ਘਾਟ ਆਉਂਦੀ ਹੈ, ਮਿਲੀ ਟਾਈਮਲੀ ਨਹੀਂ ਮਿਲੀ, ਘੱਟ ਮਿਲੀ, ਤਾਂ ਉਹ ਯੂਨੀਵਰਸਿਟੀ ਵੱਲੋਂ ਜੋ ਸਿਫਾਰਿਸ਼ ਹੈ, ਜੇ ਤੁਸੀਂ ਹਰੀ ਖਾਦ ਖਾਸ ਕਰ ਤੌਰ 'ਤੇ ਢੈਂਚਾ ਜਾਂ ਸਣ ਤੁਸੀਂ 50-55 ਦਿਨ ਉਹਨੂੰ ਉਗਾ ਕੇ ਅਤੇ ਝੋਨੇ ਦੇ ਜਾਂ ਮੱਕੀ ਦੇ ਅੱਗੇ ਵਾਹ ਛੱਡਦੇ ਉਹਨੂੰ, ਤਾਂ ਉਹਦੇ ਵਿੱਚ ਤੁਸੀਂ ਸਿੱਧੀ ਸਿੱਧੀ 50% ਦੀ ਯੂਰੀਏ ਦੀ ਬੱਚਤ ਕਰ ਸਕਦੇ ਹੋ
1: ਜੀ।
0: ਅਤੇ ਜੇ ਇਸੇ ਤਰੀਕੇ ਜੇ ਮੂੰਗੀ ਤੁਸੀਂ ਲਾਈ ਹੈ, ਫਲੀਆਂ ਤੋੜ ਲਈਆਂ, ਉਹਦਾ ਪਤਰਾਲ ਵਿੱਚ ਵਾ, ਤਾਂ 33% ਯੂਰੀਏ ਦੀ ਉਹਦੇ ਨਾਲ ਵੀ ਬੱਚਤ ਹੋ ਜਾਏਗੀ। ਤਾਂ ਇਹ ਇਹੋ ਜਿਹੇ ਤਰੀਕੇ ਜਿਹੜੇ ਆਪਣੇ ਦੇਸੀ ਤਰੀਕੇ ਨੇ, ਮੁੱਢਲੇ ਤਰੀਕੇ ਨੇ, ਇਹਦੇ ਨਾਲ ਜ਼ਮੀਨ ਦੀ ਸਿਹਤ ਹੀ ਇੰਨੀ ਵਧੀਆ ਬਣ ਜਾਣੀ ਹੈ ਕਿ ਤੁਹਾਨੂੰ ਖਾਦਾਂ ਦੀ ਲੋੜ ਹੀ ਘੱਟ ਪੈਣੀ ਸ਼ੁਰੂ ਹੋ ਜਾਏਗੀ। ਤਾਂ ਫਿਰ 3 ਬੋਰੇ ਨਹੀਂ ਦਿੰਦੇ, ਜੇ ਉਹ 2 ਦਿੰਦੇ ਨੇ ਤਾਂ 2 ਨਾਲ ਵੀ ਫਿਰ ਆਪਣਾ ਸਰਜਿਆ ਕਰਨਾ
1: ਜੀ। ਅਤੇ ਡਾਕਟਰ ਸਾਹਿਬ, ਸਿੱਧੀ ਬਿਜਾਈ ਦੀ ਗੱਲ ਆਉਂਦੀ ਹੈ ਤਾਂ ਕਿਸਾਨ ਵੀਰ ਉਹਦੇ ਵੱਲ ਵੀ ਵੱਧ ਰਹੇ ਨੇ, ਸਰਕਾਰਾਂ ਵੱਲੋਂ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਕਰੋ। ਸਿੱਧੀ ਬਿਜਾਈ ਨਾਲ ਕੀ ਸੱਚਮੁੱਚ ਪਾਣੀ ਬਚਾਇਆ ਜਾ ਸਕਦਾ ਜੀ?
0: ਹਾਂਜੀ ਬਿਲਕੁਲ, ਸਿੱਧੀ ਬਿਜਾਈ ਜਿਹੜੀ ਹੈਗੀ ਝੋਨੇ ਦੀ, ਪਿਛਲੇ ਕੁਛ ਸਾਲਾਂ ਤੋਂ ਤਾਂ ਕਾਫੀ ਪ੍ਰਚਲਿਤ ਹੋ ਗਈ ਸੀ, ਖਾਸ ਕਰ ਕੋਵਿਡ ਦੇ ਟਾਈਮ ਜਦੋਂ ਲੇਬਰ ਦੀ ਸ਼ੋਰਟੇਜ ਹੋ ਗਈ ਸੀ, ਉਦੋਂ ਤਾਂ ਬਹੁਤ ਲੋਕਾਂ ਨੇ ਲਾਇਆ ਅਤੇ ਉਹਨਾਂ ਦਾ ਸਕਸੈਸਫੁਲ ਵੀ ਸੀਗਾ। ਪਰ ਹੁਣ ਜਿੱਦਾਂ ਲੇਬਰ ਮਿਲਦੀ ਹੈ, ਫਿਰ ਹਰੇਕ ਕਿਸੇ ਦਾ ਆਲਾ ਦੁਆਲਾ ਵੇਖ ਕੇ ਅਤੇ ਉਸ ਪਾਸੇ ਨੂੰ ਹੋ ਜਾਂਦੇ ਨੇ ਲੋਕ, ਪਰ ਸਿੱਧੀ ਬਿਜਾਈ ਬਿਲਕੁਲ ਵਧੀਆ ਕਾਮਯਾਬ ਤਕਨੀਕ ਹੈ, ਅਤੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਹੈ ਕਿ

0: ਨੂੰ ਜਿਹੜੀ 77 ਵਾਲੀ ਸਿੱਧੀ ਬਿਜਾਈ ਉਹਨੂੰ ਤਰਜੀਹ ਦਿੱਤੀ ਜਾਵੇ, ਉਹਨਾਂ ਨਾਲ ਪਾਣੀ ਦੀ ਡੈਫੀਨੇਟਲੀ ਬੱਚਤ ਹੈਗੀ ਹੈ। ਇੱਕ ਤਾਂ ਸਿੱਧਾ ਸਿੱਧਾ ਹੀ ਤੁਹਾਡਾ ਜਿਹੜਾ ਕੱਦੂ ਵਾਲਾ ਪਾਣੀ, ਜਿਹੜਾ ਤੁਹਾਨੂੰ ਪਤਾ 7-8 ਇੰਚ ਆਪਾਂ ਪਾਣੀ ਖੜਾ ਕਰ ਰੱਖੀ ਦਾ ਖੇਤ ਦੇ ਵਿੱਚ, ਅਤੇ ਉਹਦੇ ਵਿੱਚ ਕੱਦੂ ਬਾਰ ਬਾਰ ਵਾਹ ਕੇ, ਨਾਲੇ ਤਾਂ ਉਹਦੀ ਜ਼ਮੀਨ ਦੀ ਸਿਹਤ ਖਰਾਬ ਹੁੰਦੀ ਹੈ, ਬਾਰ ਬਾਰ ਵਾਹ ਕੇ ਉਹਦੇ ਵਿੱਚ ਚਿੱਕੜ ਕਰਕੇ ਆਪਾਂ ਬਾਰ ਬਾਰ ਵਿੱਚੋਂ ਟੇਲਰਾਂ ਫੇਰ ਰਹੇ ਹਾਂ, ਉਹਦਾ ਜਿਹੜਾ ਸੋਇਲ ਸਟਰਕਚਰ ਟੁੱਟ ਜਾਂਦਾ ਉਹ, ਤਾਂ ਉਹਦਾ ਤਾਂ ਫਾਇਦਾ ਹੈਗਾ ਹੀ ਹੈਗਾ। ਉਹ ਜਿਹੜਾ 7-8 ਇੰਚ ਪਾਣੀ ਆਪਾਂ ਖੜਾ ਕਰਨਾ ਸੀ ਉਹਦੀ ਬੱਚਤ ਹੈ, ਅਤੇ ਪਲੱਸ ਪਾਣੀ ਜੀਰ ਵੀ ਰਿਹਾ ਵਿੱਚ। ਜਿਹੜਾ ਕੱਦੂ ਵਾਲਾ ਖੇਤ ਹੈ ਉਹਦੇ ਵਿੱਚ ਤਾਂ ਪਾਣੀ ਖੜਾ ਰਹਿੰਦਾ, ਉੱਥੋਂ ਵਾਸ਼ਪੀਕਰਨ ਨਾਲ ਉੱਡਣਾ ਹੀ ਹੈ, ਜ਼ਮੀਨ ਦੇ ਵਿੱਚ ਜੀਰਨਾ ਘੱਟ ਹੈ। ਇਹਦੇ ਵਿੱਚ ਜਿਹੜਾ ਫਸਲ ਨੂੰ ਲੈਣਾ ਲੈਣਾ, ਬਾਕੀ ਦਾ ਵਿੱਚ ਜੀਰ ਜਾਣਾ, ਤਾਂ ਉਹ ਜਿਹੜਾ ਉਹ ਵੀ ਇੱਕ ਤਰ੍ਹਾਂ ਦੀ ਪਾਣੀ ਦੀ ਬੱਚਤ ਦੇ ਵਿੱਚ ਹੀ ਐਡ ਹੋਣ ਹੋਣਾ। ਤਾਂ ਡੈਫੀਨੇਟਲੀ ਚਿੰਨ ਜਿਹੜਾ ਵੀ ਕਿਸਾਨ ਰੁਚੀ ਰੱਖਦਾ ਅਤੇ ਉਹ ਜ਼ਰੂਰ DSR ਵਾਸਤੇ ਜਾ ਸਕਦਾ, ਅਤੇ ਬਸ ਕੋਸ਼ਿਸ਼ ਇਹੀ ਰੱਖਣੀ ਹੈ ਕਿ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਹੈ 1 ਤੋਂ 15 ਜੂਨ, ਯਾਨੀ ਕਿ ਜੂਨ ਦਾ ਪਹਿਲਾ ਪੰਦਰਵਾੜਾ, ਅਤੇ ਉਸ ਦੌਰਾਨ ਇਹਦੀ ਲਵਾਈ ਹੋਵੇ, ਤਾਰਵੱਤਰ ਦੀ ਲਵਾਈ ਹੋਵੇ, ਅਤੇ ਪਹਿਲਾ ਪਾਣੀ ਆਪਾਂ ਡਿਲੇਅ ਕਰਨਾ ਕਿ ਇਹਦਾ 20-21 ਦਿਨ ਬਾਅਦ ਪਹਿਲਾ ਪਾਣੀ
1: ਜੀ
0: ਲੱਗੇ, ਤਾਂ ਫਿਰ ਇਹਦੀ ਗਰੋ ਮਤਲਬ ਪਾਣੀ ਦੀ ਬੱਚਤ ਵੱਲ ਹੋਰ ਵੀ ਜ਼ਿਆਦਾ ਯੋਗਦਾਨ ਪਏਗਾ ਜੀ। ਵਿੱਚ ਲੇਬਰ ਦੀ ਬੱਚਤ ਤਾਂ ਡੈਫੀਨੇਟਲੀ ਬਹੁਤ ਜ਼ਿਆਦਾ ਹੈਗੀ ਹੈ, ਪਲੱਸ ਉਹ ਬੂਟਿਆਂ ਦੀ ਜਿਹੜੀ ਗਿਣਤੀ ਹੈ ਜਿਹੜੀ ਆਮ ਲੇਬਰ ਨਹੀਂ ਰੱਖ ਪਾਉਂਦੀ, ਉਹ ਤੁਹਾਨੂੰ ਪਤਾ ਕੋਈ 18 ਬੂਟੇ ਲਾ ਗਿਆ ਮੀਟਰ ਸਕੇਅਰ ਦੇ, ਕੋਈ 20 ਲਾ ਗਿਆ, ਇਹ ਤੋਂ ਵੱਧ ਲਾਉਂਦੇ। ਆਪਣੇ ਯੂਨੀਵਰਸਿਟੀ ਵੱਲੋਂ 33 ਬੂਟਿਆਂ ਦੀ ਸਿਫਾਰਿਸ਼ ਹੈ, ਤਾਂ ਉਹ ਬੂਟਿਆਂ ਦੀ ਜਿਹੜੀ ਤਾਦਾਦ ਹੈ ਜਾਂ ਉਹਦੇ ਨੰਬਰ ਹੈ ਬੂਟਿਆਂ ਦਾ ਮੀਟਰ ਸਕੇਅਰ ਦੇ, ਉਹ ਪੂਰਾ ਉਹ ਮਸ਼ੀਨ ਲਾਉਂਦੀ ਹੈ, ਅਤੇ ਫਿਰ ਉਸ ਹਿਸਾਬ ਨਾਲ ਉਹਦੇ ਕਰਕੇ ਆਪਾਂ ਨੂੰ ਝਾੜ ਵੀ ਵਧੀਆ ਮਿਲਦਾ ਜੀ।
1: ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆਏ, ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ ਕਿ ਕਿਵੇਂ ਅਸੀਂ ਸਾਉਣੀ ਦੀਆਂ ਫਸਲਾਂ ਦੇ ਵਿੱਚ ਖਾਦਾਂ ਦਾ ਸੁਚੱਜਾ ਪ੍ਰਬੰਧਨ ਕਰ ਸਕਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
0: ਸ਼ੁਕਰੀਆ ਸੰਧੂ ਸਾਹਿਬ।
1: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਆਓ ਸੁਣਦੇ ਹਾਂ ਹੁਣ ਇੱਕ ਪੰਜਾਬੀ ਗੀਤ।

ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਤੁਸੀਂ ਸੁਣੋਗੇ ਦੇਸ਼ ਭਗਤੀ ਗੀਤ ਏਕ ਭਾਰਤ ਸ੍ਰੇਸ਼ਟ ਭਾਰਤ। ਸ਼ਾਮ 6:30 ਵਜੇ ਸਾਡੇ FM 100.2 ਮੈਗਾਹਰਟਸ 'ਤੇ ਤੁਸੀਂ ਸੁਣੋਗੇ ICC ਮਹਿਲਾ T20 ਵਿਸ਼ਵ ਕੱਪ 2026 ਅਧੀਨ ਇੰਗਲੈਂਡ ਦੇ ਮਾਨਚੈਸਟਰ ਦੇ ਓਲਡ ਟ੍ਰੈਫੋਰਡ ਕ੍ਰਿਕਟ ਸਟੇਡੀਅਮ 'ਚ ਭਾਰਤ ਅਤੇ ਬਾਂਗਲਾਦੇਸ਼ ਦੀਆਂ ਟੀਮਾਂ ਵਿਚਾਲੇ ਖੇਡੇ ਜਾ ਰਹੇ ਮੈਚ ਦਾ ਸਿੱਧਾ ਪ੍ਰਸਾਰਣ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਅਤੇ ਸਾਡੇ ਬਾਕੀ ਦੇ ਪ੍ਰੋਗਰਾਮ ਤੁਸੀਂ ਸੁਣ ਸਕੋਗੇ ਸਾਡੀ ਐਪ ਨਿਊਜ਼ ਔਨ AIR 'ਤੇ। ਸ਼ਾਮੀ 6:30 ਵਜੇ ਨਿਊਜ਼ ਔਨ AIR ਐਪ 'ਤੇ ਤੁਸੀਂ ਸੁਣੋਗੇ ਨੌਜਵਾਨ ਦੋਸਤਾਂ ਲਈ ਪ੍ਰੋਗਰਾਮ ਵਿਬ ਕਿਓਰ। ਅੱਜ ਦਾ ਪ੍ਰੋਗਰਾਮ ਵਿਬ ਕਿਓਰ ਪੇਸ਼ ਕਰਨਗੇ ਨੌਜਵਾਨ ਦੋਸਤ ਰੋਹਨ। ਨਿਊਜ਼ ਔਨ AIR ਐਪ 'ਤੇ ਸ਼ਾਮੀ 7:02 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਬੰਦਗੀ। ਇਸ ਪ੍ਰੋਗਰਾਮ 'ਚ ਸਰਵਣ ਕਰੋਗੇ ਸ਼ਬਦ ਅਤੇ ਭਜਨ। ਸ਼ਾਮ ਸੁਹਾਨੀ ਤੁਹਾਡੀ ਫੋਨ ਅਤੇ ਫਰਮਾਇਸ਼ 'ਤੇ ਆਧਾਰਿਤ ਹੋਣਗੇ ਪੰਜਾਬੀ ਅਤੇ ਹਿੰਦੀ ਗੀਤ। ਇਸ ਪ੍ਰੋਗਰਾਮ 'ਚ ਰਾਤੀਂ 8:15 ਵਜੇ ਦਾ ਸਮਾਂ ਰਹੇਗਾ ਵਿਗਿਆਨ ਜਗਤ ਸਾਇੰਸ ਮੈਗਜ਼ੀਨ ਪ੍ਰੋਗਰਾਮ ਦਾ। ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਡਾਕਟਰ ਅਭਿਨਵ ਭੰਡਾਰੀ ਹੋਰਾਂ ਨਾਲ ਕੀਤੀ ਹੋਈ ਵਿਸ਼ੇਸ਼ ਮੁਲਾਕਾਤ ਮੈਡਮ ਮੈਰੀ ਕਿਊਰੀ ਬਾਰੇ। ਪੰਜਾਬੀ ਤੜਕਾ ਵਟਸਐਪ ਜ਼ਰੀਏ ਭੇਜੀਆਂ ਫਰਮਾਇਸ਼ਾਂ ਅਤੇ ਤੁਹਾਡੇ ਖਤਾਂ 'ਤੇ ਆਧਾਰਿਤ ਹੋਣਗੇ ਪੰਜਾਬੀ ਗੀਤ। ਇਸ ਪ੍ਰੋਗਰਾਮ 'ਚ ਸਮਾਂ ਰਹੇਗਾ ਰਾਤੀਂ 10:02। ਇਹ ਪ੍ਰੋਗਰਾਮ ਨਿਊਜ਼ ਔਨ AIR ਐਪ 'ਤੇ ਤੁਸੀਂ ਸੁਣੋਗੇ। ਪੁਰਾਣੀਆਂ ਹਿੰਦੀ ਫਿਲਮਾਂ 'ਚੋਂ ਗੀਤਾਂ ਨਾਲ ਕਰਾਂਗੇ ਤੁਹਾਨੂੰ ਸਰਸ਼ਾਰ ਪ੍ਰੋਗਰਾਮ ਰਜਨੀ ਗੰਧਾ ਤਹਿਤ ਰਾਤੀਂ 10:30 ਵਜੇ। ਰਾਤੀਂ 11:10 'ਤੇ ਹੋਏਗੀ ਸਾਡੀ ਅੱਜ ਦੀ ਇਸ ਸਭਾ ਦੀ ਸਮਾਪਤੀ। ਇਹ ਸੀ ਸਾਡੇ ਕੇਂਦਰ ਤੋਂ ਬਾਕੀ ਰਹਿੰਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਾਸ਼ਰਿਆਦੋ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ 'ਤੇ

ਦੇਸ਼ਭਗਤੀ ਗੀਤ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਹੁਣ ਤੋਂ ਕੁਝ ਪਲ ਬਾਅਦ ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਇਸ ਲਈ ਕਰ ਲਓ ਕੁਝ ਪਲ ਉਡੀਕ।

0: ਸੰਸਥਾਵਾਂ, ਪੇਂਡੂ ਉਦਯੋਗਪਤੀਆਂ ਤੇ ਗੈਰ ਸੰਗਠਿਤ ਖੇਤਰ ਦੇ ਹਿੱਸੇਦਾਰਾਂ 'ਚ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਮੌਸਮ ਵਿਭਾਗ ਨੇ 27 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ ਤੇ ਤੇਜ਼ ਹਵਾਵਾਂ ਚੱਲਣ, ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੌਰਾਨ ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਮੁਤਾਬਕ ਪੰਜਾਬ 'ਚ ਫਰੀਦਕੋਟ 40.1 ਡਿਗਰੀ ਸੈਲਸੀਅਸ ਅਤੇ ਹਰਿਆਣਾ 'ਚ ਰੋਹਤਕ 42.1 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਹੇ, ਜਦਕਿ ਚੰਡੀਗੜ੍ਹ 'ਚ 30.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤ ਅੱਜ ਮੈਨਚੈਸਟਰ ਦੇ ਅਮੀਰਾਤ ਓਲਡ ਟ੍ਰੈਫੋਰਡ ਵਿਖੇ ਔਰਤਾਂ ਦੇ ICC 2020 ਵਿਸ਼ਵ ਕੱਪ ਦੇ ਗਰੁੱਪ ਏ ਦੇ ਮੁਕਾਬਲੇ 'ਚ ਬੰਗਲਾਦੇਸ਼ ਖਿਲਾਫ਼ ਖੇਡੇਗਾ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਬਿਜਲੀ ਮੰਤਰੀ ਮਨੋਹਰ ਲਾਲ ਨੇ ਊਰਜਾ ਪ੍ਰਣਾਲੀਆਂ 'ਤੇ ਮਜ਼ਬੂਤ ਬ੍ਰਿਕਸ ਸਹਿਯੋਗ ਦਾ ਸੱਦਾ ਦਿੱਤਾ। ਪੰਜਾਬ ਭਰ ਵਿੱਚ ਅੱਜ ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਹੋਈ। ਫਰਾਂਸ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਦੇ ਦਖਲ ਤੋਂ ਬਾਅਦ ਅੱਜ ਪੈਰਿਸ 'ਚ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕੀ ਗਈ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: FMN 100.2 MHz ਤੇ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। FM 100.2 ਤੇ ਹੁਣ ਤੋਂ ਤੁਸੀਂ ਸੁਣੋਗੇ ICC ਮਹਿਲਾ T20 ਕ੍ਰਿਕਟ ਕੱਪ ਵਿਸ਼ਵ ਕੱਪ 2026 ਅਧੀਨ ਮਾਨਚੈਸਟਰ ਇੰਗਲੈਂਡ ਦੇ ਓਲਡ ਟ੍ਰੈਫੋਰਡ ਕ੍ਰਿਕਟ ਸਟੇਡੀਅਮ 'ਚ ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ ਵਿਚਾਲੇ ਖੇਡੇ ਜਾ ਰਹੇ ਮੈਚ ਦਾ ਸਿੱਧਾ ਪ੍ਰਸਾਰਣ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਤੇ ਸਾਡੇ ਬਾਕੀ ਦੇ ਪ੍ਰੋਗਰਾਮ ਤੁਸੀਂ ਸੁਣਦੇ ਰਹੋਗੇ ਸਾਡੀ ਐਪ ਨਿਊਜ਼ ਔਨ AIR ਤੇ। ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ।

ਤੁਸੀਂ ਸੁਣ ਰਹੇ ਹੋ FM 100.2 ਮੈਗਾਹਰਟਸ ਤੇ ਆਕਾਸ਼ਵਾਣੀ ਕੇਂਦਰ ਪਟਿਆਲਾ। ਮੈਂ ਤੁਹਾਡਾ ਹੋਸਟ ਤੇ ਦੋਸਤ ਰੋਹਨ ਤੁਹਾਡੇ ਆਪਣੇ ਪ੍ਰੋਗਰਾਮ ਵਿਬ ਕਿਓਰ 'ਚ ਨਿੱਘਾ ਸਵਾਗਤ ਕਰਦਾ ਜੀ ਆਇਆਂ ਨੂੰ। ਅੱਜ ਅਸੀਂ ਮਨਾ ਰਹੇ ਹਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਵਿਸ਼ਵਨਾਥ ਪ੍ਰਤਾਪ ਸਿੰਘ, ਜਿਨ੍ਹਾਂ ਨੂੰ ਅਸੀਂ VP ਸਿੰਘ ਦੇ ਨਾਂ ਨਾਲ ਵੀ ਜਾਣਦੇ ਹਾਂ, ਜੀ ਦੀ ਬਰਥ ਐਨੀਵਰਸਰੀ। ਉਹਨਾਂ ਦਾ ਜਨਮ 25 ਜੂਨ 1931 ਨੂੰ ਹੋਇਆ ਸੀ। ਉਹ ਇੱਕ ਅਜਿਹੇ ਨੇਤਾ ਸਨ ਜਿਨ੍ਹਾਂ ਨੇ ਸਾਦਗੀ, ਇਮਾਨਦਾਰੀ ਅਤੇ ਸਮਾਜਿਕ ਨਿਆਂ ਨੂੰ ਆਪਣੀ ਰਾਜਨੀਤੀ ਦਾ ਆਧਾਰ ਬਣਾਇਆ। ਜਦੋਂ ਭਾਰਤ ਦੇ ਵਿੱਚ ਵਿੱਤ ਮੰਤਰੀ ਬਣੇ ਤਾਂ ਉਹਨਾਂ ਨੇ ਟੈਕਸ ਚੋਰੀ ਅਤੇ ਕਾਲੇ ਧਨ ਖਿਲਾਫ ਸਖ਼ਤ ਕਾਰਵਾਈ ਸ਼ੁਰੂ ਕੀਤੀ। ਵੱਡੇ ਵੱਡੇ ਉਦਯੋਗਪਤੀਆਂ ਅਤੇ ਪ੍ਰਭਾਵਸ਼ਾਲੀ ਲੋਕਾਂ 'ਤੇ ਵੀ ਛਾਪੇ ਪਾਏ। ਉਸ ਸਮੇਂ ਲੋਕ ਕਹਿਣ ਲੱਗੇ, ਕਾਨੂੰਨ ਸਭ ਲਈ ਇੱਕੋ ਜਿਹਾ ਹੋਣਾ ਚਾਹੀਦਾ। ਇਹੀ ਗੱਲ ਉਹਨਾਂ ਦੀ ਪਹਿਚਾਣ ਬਣੀ। ਅਸਲੀ ਇਮਾਨਦਾਰੀ ਉਹੀ ਹੁੰਦੀ ਹੈ ਜਦੋਂ ਨਿਯਮ ਆਪਣੇ ਅਤੇ ਪਰਾਏ ਦੋਵਾਂ ਲਈ ਇੱਕੋ ਜਿਹੇ ਹੋਣ। 1979 ਵਿੱਚ VP ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਬਣੇ, ਪਰ ਉਹਨਾਂ ਦੀ ਸਰਕਾਰ ਬਹੁਮਤ 'ਤੇ ਨਿਰਭਰ ਸੀ। ਇਸ ਦੇ ਬਾਵਜੂਦ ਉਹਨਾਂ ਨੇ ਕੁਝ ਅਜਿਹੇ ਫੈਸਲੇ ਕੀਤੇ ਜਿਨ੍ਹਾਂ ਦਾ ਅਸਰ ਅੱਜ ਵੀ ਭਾਰਤੀ ਰਾਜਨੀਤੀ ਅਤੇ ਸਮਾਜ ਵਿੱਚ ਦਿਖਾਈ ਦਿੰਦਾ ਹੈ। 1990 ਈਸਵੀ ਵਿੱਚ VP ਸਿੰਘ ਨੇ ਮੰਡਲ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦਾ ਐਲਾਨ ਕੀਤਾ। ਇਸ ਦਾ ਉਦੇਸ਼ ਸਮਾਜਿਕ ਅਤੇ ਸਿੱਖਿਅਕ ਤੌਰ 'ਤੇ ਪਿਛੜੇ ਵਰਗਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਰਾਖਵਾਂ ਦੇਣਾ ਸੀ। ਇਸ ਫੈਸਲੇ ਦਾ ਕਈ ਲੋਕਾਂ ਨੇ ਸਮਰਥਨ ਕੀਤਾ, ਜਦਕਿ ਕਈਆਂ ਨੇ ਵਿਰੋਧ ਵੀ ਕੀਤਾ। ਇਸ ਲਈ ਇਹ ਭਾਰਤੀ ਇਤਿਹਾਸ ਦੇ ਸਭ ਤੋਂ ਚਰਚਿਤ ਅਤੇ ਪ੍ਰਭਾਵਸ਼ਾਲੀ ਫੈਸਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕਈ ਵਾਰ ਨੇਤਾਵਾਂ ਅਤੇ ਫੈਸਲੇ ਲੋਕਪ੍ਰਿਯ ਨਹੀਂ ਹੁੰਦੇ, ਪਰ ਉਹ ਇਤਿਹਾਸ ਵਿੱਚ ਲੰਬੇ ਸਮੇਂ ਤੱਕ ਚਰਚਾ ਦਾ ਵਿਸ਼ਾ ਜ਼ਰੂਰ ਬਣੇ ਰਹਿੰਦੇ ਨੇ। VP ਸਿੰਘ ਦੇ ਰਿਲੇਟਿਡ ਕੁਝ ਇੰਟਰਸਟਿੰਗ ਫੈਕਟਸ। ਉਹ ਚਿੱਤਰਕਲਾ ਦੇ ਵੀ ਸ਼ੌਕੀਨ ਸਨ। ਉਹ ਕਵਿਤਾਵਾਂ ਲਿਖਣਾ ਪਸੰਦ ਕਰਦੇ ਸਨ। ਸਾਦਗੀ ਭਰੀ ਜ਼ਿੰਦਗੀ ਜਿਉਣ ਲਈ ਜਾਣੇ ਜਾਂਦੇ ਸਨ। ਉਹਨਾਂ ਨੇ ਰਾਜਨੀਤੀ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਗੱਲ ਕੀਤੀ। ਉਹਨਾਂ ਦਾ ਰਾਜਕਾਲ ਭਾਵੇਂ ਛੋਟਾ ਰਿਹਾ, ਪਰ ਉਸ ਦੌਰਾਨ ਲਏ ਗਏ ਫੈਸਲੇ ਅੱਜ ਵੀ ਚਰਚਾ ਦਾ ਵਿਸ਼ਾ ਹਨ। VP ਸਿੰਘ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ, ਨੇਤ੍ਰਿਤਵ ਸਿਰਫ ਅਹੁਦੇ ਦਾ ਨਾਮ ਨਹੀਂ, ਨੇਤ੍ਰਿਤਵ ਉਹ ਹੈ ਜਿੱਥੇ ਫੈਸਲੇ ਲੈਣ ਦੀ ਹਿੰਮਤ ਹੋਵੇ, ਆਲੋਚਨਾ ਸੁਣਨ ਦਾ ਧੀਰਜ ਹੋਵੇ ਅਤੇ ਲੋਕਾਂ ਲਈ ਕੰਮ ਕਰਨ ਦੀ ਨੀਅਤ ਹੋਵੇ। ਕਿਸੇ ਵੀ ਨੇਤਾ ਦੀ ਪਹਿਚਾਣ ਸਿਰਫ ਉਸਦੇ ਅਹੁਦੇ ਨਾਲ ਨਹੀਂ ਹੁੰਦੀ, ਉਸਦੇ ਫੈਸਲੇ, ਉਸਦੀ ਨੀਅਤ ਅਤੇ ਲੋਕਾਂ 'ਤੇ ਪਏ ਪ੍ਰਭਾਵ ਨਾਲ ਹੁੰਦੀ ਹੈ। VP ਸਿੰਘ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਇਤਿਹਾਸ ਵਿੱਚ ਉਹੀ ਲੋਕ ਯਾਦ ਰਹਿੰਦੇ ਨੇ ਜੋ

ਸਮੇਂ ਵਿੱਚ ਵੀ ਆਪਣੇ ਵਿਸ਼ਵਾਸ ਅਨੁਸਾਰ ਫੈਸਲੇ ਲੈਣ ਦਾ ਸਾਹਸ ਰੱਖਦੇ ਨੇ। ਆਓ ਉਹਨਾਂ ਦੀ ਜਨਮ ਜਯੰਤੀ 'ਤੇ ਅਸੀਂ ਵੀ ਇਹ ਸੰਕਲਪ ਲਈਏ ਕਿ ਆਪਣੇ ਕੰਮ ਵਿੱਚ ਇਮਾਨਦਾਰ ਰਹਾਂਗੇ, ਹਰ ਇਨਸਾਨ ਦਾ ਸਤਿਕਾਰ ਕਰਾਂਗੇ ਅਤੇ ਸਮਾਜ ਵਿੱਚ ਬਰਾਬਰੀ ਅਤੇ ਇਨਸਾਫ ਦੀ ਭਾਵਨਾ ਨੂੰ ਮਜ਼ਬੂਤ ਕਰਾਂਗੇ। ਵੀਪੀ ਸਿੰਘ ਜੀ ਨੂੰ ਉਹਨਾਂ ਦੀ ਜਨਮ ਜਯੰਤੀ 'ਤੇ ਸਾਡੀ ਨਿਮਰ ਸ਼ਰਧਾਂਜਲੀ ਅਤੇ ਸਤਿਕਾਰ।

ਤੁਸੀਂ ਸੁਣ ਰਹੇ ਹੋ ਨਿਊਜ਼ ਔਨ AIR ਐਪ ਅਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਮੈਂ ਤੁਹਾਡਾ ਹੋਸਟ ਅਤੇ ਦੋਸਤ ਰੋਹਨ। ਅੱਜ 25 ਜੂਨ ਹੈ। ਇਹ ਦਿਨ ਭਾਰਤ ਸਰਕਾਰ ਵੱਲੋਂ ਸੰਵਿਧਾਨ ਹਿੱਤਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ 1975 ਵਿੱਚ ਦੇਸ਼ ਵਿੱਚ ਐਮਰਜੈਂਸੀ ਲਾਗੂ ਕੀਤੀ ਗਈ ਸੀ। ਸਰਕਾਰ ਦੇ ਅਨੁਸਾਰ ਇਸ ਦਿਨ ਨੂੰ ਯਾਦ ਕਰਨ ਦਾ ਮਕਸਦ ਲੋਕਤੰਤਰ, ਸੰਵਿਧਾਨ ਅਤੇ ਨਾਗਰਿਕ ਅਧਿਕਾਰਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਅੱਜ ਦਾ ਪ੍ਰੋਗਰਾਮ ਕਿਸੇ ਇੱਕ ਰਾਜਨੀਤਿਕ ਪਾਰਟੀ ਦੇ ਹੱਕ ਜਾਂ ਵਿਰੋਧ ਵਿੱਚ ਨਹੀਂ, ਸਗੋਂ ਇਤਿਹਾਸ ਨੂੰ ਸਮਝਣ ਅਤੇ ਲੋਕਤੰਤਰਤਾ ਦੀ ਮਹੱਤਤਾ 'ਤੇ ਵਿਚਾਰ ਕਰਨ ਲਈ ਹੈ। 25 ਜੂਨ 1975 ਦੀ ਰਾਤ ਭਾਰਤ ਵਿੱਚ ਅੰਦਰੂਨੀ ਐਮਰਜੈਂਸੀ ਲਾਗੂ ਕੀਤੀ ਗਈ। ਇਹ ਲਗਭਗ 21 ਮਹੀਨੇ ਚੱਲੀ ਅਤੇ ਮਾਰਚ 1977 ਈਸਵੀ ਵਿੱਚ ਖਤਮ ਹੋਈ। ਇਸ ਦੌਰਾਨ ਕੋਈ ਵਿਰੋਧੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ। ਕੁਝ ਮੌਲਿਕ ਅਧਿਕਾਰਾਂ ਦੇ ਇਸਤੇਮਾਲ 'ਤੇ ਪਾਬੰਦੀਆਂ ਲਗਾਈਆਂ ਗਈਆਂ। ਕਈ ਲੋਕਾਂ ਨੇ ਇਸ ਸਮੇਂ ਨੂੰ ਭਾਰਤੀ ਲੋਕਤੰਤਰ ਦੀ ਸਭ ਤੋਂ ਮੁਸ਼ਕਲ ਘੜੀ ਮੰਨਿਆ। ਇੱਕ ਮਸ਼ਹੂਰ ਕਹਾਵਤ ਮੈਨੂੰ ਯਾਦ ਆਈ ਇਸ ਤੋਂ ਕਿ ਜਦੋਂ ਪ੍ਰੈਸ ਨੂੰ ਝੁਕਣ ਲਈ ਕਿਹਾ ਗਿਆ ਤਾਂ ਉਹ ਰੇਂਗਣ ਲੱਗ ਪਿਆ। ਇਹ ਗੱਲ ਉਸ ਸਮੇਂ ਦੀ ਹੈ ਜਦ ਪ੍ਰੈਸ 'ਤੇ ਸੈਂਸਰਸ਼ਿਪ ਬਾਰੇ ਚਰਚਾ ਵਿੱਚ ਅਕਸਰ ਸਾਨੂੰ ਦੱਸਿਆ ਜਾਂਦਾ ਸੀ। ਇਸ ਦਾ ਮਤਲਬ ਇਹੀ ਹੈ ਕਿ ਆਜ਼ਾਦ ਮੀਡੀਆ ਦੀ ਅਹਿਮੀਅਤ ਕਿੰਨੀ ਵੱਡੀ ਹੁੰਦੀ ਹੈ। ਸੰਵਿਧਾਨ ਬਾਰੇ ਕੁਝ ਦਿਲਚਸਪ ਤੱਥ। ਭਾਰਤ ਦਾ ਸੰਵਿਧਾਨ ਦੁਨੀਆ ਦੇ ਸਭ ਤੋਂ ਵੱਡੇ ਲਿਖਤੀ ਸੰਵਿਧਾਨ ਵਿੱਚੋਂ ਇੱਕ ਹੈ। ਇਸ ਨੂੰ ਬਣਾਉਣ ਵਿੱਚ ਲਗਭਗ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ਸੀ। ਸੰਵਿਧਾਨ 26 ਨਵੰਬਰ 1949

ਨੂੰ ਅੰਗੀਕਾਰ ਕੀਤਾ ਗਿਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। ਇਸ ਵਿੱਚ ਨਾਗਰਿਕਾਂ ਦੇ ਮੌਲਿਕ ਅਧਿਕਾਰ ਅਤੇ ਫਰਜ਼ ਦੋਵੇਂ ਦਰਜ ਹਨ। ਸੰਵਿਧਾਨ ਸਿਰਫ ਸਰਕਾਰ ਲਈ ਨਹੀਂ, ਹਰ ਨਾਗਰਿਕ ਲਈ ਮਾਰਗਦਰਸ਼ਕ ਹੈ। ਲੋਕਤੰਤਰਤਾ ਦੀ ਤਾਕਤ ਸਿਰਫ ਚੋਣਾਂ ਨਹੀਂ, ਸਗੋਂ ਸੰਸਥਾਵਾਂ ਅਤੇ ਕਾਨੂੰਨ ਦਾ ਸਨਮਾਨ ਵੀ ਹੈ। ਇਤਿਹਾਸ ਦੀਆਂ ਘਟਨਾਵਾਂ ਨੂੰ ਯਾਦ ਰੱਖਣ ਦਾ ਮਕਸਦ ਭਵਿੱਖ ਵਿੱਚ ਉਹੀ ਗਲਤੀਆਂ ਦਾ ਦੁਹਰਾਉਣਾ ਹੁੰਦਾ ਹੈ। ਮੈਨੂੰ ਇਸ ਤੋਂ ਇੱਕ ਛੋਟੀ ਜਿਹੀ ਕਹਾਣੀ ਯਾਦ ਆਈ ਕਿ ਇੱਕ ਅਧਿਆਪਕ ਨੇ ਵਿਦਿਆਰਥੀਆਂ ਨੂੰ ਪੁੱਛਿਆ, ਜੇ ਸਕੂਲ ਦੇ ਸਾਰੇ ਨਿਯਮ ਇੱਕ ਦਿਨ ਲਈ ਹਟਾ ਦਿੱਤੇ ਜਾਣ ਤਾਂ ਕੀ ਹੋਏਗਾ? ਕਿਸੇ ਨੇ ਕਿਹਾ ਮਜ਼ਾ ਆਏਗਾ, ਦੂਜੇ ਨੇ ਕਿਹਾ ਹਫੜਾ ਦਫੜੀ ਮੱਚ ਜਾਏਗੀ। ਅਧਿਆਪਕ ਮੁਸਕਰਾਏ ਅਤੇ ਬੋਲੇ, ਜਿਵੇਂ ਸਕੂਲ ਨੂੰ ਨਿਯਮਾਂ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਦੇਸ਼ ਨੂੰ ਸੰਵਿਧਾਨ ਦੀ ਲੋੜ ਹੁੰਦੀ ਹੈ। ਦੋਸਤੋ, ਇਤਿਹਾਸ ਸਿਰਫ ਤਾਰੀਖਾਂ ਯਾਦ ਕਰਨ ਲਈ ਨਹੀਂ ਹੁੰਦਾ। ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਕੀ ਸਹੀ ਹੈ ਅਤੇ ਕੀ ਗਲਤ ਹੈ ਅਤੇ ਭਵਿੱਖ ਵਿੱਚ ਅਸੀਂ ਕੀ ਹੋਰ ਬਿਹਤਰ ਕਰ ਸਕਦੇ ਹਾਂ। ਲੋਕਤੰਤਰਤਾ ਦੀ ਤਾਕਤ ਸਿਰਫ ਸਰਕਾਰ 'ਚ ਨਹੀਂ, ਸਗੋਂ ਜਾਗਰੂਕ ਨਾਗਰਿਕਾਂ ਵਿੱਚ ਹੁੰਦੀ ਹੈ। ਆਓ ਆਪਣੇ ਸੰਵਿਧਾਨ ਦਾ ਸਤਿਕਾਰ ਕਰੀਏ, ਆਪਣੇ ਫਰਜ਼ ਨਿਭਾਈਏ ਅਤੇ ਵੱਖ-ਵੱਖ ਵਿਚਾਰਾਂ ਦਾ ਆਦਰ ਕਰਦੇ ਹੋਏ ਇੱਕ ਮਜ਼ਬੂਤ ਭਾਰਤ ਬਣਾਉਣ ਵਿੱਚ ਯੋਗਦਾਨ ਪਾਈਏ।

ਵੇਲਾ ਹੋ ਗਿਆ ਹੈ ਅੱਜ ਦੇ ਰੋਜ਼ਗਾਰ ਸਮਾਚਾਰ ਸਾਂਝੇ ਕਰਨ ਦਾ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਮਾਂਡਰ ਬਲਜਿੰਦਰ ਵਿਰਕ ਨੇ ਦੱਸਿਆ ਕਿ ਵਿਭਾਗ ਦੇ ਪ੍ਰੀ ਰਿਕਰੂਟਮੈਂਟ ਸੈਂਟਰ ਵਿਖੇ ਫੌਜ ਅਤੇ ਨੀਮ ਫੌਜੀ ਬਲਾਂ ਵਿੱਚ ਭਰਤੀ ਹੋਣ ਲਈ ਕੇਵਲ ਪੰਜਾਬ ਦੇ ਬੱਚਿਆਂ ਲਈ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਕੋਰਸ ਮਿਤੀ 2/7/2026 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦਾ ਮੰਤਵ ਸੈਨਾ ਅਤੇ ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਬਾਕੀ ਸ਼੍ਰੇਣੀਆਂ ਦੇ ਬੱਚਿਆਂ ਨੂੰ ਫੌਜ, ਨੀਮ ਫੌਜੀ ਬਲਾਂ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਯੋਗ ਬਣਾਉਣਾ ਹੈ। ਇਹ ਕੋਰਸ 45 ਦਿਨ ਦਾ ਹੋਵੇਗਾ, ਜਿਸ ਦੌਰਾਨ ਵਿਦਿਆਰਥੀਆਂ ਨੂੰ ਸਰੀਰਕ ਤੌਰ 'ਤੇ ਭਰਤੀ ਹੋਣ ਲਈ ਲੋੜੀਂਦਾ ਮਿਆਰ ਲਈ ਤਿਆਰ ਕੀਤਾ ਜਾਏਗਾ। ਇਸ ਤੋਂ ਇਲਾਵਾ ਉਹਨਾਂ ਨੂੰ ਲਿਖਤੀ ਇਮਤਿਹਾਨ ਦੀ ਤਿਆਰੀ ਵੀ ਕਰਵਾਈ ਜਾਏਗੀ। ਫੌਜ ਵਿੱਚ ਸਿਪਾਹੀ ਦੀ ਭਰਤੀ ਲਈ ਉਮੀਦਵਾਰ ਦੀ ਉਮਰ 17.5 ਤੋਂ 22 ਸਾਲ, ਕੱਦ 170 ਸੈਂਟੀਮੀਟਰ, ਛਾਤੀ 77 ਤੋਂ 82 ਸੈਂਟੀਮੀਟਰ ਅਤੇ ਵਜ਼ਨ 50 ਕਿਲੋ ਹੋਣਾ ਚਾਹੀਦਾ ਹੈ, ਅਤੇ ਉਮੀਦਵਾਰ 10ਵੀਂ ਕਲਾਸ ਵਿੱਚ ਕੁੱਲ 45% ਅਤੇ ਹਰੇਕ ਵਿਸ਼ੇ ਵਿੱਚ 33% ਨੰਬਰਾਂ ਨਾਲ ਪਾਸ ਹੋਣਾ ਜ਼ਰੂਰੀ ਹੈ। ਕਲਰਕ SKT ਦੀ ਭਰਤੀ ਲਈ ਉਮੀਦਵਾਰਾਂ ਦੀ ਉਮਰ 17.5 ਤੋਂ 22 ਸਾਲ ਦੇ ਵਿਚਕਾਰ ਅਤੇ ਕੱਦ ਘੱਟੋ ਘੱਟ 162 ਸੈਂਟੀਮੀਟਰ ਹੋਣਾ ਜ਼ਰੂਰੀ ਹੈ। ਅੰਗਰੇਜ਼ੀ ਅਤੇ ਗਣਿਤ, ਅਕਾਊਂਟਿੰਗ, ਬੁੱਕ ਕੀਪਿੰਗ ਵਿਸ਼ਿਆਂ ਵਿੱਚ 50% ਨੰਬਰਾਂ ਨਾਲ ਪਾਸ ਹੋਣਾ ਜ਼ਰੂਰੀ ਹੈ। ਚਾਹਵਾਨ ਉਮੀਦਵਾਰ ਆਪਣੇ ਪੜ੍ਹਾਈ ਦੇ ਸਰਟੀਫਿਕੇਟ, ਪਾਸਪੋਰਟ ਸਾਈਜ਼ ਫੋਟੋ, ਡਿਸਚਾਰਜ ਬੁੱਕ ਅਤੇ SC ਜਾਤੀ ਦੇ ਉਮੀਦਵਾਰ ਆਪਣਾ ਜਾਤੀ ਦਾ ਸਰਟੀਫਿਕੇਟ ਨਾਲ ਲੈ ਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਪਟਿਆਲਾ ਨੇੜੇ ਰੇਲਵੇ ਸਟੇਸ਼ਨ ਵਿਖੇ ਆਪਣੇ ਨਾਮ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ। ਉਹਨਾਂ ਨੇ ਇਹ ਵੀ ਦੱਸਿਆ ਕਿ ਪਟਿਆਲਾ ਜ਼ਿਲ੍ਹਾ ਦੇ ਉਮੀਦਵਾਰ ਹੀ ਇਸ ਟ੍ਰੇਨਿੰਗ ਵਿੱਚ ਸ਼ਾਮਲ ਹੋ ਸਕਦੇ ਨੇ। ਪ੍ਰੀ ਰਿਕਰੂਟਮੈਂਟ ਸੈਂਟਰ ਸਿਖਲਾਈ ਲਈ ਇੱਕ ਆਲ ਵੈਦਰ ਟਰੈਕ ਅਤੇ ਟ੍ਰੇਨਿੰਗ ਦੇ ਜ਼ਰੂਰੀ ਸਾਂਝੇ ਸਮਾਨ ਉਪਲਬਧ ਨੇ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 0175-2361-7278-80-527 ਕਿਸੇ ਵੀ ਕੰਮ ਕਾਜ ਵਾਲੇ ਦਿਨ ਸੰਪਰਕ ਕਰ ਸਕਦੇ ਨੇ। ਮਲੇਰਕੋਟਲਾ 22 ਜੂਨ। ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਉਦੈ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਸਹਿਯੋਗ ਨਾਲ ਅਨੁਸੂਚਿਤ ਜਾਂ ਸੰਗਰੂਰ ਵਿਖੇ ਸ਼ੂਟਿੰਗ ਟ੍ਰੇਨਿੰਗ ਦਾ ਵਿਸ਼ੇਸ਼ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਰਿੰਪੀ ਗਰਗ ਨੇ ਦੱਸਿਆ ਕਿ ਕੋਰਸ ਲਈ 30 ਯੋਗ ਸਿੱਖਿਆਰਥੀਆਂ ਦੀ ਚੋਣ ਕੀਤੀ ਜਾਏਗੀ, ਜਿਨ੍ਹਾਂ ਨੂੰ ਪ੍ਰਾਪਤ ਸਰਟੀਫਿਕੇਟ ਵੀ ਜਾਰੀ ਕੀਤੇ ਜਾਏਗੇ। ਉਹਨਾਂ ਨੇ ਦੱਸਿਆ ਕਿ ਟ੍ਰੇਨਿੰਗ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਸਵੈ ਰੁਜ਼ਗਾਰ ਸਥਾਪਿਤ ਕਰਨ ਜਾਂ ਰੁਜ਼ਗਾਰ ਪ੍ਰਾਪਤ ਕਰਨ ਲਈ ਲੋੜੀਂਦਾ ਸਹਾਇਤਾ ਦੀ ਮੁਹੱਈਆ ਕਰਵਾਈ ਜਾਏਗੀ। ਚਾਹਵਾਨ ਉਮੀਦਵਾਰ 30 ਜੂਨ ਤੱਕ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਮਲੇਰਕੋਟਲਾ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਨੇ ਜਾਂ ਤਹਿਸੀਲ

ਇਲ ਵੈਲਫੇਅਰ ਰੰਗਦਾਰ ਫੋਟੋਆਂ ਲਾਜ਼ਮੀ ਨੇ। ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਮੁਕਲ ਬਾਵਾ, ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਕਵਲਪ੍ਰੀਤ ਕੌਰ।

ਇਸੇ ਦੇ ਨਾਲ ਫਿਰ ਮਿਲਾਂਗੇ ਇੱਕ ਨਵੇਂ ਜੋਸ਼ ਅਤੇ ਜਜ਼ਬੇ ਨਾਲ। ਤਦ ਤੱਕ ਸੁਣਦੇ ਰਹੋ, ਇੱਦਾਂ ਹੀ ਪਿਆਰ ਦਿੰਦੇ ਰਹੋ ਪ੍ਰੋਗਰਾਮ ਵਿਬਗਿਆਰ ਨੂੰ। ਤੁਹਾਡਾ ਦੋਸਤ ਅਤੇ ਹੋਸਟ ਰੋਹਨ ਤੁਹਾਡੇ ਤੋਂ ਇਜਾਜ਼ਤ ਲੈਂਦਾ ਹੈ। ਸਟੇ ਟਿਊਨ, ਧੰਨਵਾਦ।

ਸਤਿ ਸ਼੍ਰੀ ਅਕਾਲ। ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ ਇਸ ਵੇਲੇ ਸਾਡੀ ਐਪ ਨਿਊਜ਼ ਔਨ AIR 'ਤੇ। ਸਾਂਝੇ ਕਰਦੇ ਹਾਂ ਹੁਣ ਤੱਕ ਦੀਆਂ ਕੁਝ ਮੁੱਖ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਤੀ ਦੀ ਮੀਟਿੰਗ 'ਚ ਕਰੀਬ 30,000 ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਪੰਜਾਬ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰ ਰਿਹਾ ਹੈ। ਇਹ ਮੁਹਿੰਮ 24 ਜੁਲਾਈ ਤੱਕ ਜਾਰੀ ਰਹੇਗੀ। ਦੇਸ਼ 'ਚ ਐਮਰਜੈਂਸੀ ਦੌਰਾਨ ਪੀੜਤ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾ ਰਿਹਾ ਹੈ। ਉੱਤਰਾਖੰਡ 'ਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਲਿਪੂਲੇਖ ਦਰੇ ਰਾਹੀਂ 6 ਸਾਲ ਬਾਅਦ ਭਾਰਤ ਚੀਨ ਸਰਹੱਦੀ ਵਪਾਰ ਮੁੜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਸਾਉਣੀ ਰੁੱਤ 2026 ਲਈ ਪੰਜਾਬ 'ਚ ਯੂਰੀਆ ਤੇ DAP ਖਾਦ ਲੋੜੀਂਦੀ ਮਾਤਰਾ 'ਚ ਉਪਲਬਧ ਹੈ। ਪੰਜਾਬ ਆਬਜ਼ਰਵੇਸ਼ਨ ਹੋਮਸ ਅਤੇ ਸਪੈਸ਼ਲ ਹੋਮਸ 'ਚ ਰਹਿ ਰਹੇ ਬੱਚਿਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ। ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ। ਮੌਸਮ ਵਿਭਾਗ ਨੇ ਭਲਕੇ 26 ਜੂਨ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਕੁਝ ਥਾਵਾਂ 'ਤੇ ਗਰਜ ਅਤੇ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਅੱਜ 3 ਦਿਨਾਂ ਦੇ ਸਰਕਾਰੀ ਦੌਰੇ 'ਤੇ ਬਰਤਾਨੀਆ ਲਈ ਰਵਾਨਾ ਹੋ ਰਹੇ ਨੇ। ਭਾਰਤ ਅੱਜ ਮਾਨਚੈਸਟਰ ਦੇ ਅਮੀਰਾਤ ਓਲਡ ਟ੍ਰੈਫੋਰਡ ਵਿਖੇ ਭਾਰਤ ਔਰਤਾਂ ਦੇ ICC T20 ਵਿਸ਼ਵ ਕੱਪ ਦੇ ਗਰੁੱਪ ਏ ਦੇ ਮੁਕਾਬਲੇ 'ਚ ਬੰਗਲਾਦੇਸ਼ ਖਿਲਾਫ ਮੈਦਾਨ 'ਚ ਉਤਰੇਗਾ। ਇਹ ਸਨ ਨਿਊਜ਼ ਹੈਡਲਾਈਨਸ। ਨਿਊਜ਼ ਔਨ AIR ਐਪ 'ਤੇ ਤੁਸੀਂ ਸਾਨੂੰ ਸੁਣ ਰਹੇ ਹੋ। ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਤੁਹਾਡੇ ਨਾਲ ਮੁਖਾਤਿਬ ਹੈ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਬੰਦਗੀ। ਇਸ ਪ੍ਰੋਗਰਾਮ 'ਚ ਸਰਵਣ ਕਰੋਗੇ ਸ਼ਬਦ ਅਤੇ ਭਜਨ। ਆਓ ਪਹਿਲਾਂ ਸਰਵਣ ਕਰਦੇ ਹਾਂ ਭਾਈ ਮਨਿੰਦਰ ਸਿੰਘ ਤੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਇਹ ਸ਼ਬਦ।

0: ਸਾਡੇ ਜਲੰਧਰ ਕੇਂਦਰ ਤੋਂ ਪੰਜਾਬੀ 'ਚ ਖਬਰਾਂ, ਇਸ ਲਈ ਕਰੋ ਕੁਝ ਪਲ ਉਡੀਕ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ, ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਬਰਤਾਨੀਆ ਆਜ਼ਾਦ ਵਪਾਰ ਸਮਝੌਤਾ ਸਭ ਤੋਂ ਵਿਆਪਕ ਵਪਾਰ ਸਮਝੌਤਾ ਹੈ। ਭਾਰਤ 2026 ਵਿੱਚ ਆਪਣੇ ਬ੍ਰਿਕਸ ਪ੍ਰਧਾਨਗੀ ਹੇਠ ਗੁਰੂਗ੍ਰਾਮ ਵਿੱਚ 11ਵੀਂ ਬ੍ਰਿਕਸ ਊਰਜਾ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ। ਰੱਖਿਆ ਆਤਮ ਨਿਰਭਰਤਾ ਦੇ ਇੱਕ ਅਹਿਮ ਮੀਲ ਪੱਥਰ ਵਜੋਂ DRDO ਨੇ ਸਵਦੇਸ਼ੀ ਨੇਤਰਾ ਏਅਰਬੋਰਨ ਅਰਲੀ ਵਾਰਨਿੰਗ ਐਂਡ ਕੰਟਰੋਲ ਸਿਸਟਮ ਲਈ ਅੰਤਮ ਸੰਚਾਲਨ ਮਨਜ਼ੂਰੀ ਪ੍ਰਾਪਤ ਕਰ ਲਈ ਹੈ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨੋ ਨੇ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ ਤੇ ਔਰਤਾਂ ਦੇ ICC 2020 ਵਿਸ਼ਵ ਕੱਪ 'ਚ ਮੈਨਚੈਸਟਰ ਦੇ ਅਮੀਰਾਤ ਓਲਡ ਟ੍ਰੈਫਰਡ ਵਿਖੇ ਭਾਰਤ ਤੇ ਬੰਗਲਾਦੇਸ਼ ਦਰਮਿਆਨ ਮੁਕਾਬਲਾ ਜਾਰੀ ਹੈ। ਹੁਣ ਖਬਰਾਂ ਵਿਸਥਾਰ ਨਾਲ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਬਰਤਾਨੀਆ ਵਿਚਕਾਰ ਆਜ਼ਾਦ ਵਪਾਰ ਸਮਝੌਤਾ ਭਾਰਤ ਵੱਲੋਂ ਦਸਤਖਤ ਕੀਤੇ ਗਏ ਸਭ ਤੋਂ ਵਿਆਪਕ ਸਮਝੌਤਿਆਂ ਵਿਚੋਂ ਇਕ ਏ। ਲੰਡਨ ਵਿਚ ਇੰਡੀਆ ਗਲੋਬਲ ਫੋਰਮ ਦੇ UK ਇੰਡੀਆ ਵੀਕ ਸਮਾਗਮ ਵਿਚ ਬੋਲਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਇਸ ਸਮਝੌਤੇ ਤੋਂ ਦੋਵਾਂ ਦੇਸ਼ਾਂ ਨੂੰ ਆਰਥਿਕ ਲਾਭਾਂ ਦੀ ਸੰਭਾਵਨਾ ਬਹੁਤ ਜ਼ਿਆਦਾ ਏ। ਸ੍ਰੀ ਗੋਇਲ ਬਰਤਾਨੀਆ ਦੇ 3 ਦਿਨਾਂ ਦੌਰੇ ਤੇ ਨੇ ਜੋ 15 ਜੁਲਾਈ ਤੋਂ ਲਾਗੂ ਹੋਣ ਵਾਲੇ ਭਾਰਤ ਬਰਤਾਨੀਆ ਵਿਆਪਕ ਆਰਥਿਕ ਤੇ ਵਪਾਰ ਸਮਝੌਤੇ ਦੀਆਂ ਤਿਆਰੀਆਂ ਦੀ ਸਮੀਖਿਆ ਕਰ ਰਹੇ ਨੇ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀਆਂ ਸਨਅਤਾਂ ਨੂੰ ਇਸ ਮੌਕੇ ਦਾ ਫਾਇਦਾ ਉਠਾਉਣ ਅਤੇ ਵਪਾਰ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਲਈ ਉਦੇਸ਼ ਪੂਰਨ ਟੀਚੇ ਤੈਅ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਕਰੀਬ 48 ਅਰਬ ਪਾਉਂਡ ਦੇ ਸਾਲਾਨਾ ਵਪਾਰ ਨੂੰ ਹੋਰ ਵਧਾਏਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਤੇ ਬਰਤਾਨੀਆ ਰੱਖਿਆ ਤੇ ਅਹਿਮ ਖਣਿਜਾਂ ਵਰਗੇ ਖੇਤਰਾਂ ਵਿਚ ਵੀ ਸਹਿਯੋਗ ਵਧਾ ਰਹੇ ਨੇ। ਸ੍ਰੀ ਗੋਇਲ ਨੇ ਕਿਹਾ ਕਿ ਦੋਵੇਂ ਦੇਸ਼ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਅਤੇ ਆਲਮੀ ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਨੇ। ਭਾਰਤ ਨੇ ਆਪਣੀ ਬ੍ਰਿਕਸ ਪ੍ਰਧਾਨਗੀ 2026 ਤਹਿਤ ਹਰਿਆਣਾ ਦੇ ਗੁਰੂਗ੍ਰਾਮ ਵਿਚ 11ਵੀਂ ਬ੍ਰਿਕਸ ਊਰਜਾ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ। ਬਿਜਲੀ ਮੰਤਰਾਲੇ ਨੇ ਕਿਹਾ ਕਿ ਇਸ ਮੀਟਿੰਗ ਨੇ ਬ੍ਰਿਕਸ ਮੈਂਬਰ ਦੇਸ਼ਾਂ ਦੇ ਊਰਜਾ ਮੰਤਰੀਆਂ, ਉਪ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਮੁੱਖ ਆਲਮੀ ਊਰਜਾ ਚੁਣੌਤੀਆਂ ਤੇ ਚਰਚਾ ਕਰਨ ਤੇ ਊਰਜਾ ਖੇਤਰ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਕ ਥਾਂ ਲਿਆਂਦਾ। ਇਸ ਵਿਚ ਅੱਗੇ ਕਿਹਾ ਗਿਆ ਕਿ ਮੀਟਿੰਗ 11ਵੀਂ ਬ੍ਰਿਕਸ ਊਰਜਾ ਮੰਤਰੀਆਂ ਦੇ ਸਾਂਝੇ ਬਿਆਨ ਨੂੰ ਅਪਣਾਉਣ ਨਾਲ ਸਮਾਪਤ ਹੋਈ, ਜਿਸ ਵਿਚ ਊਰਜਾ ਸੁਰੱਖਿਆ, ਸਥਿਰਤਾ, ਨਵੀਨਤਾ, ਲਚਕੀਲੇ ਬੁਨਿਆਦੀ ਢਾਂਚੇ ਅਤੇ ਸਮਰੱਥਾ ਨਿਰਮਾਣ ਵਿਚ ਸਹਿਯੋਗ ਦੀ ਪੁਸ਼ਟੀ ਕੀਤੀ ਗਈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਹਰਿਆਣਾ ਦੇ ਗੁਰੂਗ੍ਰਾਮ ਵਿਚ ਬ੍ਰਿਕਸ ਊਰਜਾ ਮੰਤਰੀਆਂ ਦੀ ਮੀਟਿੰਗ ਦੌਰਾਨ ਈਰਾਨ ਦੇ ਪੈਟਰੋਲੀਅਮ ਮੰਤਰੀ ਮੁਹਸੈਨ ਪਖਨੇਜ਼ਾਦ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ਼ਿਵਪੁਰੀ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਊਰਜਾ ਖੇਤਰ ਵਿਚ ਸਹਿਯੋਗ ਦੇ ਮੌਕਿਆਂ ਦੀ ਭਾਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਗੱਲਬਾਤ, ਭਾਈਵਾਲੀ ਅਤੇ ਆਪਸੀ ਲਾਭਦਾਇਕ ਸ਼ਮੂਲੀਅਤ ਰਾਹੀਂ ਊਰਜਾ ਸੁਰੱਖਿਆ ਨੂੰ ਵਧਾਉਣ ਲਈ ਵਚਨਬੱਧ ਏ। ਰੱਖਿਆ ਆਤਮ ਨਿਰਭਰਤਾ ਲਈ ਭਾਰਤ ਦੇ ਯਤਨਾਂ ਵਿਚ ਇਕ ਅਹਿਮ ਮੀਲ ਪੱਥਰ ਵਜੋਂ ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਨੇ ਸਵਦੇਸ਼ੀ ਨੇਤਰਾ ਏਅਰਬੋਰਨ ਅਰਲੀ ਵਾਰਨਿੰਗ ਐਂਡ ਕੰਟਰੋਲ AEW&C ਸਿਸਟਮ ਲਈ ਅੰਤਿਮ ਸੰਚਾਲਨ ਮਨਜ਼ੂਰੀ FOC ਪ੍ਰਾਪਤ ਕਰ ਲਈ ਹੈ। FOC ਸਰਟੀਫਿਕੇਟ ਅੱਜ ਬੰਗਲੁਰੂ ਵਿਚ ਇਕ ਸ਼ਾਨਦਾਰ ਸਮਾਰੋਹ ਦੌਰਾਨ ਭਾਰਤੀ ਹਵਾਈ ਫੌਜ ਨੂੰ ਅਧਿਕਾਰਕ ਤੌਰ ਤੇ ਸੌਂਪਿਆ ਗਿਆ, ਜਿਸ ਨਾਲ ਦੇਸ਼ ਦੀ ਹਵਾਈ ਨਿਗਰਾਨੀ ਅਤੇ ਨੈਟਵਰਕ ਕੇਂਦਰਿਤ ਜੰਗੀ ਸਮਰੱਥਾਵਾਂ ਵਿਚ ਇਕ ਵੱਡਾ ਵਾਧਾ ਹੋਇਆ ਹੈ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਭਾਰਤੀ ਹਵਾਈ ਫੌਜ ਦੇ ਡਿਪਟੀ ਚੀਫ ਏਅਰ ਮਾਰਸ਼ਲ ਅਵਦੇਸ਼ ਕੁਮਾਰ ਭਾਰਤੀ ਨੇ ਬਾਲਕੋਟ ਹਮਲੇ ਅਤੇ ਆਪਰੇਸ਼ਨ ਸਿੰਦੂਰ ਵਰਗੇ ਮਹੱਤਵਪੂਰਨ ਮਿਸ਼ਨਾਂ ਦੌਰਾਨ ਸਵਦੇਸ਼ੀ ਤੌਰ ਤੇ ਬਣਾਏ ਗਏ ਇਸ ਸਿਸਟਮ ਦੀ ਸਾਬਤ ਹੋਈ ਸੰਚਾਲਨ ਭਰੋਸੇਯੋਗਤਾ ਨੂੰ ਉਜਾਗਰ ਕਰਦੇ ਹੋਏ ਇਸ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਵਿਚ ਐਮਾਜ਼ੋਨ ਦੇ ਰਿਕਾਰਡ $48 ਅਰਬ ਦੇ ਨਿਵੇਸ਼ ਦਾ ਸਵਾਗਤ ਕੀਤਾ ਹੈ। ਸ੍ਰੀ ਮੋਦੀ ਨੇ ਨਵੀਂ ਦਿੱਲੀ ਵਿਚ ਐਮਾਜ਼ੋਨ ਦੇ CEO ANDJC ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਿਵੇਸ਼ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਭਾਰਤ ਵਿਚ ਨਿਵੇਸ਼ ਕਰਨ ਵਿਚ ਦੁਨੀਆਂ ਭਰ ਵਿਚ ਵੱਧ ਰਹੀ ਦਿਲਚਸਪੀ ਨੂੰ ਦਰਸਾਉਂਦਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @ARNew ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਫੌਜੀ ਇੰਜੀਨੀਅਰ ਸੇਵਾ ਤੇ ਸਿੱਖਿਆਰਥੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਫੌਜੀ ਇੰਜੀਨੀਅਰ ਸੇਵਾ ਦੇ ਅਧਿਕਾਰੀਆਂ ਦਾ ਹੁਨਰ, ਸਮਰਪਣ ਅਤੇ ਸਖ਼ਤ ਮਿਹਨਤ ਦੇਸ਼ ਦੇ ਸੁਰੱਖਿਆ ਸਿਲਸਿਲੇ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਨੇ। ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੇ ਯਤਨ ਫੌਜ, ਸਮੁੰਦਰੀ ਫੌਜ ਤੇ ਹਵਾਈ ਫੌਜ ਦੇ ਮੁਲਾਜ਼ਮਾਂ ਨੂੰ ਆਪਣੇ ਫਰਜ਼ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਦੇ ਯੋਗ ਬਣਾਉਂਦੇ

ਨੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੇ ਕੰਮਾਂ ਨੂੰ ਨਾ ਸਿਰਫ ਇੱਕ ਸੁਰੱਖਿਅਤ ਤੇ ਮਜ਼ਬੂਤ ਸਗੋਂ ਇੱਕ ਸਾਫ ਸੁਥਰਾ ਤੇ ਚੁਗਿਰਦੇ ਪ੍ਰਖੀ ਸੁਖਾਵਾਂ ਭਾਰਤ ਬਣਾਉਣ ਵਿੱਚ ਵੀ ਯੋਗਦਾਨ ਪਾਣਾ ਚਾਹੀਦਾ ਹੈ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸੀਪੀ ਰਾਧਾ ਕ੍ਰਿਸ਼ਨਨ ਨੇ ਸੰਸਦ ਭਵਨ ਵਿੱਚ ਰਾਜ ਸਭਾ ਦੇ 10 ਨਵੇਂ ਚੁਣੇ ਗਏ ਅਤੇ ਮੁੜ ਚੁਣੇ ਗਏ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕਣ ਵਾਲਿਆਂ ਵਿੱਚ ਆਂਧਰਾ ਪ੍ਰਦੇਸ਼ ਤੋਂ ਤੇਲਗੂ ਦੇਸ਼ਮ ਪਾਰਟੀ ਦੇ ਸਨਾ ਸਤੀਸ਼ ਬਾਬੂ, ਵਿਜੇ ਚਿੰਤਾ ਕਾਇਆਲਾ ਅਤੇ ਬਸ਼ਯਮ ਰਾਮਕ੍ਰਿਸ਼ਨਨ ਤੇ ਜਨ ਸੇਨਾ ਪਾਰਟੀ ਦੇ ਲਿੰਗਮ ਨੇਨੀ ਰਮੇਸ਼ ਸ਼ਾਮਿਲ ਨੇ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਤੋਂ ਭਾਜਪਾ ਦੇ ਤਾਈ ਤਾਗਕ, ਉੜੀਸਾ ਤੋਂ ਭਾਜਪਾ ਦੇ ਦੇਬਾਸ਼ੀਸ਼ ਸਵੰਤ ਰਾਏ, ਤਮਿਲਨਾਡੂ ਤੋਂ ਕਾਂਗਰਸ ਦੇ ਪ੍ਰਵੀਨ ਚੱਕਰਵਰਤੀ ਤੇ ਗੁਜਰਾਤ ਤੋਂ ਭਾਜਪਾ ਦੇ ਰਾਜੇਸ਼ ਪਰਮਾਨੰਦ ਸ਼ੁਕਲਾ ਨੇ ਵੀ ਸਹੁੰ ਚੁੱਕੀ। ਝਾਰਖੰਡ ਤੋਂ ਝਾਰਖੰਡ ਮੁਕਤੀ ਮੋਰਚਾ ਦੇ ਵੈਦਿਆਨਾਥ ਰਾਮ ਅਤੇ ਆਜ਼ਾਦ ਮੈਂਬਰ ਪਰਿਮਲ ਨਾਥਵਾਨੀ ਨੇ ਵੀ ਰਾਜ ਸਭਾ ਮੈਂਬਰਾਂ ਵਜੋਂ ਸਹੁੰ ਚੁੱਕੀ। ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਇੱਕ ਜਾਇਜ਼ਾ ਮੀਟਿੰਗ ਕੀਤੀ। ਮੀਟਿੰਗ ਵਿੱਚ ਭਾਰਤੀ ਰੇਲਵੇ ਨੂੰ ਮਾਲ ਢੋਆ ਢੁਆਈ ਦਾ ਸਭ ਤੋਂ ਪ੍ਰਸਿੱਧ ਢੰਗ ਬਣਾਉਣ ਲਈ ਕੀਤੇ ਜਾ ਰਹੇ ਸੁਧਾਰਾਂ ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਇਹ ਦੱਸਿਆ ਗਿਆ ਕਿ ਮੀਟਿੰਗ ਅਤੇ ਨਮਕ ਵਰਗੀਆਂ ਵਸਤਾਂ ਲਈ ਸੀਮੈਂਟ ਦੇ ਨਾਲ ਵਿਸ਼ੇਸ਼ ਤੌਰ ਤੇ ਤਿਆਰ ਕੀਤੀਆਂ ਗਈਆਂ ਨਵੀਆਂ ਮਾਲ ਢੋਆ ਢੁਆਈ ਵਾਲੀਆਂ ਵੈਗਨਾਂ ਦੀ ਸਫਲਤਾ ਨੇ ਸਨਅਤ ਦੀਆਂ ਜ਼ਰੂਰਤਾਂ ਅਨੁਸਾਰ ਵੈਗਨ ਡਿਜ਼ਾਈਨ ਨੂੰ ਤਿਆਰ ਕਰਨ ਦੀ ਮਹੱਤਤਾ ਨੂੰ ਸਾਬਤ ਕੀਤਾ ਹੈ। ਇਹਨਾਂ ਵਿਸ਼ੇਸ਼ ਵੈਗਨਾਂ ਨੇ ਲੋਡਿੰਗ ਅਨਲੋਡਿੰਗ ਤੇ ਆਵਾਜਾਈ ਨੂੰ ਆਸਾਨ ਤੇ ਵਧੇਰੇ ਕੁਸ਼ਲ ਬਣਾਇਆ ਹੈ, ਜਿਸ ਨਾਲ ਰੇਲਵੇ ਤੇ ਮਾਲ ਢੋਆ ਢੁਆਈ ਵਧੀ ਏ। ਸ੍ਰੀ ਵੈਸ਼ਨੋ ਨੇ ਵੀ ਕਿਹਾ ਕਿ ਡਿਜ਼ਾਈਨ ਪ੍ਰਵਾਨਗੀ ਅਤੇ ਪ੍ਰੋਟੋਟਾਈਪ ਵਿਕਾਸ ਲਈ ਸਖ਼ਤ ਮਾਪਦੰਡ ਅਪਣਾਉਣ ਨਾਲ ਦੇਸ਼ ਵਿੱਚ ਉੱਚ ਗੁਣਵੱਤਾ ਵਾਲੇ ਮਾਲ ਢੋਆ ਢੁਆਈ ਵਾਲੇ ਵੈਗਨਾਂ ਦਾ ਨਿਰਮਾਣ ਯਕੀਨੀ ਬਣਾਇਆ ਜਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਡਿਜ਼ਾਈਨ ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਰੇਲਵੇ ਦੀ ਮਾਲ ਢੋਆ ਢੁਆਈ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਰਲ ਕੇ ਸਾਂਝੇ ਆਪਰੇਸ਼ਨ ਵਿੱਚ ਅੱਜ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਇੱਕ ਅਫਗਾਨ ਨਾਗਰਿਕ ਤੇ ਇੱਕ ਨਾਬਾਲਿਗ ਸਮੇਤ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦਿਆਂ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ, ਨਸ਼ੀਲੇ ਪਦਾਰਥਾਂ ਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਸਬ ਮਸ਼ੀਨ ਗਨ, 5 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ 30,38,000 ਰੁਪਏ ਦੀ ਹਵਾਲਾ ਰਕਮ ਸਮੇਤ 10 ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਨੇ। ਪੁਲਿਸ ਹਲਕਿਆਂ ਨੇ ਦੱਸਿਆ ਹੈ ਕਿ ਮੁੱਢਲੀ ਜਾਂਚ ਮੁਤਾਬਕ ਮੁਲਜ਼ਮ ਕਥਿਤ ਤੌਰ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਕੰਮ ਕਰਨ ਵਾਲੇ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਹੋਏ ਸਨ। ਉਨ੍ਹਾਂ ਨੂੰ ਖੇਪਾਂ ਮਿਲਦੀਆਂ ਸਨ ਅਤੇ ਅਪਰਾਧਿਕ ਤੱਤਾਂ ਨੂੰ ਨਸ਼ੀਲੇ ਪਦਾਰਥ ਤੇ ਗੈਰ ਕਾਨੂੰਨੀ ਹਥਿਆਰ ਵੰਡਦੇ ਸਨ। ਨੈਟਵਰਕ ਨੇ ਵੱਖ ਵੱਖ ਥਾਵਾਂ ਤੇ ਮਾਲੀ ਲੈਣ ਦੇਣ ਅਤੇ ਹਵਾਲਾ ਮਾਧਿਅਮਾਂ ਦੀ ਵੀ ਵਰਤੋਂ ਕੀਤੀ। ਅਗਲੇਰੀ ਜਾਂਚ ਜਾਰੀ ਏ। ਕੇਂਦਰੀ ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਤੇਲੰਗਾਨਾ, ਜੰਮੂ ਕਸ਼ਮੀਰ ਅਤੇ ਲੱਦਾਖ ਵਿਚ ਰਾਸ਼ਟਰੀ ਸ਼ਾਹਰਾਹ ਪ੍ਰੋਜੈਕਟਾਂ ਦੀ ਪ੍ਰਗਤੀ, ਗੁਣਵੱਤਾ ਤੇ ਰੱਖ ਰਖਾਅ ਦੀ ਸਮੀਖਿਆ ਕੀਤੀ। ਇਨ੍ਹਾਂ ਪ੍ਰੋਜੈਕਟਾਂ ਵਿਚ ਤੇਲੰਗਾਨਾ ਵਿਚ ਕਰੀਬ 4,931 ਕਿਲੋਮੀਟਰ ਰਾਸ਼ਟਰੀ ਸ਼ਾਹਰਾਹ, ਜੰਮੂ ਕਸ਼ਮੀਰ ਵਿਚ 2,035 ਕਿਲੋਮੀਟਰ ਅਤੇ ਲੱਦਾਖ ਵਿਚ 804 ਕਿਲੋਮੀਟਰ ਸ਼ਾਮਲ ਨੇ। ਨਵੀਂ ਦਿੱਲੀ ਵਿਚ ਸਮੀਖਿਆ ਮੀਟਿੰਗ ਦੌਰਾਨ ਸ੍ਰੀ ਗਡਕਰੀ ਨੇ ਅਧਿਕਾਰੀਆਂ ਅਤੇ ਨਿਰਮਾਣ ਏਜੰਸੀਆਂ ਨੂੰ ਨਿਗਰਾਨੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਅਤੇ ਸਾਰੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸ਼ਾਹਰਾਹ ਦੀ ਮਜ਼ਬੂਤੀ, ਯਾਤਰੀਆਂ ਦੇ ਆਰਾਮ ਵਿਚ ਸੁਧਾਰ ਤੇ ਲੰਮੇ ਸਮੇਂ ਦੀ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਣ ਲਈ ਆਧੁਨਿਕ ਨਿਰਮਾਣ ਤਕਨੀਕਾਂ ਅਤੇ ਸਭ ਤੋਂ ਵਧੀਆ ਢੰਗ ਤਰੀਕਿਆਂ ਨੂੰ ਅਪਣਾਉਣ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ। ਖੇਡਾਂ ਵਿਚ ਤਨਵੀ ਸ਼ਰਮਾ, ਦੇਵਿਕਾ ਸਿਹਾਗ ਅਤੇ ਕਿਦਾਂਬੀ ਸ਼੍ਰੀਕਾਂਤ ਹੋਰ ਭਾਰਤੀ ਖਿਡਾਰੀਆਂ ਦੇ ਨਾਲ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪ੍ਰੀ ਕੁਆਟਰ ਫਾਈਨਲ ਵਿਚ ਪਹੁੰਚ ਗਏ ਨੇ। ਤਨਵੀ ਸ਼ਰਮਾ ਅਤੇ ਦੇਵਿਕਾ ਸਿਹਾਗ ਨੇ ਅੱਜ ਔਰਤਾਂ ਦੇ ਸਿੰਗਲਸ ਮੈਚ ਵਿਚ ਆਸਾਨ ਜਿੱਤਾਂ ਦਰਜ ਕੀਤੀਆਂ। ਤਨਵੀ ਨੇ ਜਰਮਨੀ ਦੀ ਜਬੋਨ ਲੀ ਨੂੰ, ਜਦੋਂ ਕਿ ਦੇਵਿਕਾ ਨੇ ਪੇਰੂ ਦੀ ਇਨੇਸ ਲੂਸੀਆ ਕੈਸਟੀਲੋ ਨੂੰ ਹਰਾਇਆ। ਮਰਦਾਂ ਦੇ ਸਿੰਗਲਸ ਵਿਚ ਕਿਦਾਂਬੀ ਸ਼੍ਰੀਕਾਂਤ ਨੇ ਭਾਰਤ ਦੇ ਡੀ ਸਨੀਥ ਨੂੰ ਹਰਾਇਆ। ਔਰਤਾਂ ਦੇ ICC 2020 ਵਿਸ਼ਵ ਕੱਪ ਕ੍ਰਿਕਟ ਵਿਚ ਮੈਨਚੈਸਟਰ ਦੇ ਅਮੀਰਾਤ ਓਲਡ ਟ੍ਰੈਫਰਡ ਵਿਖੇ ਗਰੁੱਪ ਏ ਦੇ ਮੁਕਾਬਲੇ ਵਿਚ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋ ਰਿਹਾ ਹੈ। ਬੰਗਲਾਦੇਸ਼ ਨੇ ਟੌਸ ਜਿੱਤ ਕੇ ਭਾਰਤ ਨੂੰ ਪਹਿਲਾਂ ਗੇਂਦਬਾਜ਼ੀ ਕਰਨ ਲਈ ਕਿਹਾ ਹੈ। ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇਕ ਵਾਰ ਫੇਰ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਬਰਤਾਨੀਆ ਆਜ਼ਾਦ ਵਪਾਰ ਸਮਝੌਤਾ ਸਭ ਤੋਂ ਵਿਆਪਕ ਵਪਾਰ ਸਮਝੌਤਾ ਹੈ। ਭਾਰਤ 2026 ਵਿਚ ਆਪਣੇ ਬ੍ਰਿਕਸ ਪ੍ਰਧਾਨਗੀ ਹੇਠ ਗੁਰੂਗ੍ਰਾਮ ਵਿਚ 11ਵੀਂ ਬ੍ਰਿਕਸ ਊਰਜਾ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ। ਰੱਖਿਆ ਆਤਮ ਨਿਰਭਰਤਾ ਦੇ ਇਕ ਅਹਿਮ ਮੀਲ ਪੱਥਰ ਵਜੋਂ DRDO ਨੇ ਸਵਦੇਸ਼ੀ ਨੇਤਰਾ ਏਅਰਬੋਨ ਅਰਲੀ ਵਾਰਨਿੰਗ ਐਂਡ ਕੰਟਰੋਲ ਸਿਸਟਮ ਲਈ ਅੰਤਿਮ ਸੰਚਾਲਨ ਮਨਜ਼ੂਰੀ ਪ੍ਰਾਪਤ ਕਰ ਲਈ ਏ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨੋ ਨੇ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਤੇ ਔਰਤਾਂ ਦੇ ICC 2020 ਵਿਸ਼ਵ ਕੱਪ 'ਚ ਮੈਨਚੈਸਟਰ ਦੇ ਅਮੀਰਾਤ ਓਲਡ ਟ੍ਰੈਫਰਡ ਵਿਖੇ ਭਾਰਤ ਤੇ ਬੰਗਲਾਦੇਸ਼ ਦਰਮਿਆਨ ਮੁਕਾਬਲਾ ਜਾਰੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।

0: ਲਓ ਜੀ, ਸਾਡੇ ਨਾਲ ਫੋਨ ਲਾਈਨ 'ਤੇ ਨਹੀਂ, ਇੱਕ ਲਿਸਨਰ ਕਰਦੇ ਆ ਉਹਨਾਂ ਨਾਲ ਗੱਲ। ਹੈਲੋ ਹੈਲੋ,
1: ਸੀਮਾ ਸ਼ਰਮਾ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ।
1: ਸੁਖਵੀਰ ਸਿੰਘ ਛਾਜਲੀ ਬੋਲਦਾ ਮੈਡਮ ਜੀ, ਸੰਗਰੂਰ ਤੋਂ।
0: ਜੀ ਸੁਖਬੀਰ ਜੀ, ਗੀਤ ਕਿਹੜਾ ਸੁਣੋਗੇ?
1: ਮੈਡਮ ਬਹੁਤ ਟਾਈਮ ਬਾਅਦ ਅੱਜ ਮੇਰਾ ਫੋਨ ਲੱਗਿਆ ਜੀ, 2-3 ਮਹੀਨਿਆਂ ਬਾਅਦ।
0: ਜੀ ਗੀਤ ਕਿਹੜਾ ਸੁਣਨਾ ਚਾਹੋਗੇ?
1: ਮੈਡਮ ਜੀ, ਦਿਲ ਹੈ ਤੁਹਾਡਾ ਲਾ ਦੋ ਜੀ, ਉਹ ਸਾਹਿਬਾਂ।
0: ਲਓ ਜੀ, ਸੁਣੋ ਆਪਣੀ ਪਸੰਦ ਦਾ ਗੀਤ, ਕਵਿਤਾ ਕ੍ਰਿਸ਼ਨਾ ਮੂਰਤੀ ਅਤੇ ਸੋਨੂ ਨਿਗਮ ਦੀਆਂ ਆਵਾਜ਼ਾਂ 'ਚ।
1: ਠੀਕ ਹੈ ਮੈਡਮ ਜੀ, ਓਕੇ।

0: ਨਿਊਜ਼ ਔਨ ARF ਦੀ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਹੈਲੋ,
1: ਜੀ ਨਮਸਕਾਰ ਮੈਡਮ।
0: ਨਮਸਕਾਰ ਜੀ
1: ਹਾਂਜੀ, ਬਲੋਰ ਤੋਂ ਰਾਜੂ ਅਰੋੜਾ ਬੋਲ ਰਹੇ ਹਾਂ ਜੀ।
0: ਜੀ ਰਾਜੂ ਜੀ, ਗੀਤ ਕਿਹੜਾ ਸੁਣਨਾ ਚਾਹੋਗੇ?
1: ਆਪਣੇ ਦਲਜੀਤ ਦੋਸਾਂਝ ਦਾ ਕੋਈ ਵੀ ਗੀਤ ਸੁਣਾ ਦਿਓ ਜੀ।
0: ਲਓ ਜੀ, ਸੁਣਦੇ ਹਾਂ ਦਲਜੀਤ ਦੋਸਾਂਝ ਦੀ ਆਵਾਜ਼ 'ਚ ਗੀਤ।
1: ਸ਼ੁਕਰੀਆ
0: ਸ਼ੁਕਰੀਆ ਜੀ।

0: ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ AIR ਐਪ ਦੀ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਹੈਲੋ,
1: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਆ ਰਹੀ ਹੈ ਨਵੀਂ ਬਸਤੀ ਬਠਿੰਡੇ ਤੋਂ ਬੋਲਦਾ, ਮੇਰਾ ਪਿੰਡ ਹੈ ਘੜਿਆਣਾ। ਤੁਹਾਡੇ ਪ੍ਰੋਗਰਾਮ ਐਪ ਤੇ ਸੁਣੀ ਦੀ ਹੈ ਜੀ,
0: ਜੀ
1: ਤੇ ਮੈਂ ਵੀ ਮੇਰੀ ਥੋੜੀ ਜਿਹੀ ਬੇਨਤੀ ਹੈ ਜੀ ਵੀ ਪਟਿਆਲੇ ਦੇ ਜਦੋਂ ਆਪ ਤੇ ਸੁਣਦੇ ਆ ਆਵਾਜ਼ ਘੱਟ ਆ ਰਹੀ ਹੈ, ਪਤਾ ਨਹੀਂ ਕੀ ਗੱਲ ਹੈ।
0: ਕੋਈ ਗੱਲ ਨਹੀਂ ਜੀ, ਅਸੀਂ ਆਪਣੇ ਇੰਜੀਨੀਅਰਸ ਨੂੰ ਕਵਾਂਗੇ।
1: ਜਿਵੇਂ ਅਸੀਂ ਜਲੰਧਰ ਸੁਣਦੇ ਹਾਂ, ਜਲੰਧਰ ਤੇ ਵੀ ਪੂਰੀ ਆਉਂਦੀ ਹੈ ਤੇ ਹੋਰ ਸਾਰਿਆਂ ਤੇ ਪੂਰੀ ਆਉਂਦੀ ਹੈ, ਪਰ ਇਹਦੇ ਤੇ ਕੰਨ ਲਾ ਕੇ ਸੁਣਨਾ ਪੈਂਦਾ ਸਾਨੂੰ ਰੇਡੀਓ।
0: ਜੀ, ਗੀਤ ਕਿਹੜਾ ਸੁਣਨਾ ਚਾਹੋਗੇ ਸਰ?
1: ਮੈਂ ਸੁਰਿੰਦਰ ਕੌਰ ਦਾ ਸਾਨੂੰ ਆਖਿਆ ਸੀ।
0: ਲਓ ਜੀ, ਸੁਣਦੇ ਹਾਂ ਸੁਰਿੰਦਰ ਕੌਰ ਦੀ ਆਵਾਜ਼ 'ਚ ਗੀਤ।
1: ਠੀਕ ਹੈ, ਸੁਣਾ ਦੀ ਤੁਹਾਡਾ ਬਹੁਤ। ਤੇ ਮੇਰਾ ਭੈਣ ਜੀ 17 ਤਰੀਕ ਨੂੰ ਲੱਗਿਆ ਸੀ ਫੋਨ ਜੀ।
0: ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਜੀ,
1: ਨਹੀਂ
0: ਥੈਂਕ ਯੂ।
1: ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਜੀ, ਵੈਸੇ ਸੁਣਨ ਵਾਲਿਆਂ ਨੇ ਜੀ।
0: ਜੀ ਜੀ ਜੀ ਥੈਂਕ ਯੂ
1: ਹਾਂ
0: ਜੀ,
1: ਹਾਂਜੀ ਹਾਂਜੀ, ਠੀਕ।

0: ਸੁਰਿੰਦਰ ਕੌਰ ਦੀ ਆਵਾਜ਼ 'ਚ ਸੁਣ ਰਹੇ ਸੀ ਤੁਸੀਂ ਇਹ ਗੀਤ ਅਤੇ ਪ੍ਰੋਗਰਾਮ ਦਾ ਬਾਕੀ ਹਿੱਸਾ ਤੁਹਾਡੇ ਨਾਲ ਜ਼ਰੂਰ ਜੁੜਾਂਗੇ, ਪਰ ਉਸ ਤੋਂ ਪਹਿਲਾਂ ਝਾਤ ਮਾਰ ਲੈਂਦੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ 'ਤੇ। ਬਿਜਲੀ ਮੰਤਰੀ ਮਨੋਹਰ ਲਾਲ ਨੇ ਊਰਜਾ ਪ੍ਰਣਾਲੀਆਂ ਤੇ ਮਜ਼ਬੂਤ ਬ੍ਰਿਕਸ ਸਹਿਯੋਗ ਦਾ ਸੱਦਾ ਦਿੱਤਾ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਦਾ ਕਹਿਣਾ ਹੈ ਕਿ ਕੋਵਿਡ 19 ਦਹਿਸ਼ਤਗਰਦੀ ਤੇ ਅੱਤ ਦੀਆਂ ਜਲਵਾਯੂ ਘਟਨਾਵਾਂ ਦੇ ਪ੍ਰਭਾਵ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਹੈ। ਸੁਪਰੀਮ ਕੋਰਟ ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਸ੍ਰਿਤ ਟਰੱਸਟ ਨੂੰ ਪ੍ਰਾਪਤ ਦਾਨ ਵਿੱਚ ਕਥਿਤ ਮਾਲੀ ਬੇਨੇਮੀਆਂ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਅਰਜ਼ੀ ਦੀ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਭਰ 'ਚ ਅੱਜ ਤੋਂ ਮਹੀਨਾ ਭਰ ਚੱਲਣ ਵਾਲੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਹੋ ਰਹੀ ਹੈ। ਇਹ 24 ਜੁਲਾਈ ਤੱਕ ਜਾਰੀ ਰਹੇਗੀ। ਦੇਸ਼ ਦਮਨਕਾਰੀ ਮੁਗਲ ਹਕੂਮਤ ਖਿਲਾਫ਼ ਜੰਗ ਦੀ ਅਗਵਾਈ ਕਰਨ ਵਾਲੇ ਪਹਿਲੇ ਸਿੱਖ ਫੌਜੀ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ ਨਮਨ ਕਰ ਰਿਹਾ ਹੈ। ਭਾਰਤ ਦੇ ਦਖਲ ਤੋਂ ਬਾਅਦ ਪੈਰਿਸ 'ਚ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕੀ ਗਈ। ਸਕੂਲ ਸਿੱਖਿਆ ਦੇ ਖੇਤਰ 'ਚ ਉੱਤਮਤਾ ਨਵੀਨਤਾ ਵਚਨਬੱਧਤਾ ਦਾ ਵਿਖਾਲਾ ਕਰਨ ਵਾਲੇ ਅਧਿਆਪਕਾਂ ਲਈ ਸਿੱਖਿਆ ਮੰਤਰਾਲੇ ਨੇ ਰਾਸ਼ਟਰੀ ਅਧਿਆਪਕ ਅਵਾਰਡਸ 2026 ਵਾਸਤੇ ਆਨਲਾਈਨ ਅਰਜ਼ੀਆਂ ਨਾਮਜ਼ਦਗੀਆਂ ਦੀ ਮੰਗ ਕੀਤੀ ਹੈ। ਨਾਮਜ਼ਦਗੀਆਂ ਅਗਲੇ ਮਹੀਨੇ ਦੀ 10 ਤਾਰੀਖ ਤੱਕ ਰਾਸ਼ਟਰੀ ਅਵਾਰਡ ਪੋਰਟਲ ਰਾਹੀਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ। ਵੈਨੇਜ਼ੁਏਲਾ 'ਚ ਜ਼ੋਰਦਾਰ ਭੂਚਾਲ ਨਾਲ ਤਬਾਹੀ, 32 ਮੌਤਾਂ ਤੇ 700 ਤੋਂ ਵੱਧ ਲੋਕ ਜ਼ਖਮੀ। ਭਾਰਤੀ ਰਿਜ਼ਰਵ ਬੈਂਕ RBI ਨੇ ਅੰਤਰਰਾਸ਼ਟਰੀ MSME ਦਿਵਸ ਮੌਕੇ ਜਲੰਧਰ 'ਚ MSME ਦੇ ਉਦਮੀਆਂ ਲਈ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਭਾਰਤ ਅੱਜ ਮਾਨਚੈਸਟਰ 'ਚ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ A ਦੇ ਮੈਚ 'ਚ ਬੰਗਲਾਦੇਸ਼ ਖਿਲਾਫ਼ ਮੈਦਾਨ 'ਚ ਉਤਰੇਗਾ।
1: ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਤੁਹਾਡੇ ਨਾਲ ਮੁਖਾਤਿਬ ਹੈ।

ਨਿਊ ਸੋਨੀ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਸੁਣ ਰਹੇ ਹੋ ਜੀ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ 'ਚ ਆਪਣਾ ਪਸੰਦ ਦਾ ਗੀਤ ਸੁਣਨ ਲਈ 0175-80-494 ਕਰ ਸਕਦੇ ਹੋ ਡਾਇਲ ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦੇ ਗੀਤ। ਪ੍ਰੋਗਰਾਮ ਜਾਰੀ ਰਹੇਗਾ 8:15 ਵਜੇ ਤੱਕ। ਲਓ ਜੀ ਸੁਣਦੇ ਹਾਂ ਅਲਕਾ ਯਾਗਨਿਕ ਦੀ ਆਵਾਜ਼ 'ਚ ਇਹ ਗੀਤ।

0: ਇਸ ਗੀਤ ਦੇ ਨਾਲ ਹੀ ਦਿਓ ਇਜਾਜ਼ਤ ਅਤੇ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ। ਨਿਊਜ਼ ਔਨ AIR ਐਪ ਅਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ ਲਾਈਵ ਸਟ੍ਰੀਮਿੰਗ 'ਤੇ। ਸਮਾਂ ਮਿਲਾਓ ਇਸ ਵੇਲੇ ਰਾਤ ਦੇ ਠੀਕ 8:15 ਹੋਏ ਨੇ ਅਤੇ ਵੇਲਾ ਹੋ ਰਿਹਾ ਪ੍ਰੋਗਰਾਮ ਸਾਇੰਸ ਮੈਗਜ਼ੀਨ ਵਿਗਿਆਨ ਜਗਤ ਦਾ। ਅੱਜ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਇੱਕ ਮੁਲਾਕਾਤ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਡਾਕਟਰ ਅਭਿਨਵ ਭੰਡਾਰੀ ਹੋਰਾਂ ਨਾਲ, ਮੈਡਮ ਮੈਰੀ ਕਿਊਰੀ 'ਤੇ ਆਧਾਰਿਤ। ਇਹਨਾਂ ਨਾਲ ਮੁਲਾਕਾਤ ਕਰ ਰਹੇ ਨੇ ਰਿਪੁਦਮਨ ਸਿੰਘ। ਆਓ ਸੁਣਦੇ ਹਾਂ ਪ੍ਰੋਗਰਾਮ ਸਾਇੰਸ ਮੈਗਜ਼ੀਨ ਤਹਿਤ ਇਹ ਮੁਲਾਕਾਤ।
1: ਆਕਾਸ਼ਵਾਣੀ ਪਟਿਆਲਾ ਪੇਸ਼ ਕਰਦਾ ਹੈ ਵਿਗਿਆਨ ਦੀ ਰੋਚਕ ਦੁਨੀਆ, ਨਵੀਆਂ ਖੋਜਾਂ ਅਤੇ ਟੈਕਨੋਲੋਜੀ ਦੇ ਖੇਤਰ ਦੀਆਂ ਦਿਲਚਸਪ ਗੱਲਾਂ ਦਾ ਪ੍ਰੋਗਰਾਮ ਵਿਗਿਆਨ ਜਗਤ। ਵਿਗਿਆਨ ਜੋ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ, ਸਗੋਂ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਜਾਣਦੇ ਹਾਂ ਅਤੇ ਸਮਝਦੇ ਹਾਂ ਵਿਗਿਆਨ ਦੀ ਇਸ ਅਨੋਖੀ ਦੁਨੀਆ ਨੂੰ ਪ੍ਰੋਗਰਾਮ ਵਿਗਿਆਨ ਜਗਤ ਵਿੱਚ। ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਗੱਲ ਕਰਾਂਗੇ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ AI ਬਾਰੇ। ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਤੋਂ ਐਸੋਸੀਏਟ ਪ੍ਰੋਫੈਸਰ ਡਾਕਟਰ ਅਭਿਨਵ ਭੰਡਾਰੀ ਦੇ ਨਾਲ। ਪ੍ਰੋਗਰਾਮ ਦੇ ਦੂਸਰੇ ਭਾਗ ਵਿੱਚ ਕਰਾਂਗੇ ਜਾਣ ਪਛਾਣ ਸਾਇੰਟਿਸਟ ਆਫ ਦੀ ਐਪੀਸੋਡ ਦੇ ਨਾਲ। ਸੁਣਾਵਾਂਗੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਨਾਲ ਜੁੜੀਆਂ ਕੁਝ ਅਹਿਮ ਸੁਰਖੀਆਂ ਅਤੇ ਪੁੱਛਾਂਗੇ ਅੱਜ ਦੇ ਐਪੀਸੋਡ ਦਾ ਇੱਕ ਦਿਲਚਸਪ ਸਵਾਲ। ਤਾਂ ਆਓ ਸ਼ੁਰੂਆਤ ਕਰਦੇ ਹਾਂ ਡਾਕਟਰ ਅਭਿਨਵ ਭੰਡਾਰੀ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿਸ਼ੇ ਤੇ ਕੀਤੀ ਇਸ ਖਾਸ ਗੱਲਬਾਤ ਦੇ ਨਾਲ। ਡਾਕਟਰ ਅਭਿਨਵ ਭੰਡਾਰੀ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਨਾਲ ਜੁੜੇ ਨੇ ਅੱਜ ਦੇ ਪ੍ਰੋਗਰਾਮ ਵਿਗਿਆਨ ਜਗਤ ਦੇ ਵਿੱਚ। ਡਾਕਟਰ ਸਾਹਿਬ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ ਸਰ।
1: ਡਾਕਟਰ ਸਾਹਿਬ ਅੱਜ ਅਸੀਂ ਗੱਲਬਾਤ ਕਰਨੀ ਹੈ ਜੀ ਵਿਗਿਆਨ ਜਗਤ ਦੇ ਪ੍ਰੋਗਰਾਮ ਦੇ ਵਿੱਚ AI ਬਾਰੇ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ। ਤੇ ਸਭ ਤੋਂ ਪਹਿਲਾਂ ਤਾਂ ਸਾਡੇ ਸੁਣਨ ਵਾਲਿਆਂ ਨੂੰ, ਸਰੋਤਿਆਂ ਨੂੰ ਇਹ ਦੱਸੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ AI ਅਸਲ ਵਿੱਚ ਹੈ ਕੀ?
2: ਸਰ, ਜਿਵੇਂ ਕਿ ਇਹ ਦੋ ਵਰਡਸ ਦਾ ਬਣਿਆ ਹੋਇਆ ਆਰਟੀਫਿਸ਼ੀਅਲ ਇੰਟੈਲੀਜੈਂਸ, ਜਿਵੇਂ ਆਰਟੀਫਿਸ਼ੀਅਲ ਮੀਨਸ ਬਨਾਵਟੀ ਤੌਰ ਤੇ ਅਸੀਂ ਮਸ਼ੀਨ ਨੂੰ ਟ੍ਰੇਨ ਕਰਦੇ ਹਾਂ ਤਾਂ ਕਿ ਉਹ ਹਿਊਮਨ ਲਾਈਕ ਬਿਹੇਵ ਕਰ ਸਕੇ, ਤਾਂ ਮਤਲਬ ਬੇਸਿਕਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਮੀਨਿੰਗ ਹੈ ਉਹ ਹਿਊਮਨ ਦੀ ਇੰਟੈਲੀਜੈਂਸ ਦੇ, ਮਸ਼ੀਨ ਨੂੰ ਹਿਊਮਨ ਦੀ ਇੰਟੈਲੀਜੈਂਸ ਦੇ ਬਰਾਬਰ ਲੈ ਕੇ ਆਉਣਾ ਤਾਂ ਜੋ ਕੋਈ ਵੀ ਡਿਸੀਜਨ ਲੈ ਸਕੇ, ਤਾਂ ਜੋ ਕੋਈ ਵੀ ਐਨਾਲਾਈਜ਼ ਕਰਕੇ ਕੋਈ ਸਹੀ ਡਿਸੀਜਨ ਲੈ ਸਕੇ। ਸੋ ਇਹ AI ਇੱਕ ਟਰਮ ਜਿਹੜੀ ਬੜੀ ਅੱਜ ਕੱਲ੍ਹ ਪਾਪੂਲਰ ਹੈ, ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਮੀਨਿੰਗ ਸਿਰਫ ਇੰਨਾ ਹੀ ਹੈ ਕਿ ਅਸੀਂ ਮਸ਼ੀਨ ਨੂੰ ਟ੍ਰੇਨ ਕਰ ਰਹੇ ਹਾਂ ਤਾਂ ਕਿ ਉਹ ਹਿਊਮਨ ਲਾਈਕ ਬਿਹੇਵ ਕਰ ਰਹੇ।
1: ਡਾਕਟਰ ਸਾਹਿਬ, ਅੱਜ ਕੱਲ ਅਸੀਂ ਜਿੱਥੇ ਵੀ ਗੱਲ ਕਰਦੇ ਹਾਂ ਨਾ, ਉੱਥੇ ਹਰ ਜਗ੍ਹਾ AI ਦੀ ਗੱਲ ਹੋ ਰਹੀ ਹੈ। ਹਰ ਡਿਵਾਈਸ ਦੇ ਵਿੱਚ, ਹਰ ਸੋਫਟਵੇਅਰ ਦੇ ਵਿੱਚ, ਹਰ ਫੀਲਡ ਦੇ ਵਿੱਚ AI ਦੀ ਗੱਲ ਹੋ ਰਹੀ, ਚਾਹੇ ਉਹ ਪੜ੍ਹਾਈ ਹੋਏ ਚਾਹੇ ਇੰਡਸਟਰੀ ਹੋਏ, ਹਰ ਫੀਲਡ ਦੇ ਵਿੱਚ AI ਦੀ ਗੱਲ ਹੋ ਰਹੀ ਹੈ। ਅਚਾਨਕ AI ਪਿਛਲੇ ਕੁਝ ਸਾਲਾਂ 'ਚ ਇੰਨਾ ਇੰਪੋਰਟੈਂਟ ਕਿਉਂ ਹੋ ਗਿਆ?
2: ਸਰ, ਜੇ ਆਪਾਂ ਗੱਲ ਕਰੀਏ ਪੁਰਾਣੇ ਟਾਈਮ ਤੋਂ, ਵੈਸੇ ਇਹ AI ਟਰਮ 1950 ਦੇ ਵਿੱਚ ਕੁਆਇਨ ਹੋਈ ਸੀਗੀ, ਪਰ ਬੇਸਿਕਲੀ ਹੁਣ ਇੰਨੀ ਪਾਪੂਲੈਰਿਟੀ ਕਿਉਂ ਹੋਈ, ਉਹਦੇ 3 ਰੀਜ਼ਨਸ ਮੈਂ ਦੱਸਣਾ ਚਾਹਾਂਗਾ ਆਪਣੇ ਸਰੋਤਿਆਂ ਨੂੰ। ਤਾਂ ਸਭ ਤੋਂ ਪਹਿਲਾ ਰੀਜ਼ਨ ਹੈ ਕਿ ਇੰਟਰਨੈਟ ਜਾਂ ਸਮਾਰਟਫੋਨਸ ਲੋਕਾਂ ਕੋਲ ਬਹੁਤ ਸਾਰੇ ਹੋ ਗਏ ਹੈ, ਜਿਸ ਨਾਲ ਬਹੁਤ ਸਾਰਾ ਡਾਟਾ ਜਨਰੇਟ ਹੋਇਆ ਹੈ ਔਰ ਡੇਲੀ ਬੇਸਿਸ 'ਤੇ ਟੈਰਾਬਾਈਟਸ ਪੈਟਾਬਾਈਟਸ ਦੇ ਫੋਰਮ ਦੇ ਵਿੱਚ ਡਾਟਾ ਜਨਰੇਟ ਹੋ ਰਿਹਾ ਔਰ ਇਹ ਡਾਟਾ ਮਸ਼ੀਨ ਨੂੰ ਅਸੀਂ ਇਨਪੁੱਟ ਦੇ ਰਹੇ ਹਾਂ ਫੋਰ ਦਾ ਟ੍ਰੇਨਿੰਗ ਪਰਪਸ, ਅਤੇ ਇਸ ਕਰਕੇ ਜ਼ਿਆਦਾ ਡਾਟਾ ਹੋਣ ਦੇ ਨਾਲ ਜ਼ਿਆਦਾ ਮਸ਼ੀਨ ਲਰਨ ਕਰ ਲੈਂਦੀ ਹੈ ਤਾਂ ਜੋ ਉਹ ਆਰਟੀਫਿਸ਼ਲੀ ਇੰਟੈਲੀਜੈਂਟ ਹੋ ਜਾਂਦੀ ਹੈ। ਸੈਕਿੰਡ ਰੀਜ਼ਨ ਜਿਹੜਾ ਬਹੁਤ ਸਾਰਾ ਪਾਪੂਲੈਰਿਟੀ ਦਾ ਰੀਜ਼ਨ ਇਹ ਹੈ ਕਿ ਮਸ਼ੀਨ ਦੀ ਜਿਹੜੀ ਅੱਜ ਦੀ ਡੇਟ ਦੇ ਵਿੱਚ ਮਸ਼ੀਨ ਦੀ ਜਿਹੜੀ ਪ੍ਰੋਸੈਸਿੰਗ ਪਾਵਰ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਜਿਹਦੇ ਨਾਲ ਸਾਨੂੰ ਮਸ਼ੀਨ ਮਤਲਬ ਡੇਟਾ ਨੂੰ, ਬਹੁਤ ਸਾਰੇ ਡੇਟਾ ਨੂੰ ਐਨਾਲਾਈਜ਼ ਕਰਨਾ ਸਾਡੇ ਲਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ। ਅਤੇ ਤੀਸਰਾ ਜਿਹੜਾ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਚੀਜ਼ ਚੱਲ ਰਹੀ ਹੈ, ਦੈਟ ਇਜ਼ ਲਾਰਜ ਲੈਂਗੁਏਜ ਮਾਡਲਸ, ਅਤੇ ਜਿਨ੍ਹਾਂ ਦੇ ਨਾਲ ਇਹ AI ਬਹੁਤ ਜ਼ਿਆਦਾ ਪਾਪੂਲਰ ਹੋਈ ਹੈ, ਲਾਈਕ ChatGPT ਹੋ ਗਿਆ, ਆਪਣਾ ਦੂਸਰੇ ਹੋਰ DeepSeek ਹੋ ਗਿਆ, ਹੋਰ ਕਈ Gemini ਹੋ ਗਿਆ, ਬਹੁਤ ਸਾਰੇ AI ਮਾਡਲਸ ਹੈ ਜਿਹੜੇ ਕਿ ਅੱਜ ਦੀ ਡੇਟ 'ਚ ਇੱਕ ਆਮ ਹਿਊਮਨ ਬੀਇੰਗ, ਇੱਕ ਆਮ ਬੰਦਾ ਵੀ ਯੂਜ਼ ਕਰ ਰਿਹਾ ਤਾਂ ਜੋ ਉਹਨਾਂ ਤੋਂ ਆਪਣੇ ਟਾਈਪ ਦੇ ਕੋਈ ਵੀ ਆਂਸਰ ਪੁੱਛ ਸਕਦਾ ਔਰ ਕੋਈ ਵੀ ਟਾਈਪ ਦੇ ਜੇ ਉਹਦੀ ਕੋਈ ਕੁਐਰੀ ਹੈ ਉਹਨੂੰ ਆਂਸਰ ਲੈ ਸਕਦਾ। ਤਾਂ ਇਹ ਬੇਸਿਕਲੀ 3 ਰੀਜ਼ਨ ਹੈ ਪਿਛਲੇ ਸਮੇਂ ਤੋਂ ਬਹੁਤ ਜ਼ਿਆਦਾ, ਖਾਸ ਕਰ 2022-23 ਤੋਂ ਜੇ ਮੈਂ ਗੱਲ ਕਰਾਂ, ਇਹ ਪੋਪੂਲੈਰਿਟੀ ਬਹੁਤ ਜ਼ਿਆਦਾ ਹੋਈ ਹੈ ਔਰ ਇਹਨਾਂ ਵਿੱਚ ਸਿਰਫ ਇਹੀ 3 ਕਾਰਨ ਹੈ ਸਰ।
3: ਡਾਕਟਰ ਸਾਹਿਬ, AI ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ 2-3 ਸਾਲਾਂ 'ਚ ਬਹੁਤ ਪਾਪੂਲਰ ਹੋ ਗਈ ਹੈ, ਬੜੀ ਵਾਈਡ ਸਪਰੈਡ ਹੋ ਗਈ ਹੈ,
2: ਜੀ
3: ਬੜੀ
2: ਸਰ,
3: ਵਰਤੀ ਜਾ ਰਹੀ ਹੈ, ਤੇ ਇੱਕ ਤਾਂ ਜਿਸ ਤਰ੍ਹਾਂ ਤੁਸੀਂ ਉਦਾਹਰਣ ਦਿੱਤਾ ਜੈਮਿਨਾਈ ਦਾ ਜਾਂ ਚੈਟ GPT ਦਾ, ਉਹਦੇ
2: ਜੀ
3: ਤੋਂ
2: ਸਰ,
3: ਇਲਾਵਾ ਵੀ ਕੋਈ ਹੋਰ AI ਦੇ ਐਗਜ਼ਾਮਪਲ ਨੇ ਜਿਹੜੇ ਅਸੀਂ ਵਰਤ ਰਹੇ ਹਾਂ ਆਪਣੇ ਆਸ-ਪਾਸ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ, ਰੋਜ਼ ਦੀ ਜ਼ਿੰਦਗੀ, ਰੋਜ਼ਾਨਾ ਦੀ ਜ਼ਿੰਦਗੀ 'ਚ, ਪਰ ਸਾਨੂੰ ਪਤਾ ਨਹੀਂ ਹੈ ਕਿ ਇਹ ਚੀਜ਼ਾਂ ਵੀ AI ਨੇ, ਇਹਦੇ 'ਚ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਕਿਸੇ ਚੀਜ਼ ਦੇ ਵਿੱਚ।
2: ਜੀ ਸਰ, ਜੇ ਆਪਾਂ ਬਹੁਤ ਸਾਰੀਆਂ ਕਾਮਨ ਐਗਜ਼ਾਮਪਲ ਹੈ ਜਿਹੜਾ ਕਿ ਆਮ ਲੋਕਾਂ ਨੂੰ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਕਿ ਅਸੀਂ AI ਯੂਜ਼ ਹੋ ਰਿਹਾ, ਜਿਵੇਂ ਕਿ ਅਸੀਂ ਐਮਾਜ਼ਾਨ ਦੇ ਵਿੱਚ ਸ਼ਾਪਿੰਗ ਕਰਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਹੁੰਦਾ ਯੂ ਮਾਈਟ ਆਲਸੋ ਲਾਈਕ ਦਿਸ, ਤਾਂ ਉਹ ਜਿਹੜਾ ਤੁਹਾਡਾ ਤੁਹਾਡੇ ਡਾਟਾ ਤੋਂ ਉਹਨੇ ਲਰਨ ਕਰਕੇ ਤੁਹਾਨੂੰ ਤੁਹਾਡੀਆਂ ਜਿਹੜੀਆਂ ਲਾਈਕਿੰਗ ਹੈ ਉਹਦੇ ਹਿਸਾਬ ਨਾਲ ਚੀਜ਼ਾਂ ਸ਼ੋ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਿਮਿਲਰਲੀ ਯੂਟਿਊਬ 'ਤੇ ਅਸੀਂ ਗਾਣੇ ਸੁਣਦੇ ਹਾਂ ਸਰ, ਤਾਂ ਸਾਡੇ ਜਿਹੜੀ ਗਾਣਿਆਂ ਦੀ ਲਾਈਕਿੰਗ ਦੇ ਹਿਸਾਬ ਨਾਲ ਸਾਨੂੰ ਜਿਹੜੇ ਗਾਣੇ ਆ ਉਹ ਸਾਡੀ ਲਿਸਟ ਹੈ ਜਿਹੜੀ ਉਹ ਰਿਕਮੈਂਡਡ ਲਿਸਟ ਆਉਂਦੀ ਹੈ। ਉੱਦਾਂ ਹੀ ਹੋਰ ਕਈ ਸਾਰੀਆਂ ਗੂਗਲ ਮੈਪਸ ਦੇਖ ਲਈਏ, ਜੇ ਆਪਾਂ ਰੂਟ ਦੇ ਵਿੱਚ ਸਮਾਰਟਲੀ ਸਾਨੂੰ ਉਹ ਟ੍ਰੇਨ ਹੋ ਕੇ ਸਾਨੂੰ ਸਹੀ ਆਪਟੀਮਾਈਜ਼ ਰੂਟ ਦਿੰਦਾ, ਤਾਂ ਹੋਰ ਜਿਵੇਂ ਕਿ ਲਾਈਕ ਅੱਜ ਦੀ ਡੇਟ ਦੇ ਵਿੱਚ ਜੇ ਮੈਂ ਹੋਰ ਗੱਲ ਕਰਾਂ ਤਾਂ ਡੀਪ ਫੇਕ, ਜਿਵੇਂ ਕਿ ਇੱਕ ਨੈਗੇਟਿਵ ਟਰਮ ਹੈ ਵੈਸੇ, ਪਰ ਲੋਕੀ ਇਸ ਨੂੰ ਆਰਟੀਫਿਸ਼ਲੀ, ਆਪਾਂ ਰੋਜ਼ ਦੀ ਦੇਖਦੇ ਹਾਂ ਕਿ ਵਟਸਐਪ 'ਤੇ ਸਾਨੂੰ ਕੋਈ ਵੀਡੀਓ ਆ ਗਈ ਜਿਹੜੀ ਸਾਨੂੰ ਐਕਚੁਅਲ ਲੱਗਦੀ ਹੈ ਪਰ ਉਹ ਐਕਚੁਅਲ ਹੁੰਦੀ ਨਹੀਂ ਹੈ, ਉਹ ਸਾਰੀ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਟ੍ਰੇਨ ਕਰਕੇ ਉਹਨਾਂ ਨੂੰ ਬਣਾਇਆ ਗਿਆ। ਤਾਂ ਇੱਦਾਂ ਦੀਆਂ ਬਹੁਤ ਸਾਰੀਆਂ ਐਗਜ਼ਾਮਪਲ ਹੈ ਜਿਹਦੇ ਜਿਹੜੇ ਰੋਜ਼ਮਰ੍ਹਾ ਦੇ ਵਿੱਚ ਆਪਣੇ ਆਪਾਂ AI ਯੂਜ਼ ਕਰ ਰਹੇ ਹਾਂ ਪਰ ਸਾਨੂੰ ਪਤਾ ਨਹੀਂ ਲੱਗ ਰਿਹਾ।
3: ਡਾਕਟਰ ਸਾਹਿਬ, ਜਦੋਂ ਅਸੀਂ ਵੈਸੇ ਗੱਲ ਕਰਦੇ ਹੁੰਦੇ ਸੀ ਤਾਂ ਸਾਨੂੰ ਇੰਜ ਹੁੰਦਾ ਸੀ ਪਹਿਲੇ ਜ਼ਮਾਨੇ 'ਚ ਜਦੋਂ ਨਵੇਂ ਨਵੇਂ ਕੰਪਿਊਟਰ ਆਏ ਕਿ ਇਨਸਾਨ ਕੰਪਿਊਟਰ ਨੂੰ ਸਿਖਾ ਰਿਹਾ, ਤੇ ਹੁਣ ਕਦੇ ਕਦੇ ਇਸ ਤਰ੍ਹਾਂ ਲੱਗਦਾ ਜਦ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਆਈ ਹੈ ਕਿ ਕੰਪਿਊਟਰ ਆਪਣੇ ਆਪ 'ਚ ਕੁਛ ਸਿੱਖੇ ਜਾਂਦਾ ਤੇ ਕੱਲ ਨੂੰ ਇਨਸਾਨ ਨੂੰ ਹੀ ਨਾ ਕੁਛ ਸਿਖਾਉਣ ਲੱਗ ਜੇ। ਅਸਲ ਵਿੱਚ ਇਹ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਜਿਹੜਾ ਕੰਪਿਊਟਰ ਇਹ ਆਪਣੇ ਆਪ ਸਿੱਖਦਾ ਕਿਸ ਤਰ੍ਹਾਂ, ਇਹ ਲਰਨ ਕਿਸ ਤਰ੍ਹਾਂ ਕਰਦਾ ਇਹ ਚੀਜ਼ਾਂ ਸਾਰੀਆਂ?
2: ਸਰ, ਇਹ ਜਿਹੜੀ ਨਾ ਇਹ ਪ੍ਰੋਸੈਸ ਹੈ ਪ੍ਰੋਪਰ, AI ਇੱਕ ਨਾ ਬਰੋਡ ਟਰਮ ਹੈ ਤੇ ਇਹਦੇ ਜਿਹੜੇ ਸਬ ਪਾਰਟਸ ਹੈ ਜਿਹਦੇ ਵਿੱਚ ਮੈਂ ਗੱਲ ਕਰਾਂ ਤਾਂ ਮਸ਼ੀਨ ਲਰਨਿੰਗ, ਡੀਪ ਲਰਨਿੰਗ, ਤਾਂ ਇਹ ਜਿਹੜੇ ਅੱਜ ਦੀ ਰੇਟ 'ਚ ਜਾਂ ਫੈਡਰੇਟਡ ਲਰਨਿੰਗ, ਇਹ ਥੋੜੇ ਮੈਥਡ, ਇਹ ਥੋੜਾ ਟੈਕਨੀਕਲ ਹੋ ਜਾਊਗਾ, ਲੇਕਿਨ ਇਹ ਜੇ ਮੈਂ ਸਿੰਪਲ ਸਰਲ ਭਾਸ਼ਾ 'ਚ ਸਮਝਾਉਣ ਦੀ ਕੋਸ਼ਿਸ਼ ਕਰਾਂ ਤਾਂ ਮਸ਼ੀਨ ਲਰਨਿੰਗ ਇੱਕ ਪ੍ਰੋਸੈਸ ਹੈ ਜਿਹਦੇ ਨਾਲ ਮਸ਼ੀਨ ਲਰਨ ਕਰਦੀ ਹੈ, ਤਾਂ ਅਸੀਂ ਇਹਨੂੰ ਦੋ ਤਰੀਕਿਆਂ ਨਾਲ ਅਸੀਂ ਡਿਵਾਈਡ ਕੀਤਾ ਹੋਇਆ। ਇੱਕ ਤਾਂ ਅਸੀਂ ਇਹ ਕਿ ਮਸ਼ੀਨ ਨੂੰ ਗਾਈਡਡ ਵੇ 'ਚ ਟ੍ਰੇਨ ਕਰਦੇ ਹਾਂ, ਗਾਈਡਡ ਵੇ 'ਚ ਕਰਨ ਦੇ ਮੈਂ ਜੇ ਮੈਂ ਬਹੁਤ ਸਰਲ ਭਾਸ਼ਾ 'ਚ ਸਮਝਾਉਣ ਦੀ ਕੋਸ਼ਿਸ਼ ਕਰਾਂ, ਤਾਂ ਜਿਵੇਂ ਕਿ ਇੱਕ ਬੱਚਾ ਹੈ, ਉਹ ਬੱਚਾ ਸਿੱਖਦਾ, ਬਾਰ ਬਾਰ ਉਹਨੂੰ ਆਪਾਂ ਇੱਕ ਬਿੱਲੀ ਦੀ ਫੋਟੋ ਦਿਖਾਈ ਜਾਂਦੇ ਹਾਂ, ਤਾਂ ਅਗਲੀ ਵਾਰੀ ਉਹਦੇ ਸਾਹਮਣੇ ਜਦੋਂ ਕਦੀ ਬਿੱਲੀ ਆਉਂਦੀ ਤਾਂ ਉਹ ਇਮੀਡੀਏਟਲੀ ਕਹਿ ਦਿੰਦਾ ਕਿ ਇਹ ਬਿੱਲੀ ਹੈ, ਜਾਂ ਪਲੱਸ ਸਾਈਨ ਹੈ, ਅਸੀਂ ਉਹਨੂੰ ਸਿਖਾਉਂਦੇ ਹਾਂ ਕਿ ਇਹ ਪਲੱਸ ਦਾ ਸਾਈਨ ਹੈ, ਤਾਂ ਉਹਨੂੰ 4-5 ਵਾਰੀ ਸਿਖਾਇਆ ਤਾਂ ਉਹਨੂੰ ਅਗਲੀ ਵਾਰੀ ਲੱਗ ਜਾਂਦਾ ਪਤਾ ਕਿ ਇਹ ਪਲੱਸ ਦਾ ਸਾਈਨ ਹੈ। ਤਾਂ ਇਹ ਗਾਈਡਡ ਵੇ ਦੇ ਵਿੱਚ ਟ੍ਰੇਨਿੰਗ ਹੁੰਦੀ ਹੈ। ਸਿਮਿਲਰਲੀ ਅਸੀਂ ਕੰਪਿਊਟਰ ਦੇ ਵਿੱਚ ਕੀ ਹੈ, ਡੇਟਾ ਦੇ ਕੋਰਸਪੋਂਡਿੰਗ ਅਸੀਂ ਆਊਟਪੁੱਟ ਦੱਸ ਦਿੰਦੇ ਕਿ ਜੇ ਆਹ ਸਾਰੀਆਂ ਚੀਜ਼ਾਂ ਹੈਗੀਆਂ ਤਾਂ ਇਹਦੀ ਜਿਹੜੀ ਆਊਟਪੁੱਟ ਇਹ ਹੋਏਗੀ, ਤਾਂ ਉਹ ਇੱਕ ਲੇਬਲਿੰਗ ਬੇਸਡ ਲਰਨਿੰਗ ਹੁੰਦੀ ਹੈ ਮਸ਼ੀਨ ਦੇ ਵਿੱਚ। ਤੇ ਦੂਸਰੀ ਜਿਹੜੀ ਤਰੀਕਾ ਜਿਹੜੀ ਮਸ਼ੀਨ ਨੂੰ ਟ੍ਰੇਨ ਕਰਨ ਦਾ ਉਹ ਹੈ, ਥੋੜਾ ਜਿਹਾ ਐਡਵਾਂਸ ਵੇ ਹੈ ਜਿਹਦੇ ਵਿੱਚ ਅਸੀਂ ਡੀਪ ਲਰਨਿੰਗ ਨੂੰ ਯੂਜ਼ ਕਰਦੇ ਹਾਂ ਇਨਸਟੈਡ ਆਫ ਮਸ਼ੀਨ ਲਰਨਿੰਗ, ਜਿਹਦੇ ਵਿੱਚ ਬਹੁਤ ਸਾਰਾ ਜਦੋਂ ਡਾਟਾ ਇਮੇਜਸ ਦੀ ਫੋਰਮ ਦੇ ਵਿੱਚ ਹੁੰਦਾ ਤਾਂ ਉਹ ਖੁਦ ਹੀ ਆਪਣੇ ਆਪ ਹੀ ਮਾਡਲਸ ਟ੍ਰੇਨ ਹੋ ਕੇ ਆਟੋਮੈਟਿਕਲੀ ਫੀਚਰਸ ਨੂੰ ਐਕਸਟ੍ਰੈਕਟ ਕਰਕੇ ਆਊਟਪੁੱਟ ਦਿੰਦੇ ਆ। ਤਾਂ ਇਹ ਬੇਸਿਕਲੀ ਗਾਈਡਡ ਅਤੇ ਅਨਗਾਈਡਡ ਵੇ ਦੇ ਵਿੱਚ ਲਰਨਿੰਗ ਹੁੰਦੀ ਹੈ। ਤਾਂ ਮੋਸਟਲੀ ਕਾਮਨਲੀ ਜਿਹੜੀ ਇੱਕ ਆਮ ਸਰਲ ਭਾਸ਼ਾ 'ਚ ਮੈਂ ਦੱਸਾਂ ਤਾਂ ਇਹ ਸੁਪਰਵਾਈਜ਼ਡ ਲਰਨਿੰਗ ਦੀ ਐਗਜ਼ਾਮਪਲ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਦਿੱਤੀਆਂ, ਅਤੇ ਇਹੀ ਮੋਸਟਲੀ ਕਾਮਨਲੀ ਜਿਨ੍ਹਾਂ ਨੇ AI ਨੂੰ ਪਾਪੂਲਰ ਕੀਤਾ ਹੈ, ਇਹ ਸਾਡੀ ਜ਼ਿੰਦਗੀ ਦੇ ਵਿੱਚ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਇਹਨਾਂ ਨੂੰ ਅਸੀਂ ਯੂਜ਼ ਕਰ ਰਹੇ ਹਾਂ।
3: ਜੀ, ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਚੈਟ GPT ਹੈ, ਇਹ ਵੀ ਇਸੇ ਤਰੀਕੇ ਨਾਲ ਕੰਮ ਕਰਦਾ ਕਿ ਅਸੀਂ ਕੋਈ ਵੀ ਸਵਾਲ ਪੁੱਛਦੇ ਹਾਂ, ਅਸੀਂ ਦੇਖਦੇ ਹਾਂ ਕਿ ਉਹ ਜਵਾਬ ਵੀ ਦੇ ਦਿੰਦਾ ਸੋਫਟਵੇਅਰ, ਤੇ ਸਾਡੇ ਨਾਲ ਗੱਲਾਂ ਵੀ ਮਾਰਦਾ, ਤੇ ਕਈ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਦੁੱਖ ਸੁੱਖ ਵੀ ਸਾਂਝਾ ਕਰਨ ਲੱਗ ਜਾਂਦਾ ਚੈਟ GPT ਜਾਂ ਇਹਦੇ ਵਰਗੇ ਹੋਰ ਜਿਹੜੇ ਸੋਫਟਵੇਅਰ ਨੇ, ਇਹ ਵੀ ਉਸੇ ਤਰੀਕੇ ਨਾਲ ਕੰਮ ਕਰਦੇ ਨੇ?
2: ਸਰ, ਇਹ ਜਿਹੜੀ ਚੈਟ GPT ਹੈ, ਇਹਨਾਂ ਦਾ ਜੇ ਮੈਂ ਇਹਨੂੰ ਇੱਕ ਵਰਡ ਯੂਜ ਕਰਾਂ, ਇਹ ਹੈਗੇ ਲਾਰਜ ਲੈਂਗੁਏਜ ਮਾਡਲਸ, ਇਹਨਾਂ ਨੂੰ ਅਸੀਂ LLM ਦੀ ਫੋਰਮ ਦੇ ਵਿੱਚ ਡਿਫਾਈਨ ਕਰਦੇ ਹਾਂ। ਇਹ ਬੇਸਿਕਲੀ ਇਹ ਨਾ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਮਤਲਬ ਮਾਡਲ ਆਲਰੇਡੀ ਟ੍ਰੇਨ ਹੋ ਚੁੱਕੇ ਆ, ਕਿਉਂਕਿ ਇੰਟਰਨੈਟ ਦੇ ਵਿੱਚ ਕਿਤਾਬਾਂ ਤੋਂ, ਆਰਟੀਕਲਸ ਤੋਂ, ਵੈਬਸਾਈਟ ਤੋਂ ਬਹੁਤ ਸਾਰਾ ਡੇਟਾ ਜਿਹੜਾ ਜਨਰੇਟ ਹੋਇਆ ਹੋਇਆ, ਤਾਂ ਉਹ ਇਹ ਡੇਟਾ ਨੂੰ ਐਜ਼ ਏ ਇਨਪੁੱਟ ਇਹਨਾਂ ਨੇ ਆਲਰੇਡੀ ਲੈ ਕੇ ਉਹਨਾਂ ਦੇ ਵਿੱਚੋਂ ਪੈਟਰਨਸ ਨੂੰ ਲਰਨ ਕੀਤਾ ਹੋਇਆ। ਤਾਂ ਬੇਸਿਕਲੀ ਕੰਟੈਂਟ ਜਨਰੇਸ਼ਨ ਲਈ ਇਹ ਅੱਜ ਦੀ ਡੇਟ ਦੇ ਵਿੱਚ ਮੋਸਟਲੀ ਇਹ ਚੈਟ GPT ਮਾਡਲ ਯੂਜ ਕਰ ਰਹੇ ਹਾਂ, ਬਿਕੋਜ਼ ਇਹ ਆਟੋਮੈਟਿਕਲੀ ਪ੍ਰੋਬੇਬਿਲਿਟੀ ਬੇਸਡ ਡਿਸੀਜਨ ਲੈਂਦਾ ਕਿ ਹੁਣ ਜੇ ਆਹ ਵਰਡ ਆਇਆ ਤਾਂ ਅਗਲਾ ਵਰਡ ਇਹ ਆਊਗਾ, ਤੇ ਉਸਦੇ ਫੋਰਮ ਦੇ ਵਿੱਚ ਈਵਨ ਜੇ ਤੁਸੀਂ ਕੋਈ ਆਰਟੀਕਲ ਵੀ ਲਿਖਣਾ ਹੈ ਆਪਣੇ ਆਪ ਤੁਹਾਨੂੰ ਲਿਖ ਕੇ ਦੇ ਦੂਗਾ, ਬਿਕੋਜ਼ ਇੰਨਾ ਟ੍ਰੇਨ ਹੋ ਚੁੱਕਾ, ਇੰਨਾ ਇੰਟੈਲੀਜੈਂਟ ਹੋ ਚੁੱਕਾ ਹੈ ਮਾਡਲ। ਤੇ ਤੁਸੀਂ ਦੇਖੋਗੇ ਆਉਣ ਵਾਲੇ 2-3 ਸਾਲਾਂ ਦੇ ਵਿੱਚ ਇਹ ਜਿਹੜੇ ਮਾਡਲਸ ਦੀ ਟ੍ਰੇਨਿੰਗ ਹੈ ਇੰਨੀ ਐਕਸਟ੍ਰੀਮ ਹੋ ਜਾਊਗੀ, ਜਿਹੜੀ ਐਕੂਰੇਸੀ ਲੈਵਲ ਹੈ ਜਿਹੜੀ ਆਊਟਪੁੱਟ ਦਾ ਉਹ ਬਹੁਤ ਸਾਰਾ ਵੱਧ ਜਾਏਗਾ।
3: ਤੁਸੀਂ ਐਕੂਰੇਸੀ ਦੀ ਗੱਲ ਕੀਤੀ ਵੀ ਸਹੀ ਜਾਣਕਾਰੀ ਮਿਲਦੀ ਹੈ, ਪਰ ਕਦੇ ਕਦੇ ਇਸ ਤਰ੍ਹਾਂ ਵੀ ਹੋ ਸਕਦਾ ਕਿ ਤੁਸੀਂ ਜਿਸ ਤਰ੍ਹਾਂ ਕਿਹਾ ਵੀ ਚੈਟ GPT ਹੋਏ ਜਾਂ ਹੋਰ ਇੱਦਾਂ ਦੇ ਸੋਫਟਵੇਅਰ ਹੋਣ ਜਿਹੜੇ ਇੰਟਰਨੈਟ ਤੋਂ ਹੀ ਜਾਣਕਾਰੀ ਲੈਂਦੇ ਨੇ, ਫਿਰ ਉਹ ਤਾਂ ਕਦੇ ਕਦੇ ਗਲਤ ਜਾਣਕਾਰੀ ਵੀ ਦੇ ਸਕਦੇ ਨੇ।
2: ਸਰ ਬਿਲਕੁਲ, ਇਹ ਬੜੀ ਇਹਦੀ ਨੈਗੇਟਿਵ ਆਸਪੈਕਟ ਹੈ ਜਿਹੜਾ ਆਪਾਂ ਡਿਸਕਸ ਕਰ ਰਹੇ ਹਾਂ। ਬਸ ਇੱਕ ਬਹੁਤ ਧਿਆਨ ਰੱਖਣ ਵਾਲੀ ਜਿਹੜੀ ਗੱਲ ਇਹ ਹੈਗੀ ਹੈ ਕਿ ਅਸੀਂ ਜਿਹੜੇ ਇਹ ਮਾਡਲਸ ਹੈਗੇ AI ਮਾਡਲਸ ਹੈ ਇਹਨਾਂ ਨੂੰ ਅਸੀਂ ਬਲਾਈਂਡਲੀ ਯੂਜ਼ ਨਹੀਂ ਕਰ ਸਕਦੇ, ਇਹਨਾਂ ਦੀ ਜਿਹੜੀ ਆਉਟਪੁੱਟ ਨੂੰ ਸਾਨੂੰ ਵੇਰੀਫਾਈ ਕਰਨਾ ਹੀ ਪਊਗਾ। ਅਦਰਵਾਈਜ਼ ਜੇ ਅਸੀਂ ਸੋਚ ਲਈਏ ਜੋ ਇਹਨਾਂ ਨੇ ਕਹਿ ਤਾ ਉਹ ਬਿਲਕੁਲ ਠੀਕ ਹੈ, ਉਹ ਬਿਲਕੁਲ ਹੀ ਰੋਂਗ ਵੇ ਹੈ। ਔਰ ਅਸੀਂ ਅਸੀਂ ਆਪਣੇ ਸਟੂਡੈਂਟਸ ਨੂੰ ਵੀ ਡੇਲੀ ਦੱਸਦੇ ਹਾਂ ਕਿ ਇਹ ਡੋਂਟ ਫੋਲੋ ਦੀਜ਼ ਮਾਡਲਸ ਬਲਾਈਂਡਲੀ, ਕਿ ਇਹਨਾਂ ਨੂੰ ਤੁਸੀਂ ਬਲਾਈਂਡਲੀ ਨਹੀਂ ਫੋਲੋ ਕਰਨਾ, ਇਹਨਾਂ ਦੀ ਆਉਟਪੁੱਟ ਨੂੰ ਤੁਸੀਂ ਵੇਰੀਫਾਈ ਕਰਨਾ, ਤੇ ਜੇ ਆਉਟਪੁੱਟ ਨੂੰ ਵੇਰੀਫਾਈ ਕਰਕੇ ਤਾਂ ਹੀ ਤੁਸੀਂ ਇਹਨਾਂ ਨੂੰ, ਬਿਕੋਜ਼ ਹਾਲੇ ਮਾਡਲਸ ਦੀ ਟ੍ਰੇਨਿੰਗ ਉਸ ਲੈਵਲ ਤੇ ਨਹੀਂ ਹੋਈ, ਤੇ ਇਹ ਜਿਹੜੀ ਐਕੂਰੇਸੀ ਹੈ ਮੈਨੂੰ ਲੱਗਦਾ 2-3 ਸਾਲਾਂ ਦੇ ਵਿੱਚ ਕਾਫੀ ਜ਼ਿਆਦਾ ਵੱਧ ਜਾਊਗੀ। ਹੋਰ
3: ਜੀ ਡਾਕਟਰ ਸਾਹਿਬ, ਤੁਸੀਂ 2-3 ਸਾਲਾਂ ਦੀ ਗੱਲ ਕੀਤੀ, ਤੇ ਆਉਣ ਵਾਲੇ 5-10 ਸਾਲਾਂ ਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਵੀ AI ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਕਿਵੇਂ ਬਦਲ ਦੇਗਾ?
2: ਸਰ ਇੱਕ ਟਰਮ ਮੈਂ ਯੂਜ਼ ਕਰਨਾ ਚਾਹੂੰਗਾ ਇੱਥੇ, ਏਜੈਂਟਿਕ AI। ਹੁਣ ਜਿਹੜਾ ਆਉਣ ਵਾਲਾ ਸਮਾਂ ਹੈ, ਥਰਡ ਵੇਵ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ ਆਊਗੀ ਆਉਣ ਵਾਲੇ 2-3 ਸਾਲਾਂ ਦੇ ਵਿੱਚ, ਜਿਹਦੇ ਵਿੱਚ ਅਸੀਂ AI ਦੇ ਏਜੰਟਸ ਬਣਾਵਾਂਗੇ ਜਿਹਦੇ ਨਾਲ ਪ੍ਰੋਡਕਟ ਬੇਸ AI। ਹਾਲੇ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਕੋਈ ਵੀ ਤੁਸੀਂ ਪ੍ਰੋਡਕਟ ਬਾਏ ਕਰੋਗੇ ਉਹ ਉਹਦੇ ਵਿੱਚ ਆਰਟੀਫਿਸ਼ਲੀ AI ਜਿਹੜੀ ਅਨੇਬਲਡ ਹੋਊਗਾ, ਉਹ ਆਪਣਾ ਤੁਹਾਡਾ ਹੀ ਡਾਟਾ ਲੈ ਕੇ ਤੁਹਾਨੂੰ ਹੀ ਤੁਹਾਡੇ ਤੋਂ ਲੈ ਕੇ ਉਹ ਲਰਨ ਕਰਕੇ ਤੁਹਾਨੂੰ ਡਿਸੀਜਨਸ ਵੀ ਦਿਆ ਕਰੂਗਾ। ਕੋਈ ਵੀ ਮੈਂ ਜਿਵੇਂ ਛੋਟੀ ਜਿਹੀ ਐਗਜ਼ਾਮਪਲ ਲੈ ਸਕਦਾ ਕਿ ਤੁਸੀਂ ਜੇ ਮੰਨ ਲਓ ਕੋਈ AC ਲਿਆ ਕਿ ਤੁਸੀਂ ਰੋਜ਼ ਕਿੰਨੇ ਟੈਂਪਰੇਚਰ ਤੇ ਸੈੱਟ ਕਰਦੇ ਹੋ, ਤਾਂ ਉਹ ਲਰਨ ਕਰ ਲਏਗਾ, ਉਹਦਾ ਆਟੋਮੈਟਿਕਲੀ ਉਹਨੂੰ ਦੁਬਾਰਾ ਤੁਹਾਨੂੰ ਰਿਮੋਟ ਦੇ ਉੱਤੋਂ ਟੈਂਪਰੇਚਰ ਸੈੱਟ ਕਰਨ ਦੀ ਲੋੜ ਨਹੀਂ ਹੈ, ਤਾਂ ਉਹਨੇ ਆਟੋਮੈਟਿਕਲੀ ਲਰਨ ਕਰ ਲਿਆ ਕਿ ਇਹ ਪਿਛਲੇ 1 ਮਹੀਨੇ ਤੋਂ ਇਸ ਘਰ ਦੇ ਵਿੱਚ ਇਸ ਪਰਟੀਕੁਲਰ ਰੂਮ ਦੇ ਵਿੱਚ ਇਸ ਪਰਟੀਕੁਲਰ AC ਦਾ ਇੰਨਾ ਟੈਂਪਰੇਚਰ ਹੈ, ਤਾਂ ਉਸ ਹਿਸਾਬ ਨਾਲ ਹੀ ਉਹ ਸੈੱਟ ਕਰੇਗਾ। ਮਤਲਬ ਕਹਿਣ ਦਾ ਭਾਵ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਏਜੰਟਸ ਹੋਣਗੇ AI ਦੇ, ਔਰ ਉਹ ਏਜੰਟਸ ਪ੍ਰੋਡਕਟ ਦੇ ਵਿੱਚ ਡਿਪਲੋਏ ਹੋਣਗੇ, ਔਰ ਤੁਸੀਂ ਦੇਖੋਗੇ ਕਿ ਹਰ ਇੱਕ ਪ੍ਰੋਡਕਟ ਹੈ ਜਿਹੜਾ ਉਹ AI ਇਨੇਬਲਡ ਹੋਏਗਾ।
3: ਡਾਕਟਰ ਸਾਹਿਬ, ਅਕਸਰ ਜਦੋਂ AI ਦੀ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਮੌਜੂਦਾ ਦੌਰ ਦੇ ਵਿੱਚ, ਤੇ ਇੱਕ ਡਰ ਵੀ ਹੈ ਕਿ ਆਉਣ ਵਾਲੇ ਸਮੇਂ ਵਿੱਚ AI ਨੌਕਰੀਆਂ ਖਾ ਜਾਏਗਾ,
2: ਜੀ
3: ਇਹ ਡਰ ਸਹੀ ਹੈ ਜਾਂ ਗਲਤ ਹੈ?
2: ਸਰ ਥੋੜ੍ਹਾ ਇਹਨੂੰ ਮੈਂ ਥੋੜ੍ਹਾ ਜਿਹਾ ਬੈਲੈਂਸ ਜਿਹਾ ਆਨਸਰ ਦੇਣਾ ਚਾਹੂੰਗਾ, ਕੁਛ ਗੱਲਾਂ 'ਚ ਸਹੀ ਵੀ ਹੈ, ਬਟ ਇੰਨੀ ਵੀ, ਬਿਕੋਜ਼ ਅਸੀਂ ਟਰਾਂਸਫਰਮੇਸ਼ਨ ਫੇਸ 'ਚੋਂ ਲੰਘ ਰਹੇ ਹਾਂ ਇਸ ਟਾਈਮ। ਟਰਾਂਸਫਰਮੇਸ਼ਨ ਫੇਸ 'ਚ ਮਤਲਬ ਜਦੋਂ ਤੁਹਾਨੂੰ ਯਾਦ ਹੋਵੇ ਜਦੋਂ ਬੈਂਕਿੰਗ ਦੇ ਵਿੱਚ ਕੰਪਿਊਟਰ ਇੰਟਰੋਡਿਊਸ ਹੋਇਆ ਸੀ, ਤਾਂ ਉਦੋਂ ਸਾਡੇ ਬਜ਼ੁਰਗ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਕਈਆਂ ਨੇ ਤਾਂ ਨੌਕਰੀਆਂ ਵੀ ਛੱਡਤੀਆਂ ਸੀ ਇਸ ਡਰ ਕੇ ਕਿ ਮੈਨੂੰ ਮੇਰਾ ਹੁਣ ਲੋੜ ਹੀ ਨਹੀਂ ਰਹਿਣੀ। ਤਾਂ ਬਟ ਤੁਸੀਂ ਦੇਖੋ ਟਾਈਪ ਰਾਈਟਰ ਆਇਆ ਤਾਂ ਹੋਰ ਕਈ ਜਿੰਨੇ ਵੀ ਇਨਵੈਂਸ਼ਨ ਹੁੰਦੀਆਂ, ਤਾਂ ਉਹ ਇੱਕ ਵਾਰੀ ਜਦੋਂ ਟਰਾਂਸਫਰਮੇਸ਼ਨ ਹੁੰਦੀ ਹੈ ਇੱਕ ਡਰ ਹੁੰਦਾ, ਬਟ ਨੋ ਡਾਊਟ ਜਿਹੜੀਆਂ ਰੈਪੀਟੇਟਿਵ ਜੋਬਸ ਹੈ ਉਹ ਖਤਮ ਹੋ ਜਾਣਗੀਆਂ, ਤੇ ਬਟ ਜਿਹੜੀਆਂ ਆਪਣੇ ਕੋਲ ਦੂਸਰੀ ਟਾਈਪ ਦੀਆਂ ਜੋਬਸ ਹੈ, ਨਵੇਂ ਟਾਈਪ ਦੀਆਂ ਜੋਬਸ ਨਿਕਲਣਗੀਆਂ, ਲਾਈਕ ਮੈਂ ਜੇ ਕਹਿ ਸਕਦਾ ਕਿ ਪ੍ਰੋਮਪਟ ਇੰਜੀਨੀਅਰਿੰਗ ਇੱਕ ਨਵਾਂ ਵਰਡ ਸਾਡੀ ਇੱਕ ਫੀਲਡ ਦੇ ਵਿੱਚ ਚੱਲ ਰਿਹਾ, ਤਾਂ ਸਾਨੂੰ ਪ੍ਰੋਮਪਟ ਇੰਜੀਨੀਅਰਸ ਦੀ ਲੋੜ ਪਏਗੀ, ਸਾਨੂੰ AI ਟ੍ਰੇਨਰਸ ਦੀ ਲੋੜ ਪਏਗੀ, ਸਾਨੂੰ AI ਐਥੀਕਲ ਐਕਸਪਰਟਸ ਦੀ ਲੋੜ ਪਏਗੀ, ਜਿਹੜਾ ਕਿ ਬਹੁਤ ਹੀ ਜ਼ਿਆਦਾ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਲੋੜ ਪੈਣੀ ਹੈ ਐਥਿਕਸ ਦੀ, ਬਿਕੋਜ਼ ਰਿਸਪੋਂਸੀਬਲ AI ਇੱਕ ਵਰਡ ਜਿਹੜਾ ਅਸੀਂ ਯੂਜ਼ ਕਰਦੇ ਹਾਂ ਕਿ ਅਸੀਂ ਜਿਹੜਾ AI ਨੂੰ ਰਿਸਪੋਂਸੀਬਲੀ ਯੂਜ਼ ਕਰੀਏ, ਤਾਂ ਇਹ ਥੋੜ੍ਹਾ ਬੈਲੈਂਸ ਹੈ। ਇੱਕ ਨੋ ਡਾਊਟ AI ਵਿਲ ਈਟ ਸਮ ਟਾਈਪਸ ਆਫ ਜੋਬ, ਬਟ ਨੋਟ ਇਟ ਵਿਲ ਕ੍ਰੀਏਟ ਆਲਸੋ ਸਮ ਨਿਊ ਟਾਈਪਸ ਆਫ ਜੋਬ, ਇਹਨੇ ਸਾਨੂੰ ਨਵੇਂ ਟਾਈਪ ਦੀਆਂ ਜੋਬਸ ਨੂੰ ਇੰਟਰੋਡਿਊਸ ਵੀ ਕਰਨਾ, ਤੇ ਸਾਨੂੰ ਇੰਨਾ ਵੀ ਡਰਨ ਦੀ ਲੋੜ ਨਹੀਂ ਹੈਗੀ।
3: ਜੀ, ਤੇ ਆਖਰੀ ਸਵਾਲ ਡਾਕਟਰ ਸਾਹਿਬ ਮੇਰਾ, ਕਿ ਜਦੋਂ ਅਸੀਂ ਕਿਸੇ ਵੀ ਤਰੀਕੇ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸੋਫਟਵੇਅਰ ਜਾਂ ਕੋਈ ਡਿਵਾਈਸ ਯੂਜ਼ ਕਰੀਏ, ਤਾਂ ਕਿਹੜੀ ਕਿਹੜੀ ਗੱਲਾਂ ਦਾ ਸਾਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ?
2: ਸਰ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ AI ਦੀ ਆਊਟਪੁੱਟ ਹੈ, ਪਹਿਲੀ ਗੱਲ ਤਾਂ ਸਾਨੂੰ ਉਹ 100% ਸਹੀ ਨਹੀਂ ਹੈ ਅੱਜ ਦੀ ਡੇਟ ਦੇ ਵਿੱਚ, ਤਾਂ ਹਮੇਸ਼ਾ ਕੋਈ ਮੈਂ ਸਾਰਿਆਂ ਨੂੰ ਇਹੀ ਆਪਣੇ ਸਟੂਡੈਂਟਸ ਨੂੰ ਵੀ ਇਹੀ ਕਹਿੰਦਾ ਕਿ ਕੋਈ ਵੀ ਤੁਸੀਂ ਪ੍ਰੋਂਪਟ ਲਗਾ ਰਹੇ ਹੋ ਜਿਹੜੀ ਉਹਦੀ ਆਊਟਪੁੱਟ ਹੈ ਉਹਨੂੰ ਵੇਰੀਫਾਈ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੀ ਉਹ ਇੰਗਲਿਸ਼ ਲਿਖ ਰਿਹਾ ਉਹ ਤਾਂ ਐਕੂਰੇਟਲੀ ਲਿਖ ਰਿਹਾ, ਪਰ ਜਿਹੜਾ ਉਹ ਡੇਟਾ ਉਹਦੇ ਵਿੱਚ ਜਿਹੜਾ ਆਊਟਪੁੱਟ ਆ ਰਹੀ ਹੈ ਉਹ 100% ਕਰੈਕਟ ਨਹੀਂ ਹੈ। ਉਹ ਇੱਕ ਕੰਟੈਂਟ ਜਨਰੇਸ਼ਨ ਮਾਡਲ ਹੈ ਜਿਹਨੇ ਤੁਹਾਨੂੰ ਕੰਟੈਂਟ ਹਾਈਪੋਥੈਟਿਕਲੀ ਵੀ ਜਨਰੇਟ ਕਰਕੇ ਦਿੱਤਾ ਹੋ ਸਕਦਾ। ਤਾਂ ਪਹਿਲੀ ਚੀਜ਼ ਤਾਂ ਇਹ ਹੈ ਕਿ ਜਿਹੜਾ ਵੀ AI ਦੀ ਪ੍ਰੋਂਪਟ ਦੀ ਆਊਟਪੁੱਟ ਹੈ ਉਹਨੂੰ ਤੁਸੀਂ ਵੇਰੀਫਾਈ ਕਰਨਾ। ਦੂਸਰੀ, ਆਪਣੀ ਕੋਈ ਵੀ ਨਿੱਜੀ ਜਾਣਕਾਰੀ AI ਮਾਡਲ ਨੂੰ ਨਹੀਂ ਦੇਣੀ। ਮੈਨੂੰ ਪਿੱਛੇ ਜੇ ਇੱਕ ਡਾਕਟਰ ਸਾਹਿਬ ਦਾ ਫੋਨ ਵੀ ਆਇਆ, ਉਹ ਮੇਰੇ ਫਰੈਂਡ ਹੈ, ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਆਪਣੀ ਫੋਟੋ ChatGPT ਨੂੰ ਦੇਤੀ।

0: ਕਰਦੇ ਆ। ਤਾਂ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ AI ਇੱਕ ਇਹਨਾਂ ਪੋਜ਼ਿਟਿਵ ਐਸਪੈਕਟ ਨੂੰ ਦੇਖ ਕੇ ਇਹਨੂੰ ਯੂਜ਼ ਕਰਨਾ ਹੈ ਤੇ ਇਹਨੂੰ ਬਲਾਈਂਡਲੀ ਨਹੀਂ ਯੂਜ਼ ਕਰਨਾ।
1: ਜੀ ਡਾਕਟਰ ਅਭਿਨਵ ਭੰਡਾਰੀ ਜੀ, ਤੁਸੀਂ ਸਾਡੇ ਪ੍ਰੋਗਰਾਮ 'ਚ ਜੁੜੇ, AI ਦੇ ਵਿਸ਼ੇ 'ਤੇ ਬੜੀ ਮਹੱਤਵਪੂਰਨ ਜਾਣਕਾਰੀਆਂ ਸਾਂਝੀ ਕੀਤੀਆਂ। ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲਿਆਂ ਨੂੰ, ਸਰੋਤਿਆਂ ਨੂੰ ਇਹ ਜਾਣਕਾਰੀ ਪਸੰਦ ਆਈ ਹੋਏਗੀ। ਤੁਸੀਂ ਸਾਡੇ ਨਾਲ ਜੁੜੇ, ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਸਰ, ਥੈਂਕ ਯੂ, ਧੰਨਵਾਦ ਜੀ।
2: ਉਮੀਦ ਕਰਦੇ ਹਾਂ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਏਗੀ ਅਤੇ ਹੁਣ ਸਮਾਂ ਹੋ ਗਿਆ ਅੱਜ ਦੇ ਵਿਗਿਆਨੀ ਬਾਰੇ ਜਾਣਨ ਦਾ। ਅੱਜ ਅਸੀਂ ਗੱਲ ਕਰ ਰਹੇ ਹਾਂ ਵਿਸ਼ਵ ਪ੍ਰਸਿੱਧ ਵਿਗਿਆਨੀ ਮੈਰੀ ਕਿਊਰੀ ਦੀ, ਜਿਨ੍ਹਾਂ ਨੂੰ ਆਧੁਨਿਕ ਵਿਗਿਆਨ ਦੇ ਇਤਿਹਾਸ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਵਿਗਿਆਨੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮੈਰੀ ਕਿਊਰੀ ਦਾ ਜਨਮ ਸੰਨ 1867 ਵਿੱਚ ਪੋਲੈਂਡ ਦੀ ਰਾਜਧਾਨੀ ਵਾਰਸੋ ਵਿੱਚ ਹੋਇਆ ਸੀ। ਬਚਪਨ ਤੋਂ ਹੀ ਉਹ ਪੜ੍ਹਾਈ ਅਤੇ ਵਿਗਿਆਨ ਵਿੱਚ ਬਹੁਤ ਰੁਚੀ ਰੱਖਦੇ ਸਨ। ਉਸ ਸਮੇਂ ਮਹਿਲਾਵਾਂ ਲਈ ਉੱਚ ਸਿੱਖਿਆ ਹਾਸਲ ਕਰਨਾ ਆਸਾਨ ਨਹੀਂ ਸੀ, ਪਰ ਇਸ ਦੇ ਬਾਵਜੂਦ ਉਹਨਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਬਾਅਦ ਵਿੱਚ ਪੈਰਿਸ ਜਾ ਕੇ ਫਿਜ਼ਿਕਸ ਅਤੇ ਮੈਥਮੈਟਿਕਸ ਦੀ ਪੜ੍ਹਾਈ ਕੀਤੀ। ਮੈਰੀ ਕਿਊਰੀ ਨੇ ਆਪਣੇ ਪਤੀ ਪੀਰੀ ਕਿਊਰੀ ਨਾਲ ਮਿਲ ਕੇ ਰੇਡੀਓ ਐਕਟੀਵਿਟੀ ਉੱਤੇ ਮਹੱਤਵਪੂਰਨ ਖੋਜ ਕੀਤੀ। ਦਰਅਸਲ ਰੇਡੀਓ ਐਕਟੀਵਿਟੀ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਮੈਰੀ ਕਿਊਰੀ ਨੇ ਹੀ ਕੀਤੀ ਸੀ। ਆਪਣੀ ਖੋਜ ਦੌਰਾਨ ਉਹਨਾਂ ਨੇ ਪੋਲੋਨੀਅਮ ਅਤੇ ਰੇਡੀਅਮ ਨਾਮ ਦੇ ਦੋ ਤੱਤਾਂ ਦੀ ਖੋਜ ਕੀਤੀ। ਪੋਲੋਨੀਅਮ ਦਾ ਨਾਮ ਉਹਨਾਂ ਨੇ ਆਪਣੇ ਦੇਸ਼ ਪੋਲੈਂਡ ਦੇ ਨਾਮ 'ਤੇ ਹੀ ਰੱਖਿਆ ਸੀ। ਸੰਨ 1903 ਵਿੱਚ ਮੈਰੀ ਕਿਊਰੀ ਨੇ ਆਪਣੇ ਪਤੀ ਪੀਰੀ ਕਿਊਰੀ ਅਤੇ ਵਿਗਿਆਨੀ ਹੈਨਰੀ ਬੈਕਰਲ ਨਾਲ ਮਿਲ ਕੇ ਫਿਜ਼ਿਕਸ ਦਾ ਨੋਬਲ ਪ੍ਰਾਈਜ਼ ਜਿੱਤਿਆ। ਇਸ ਤਰ੍ਹਾਂ ਉਹ ਨੋਬਲ ਪ੍ਰਾਈਜ਼ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ। ਇਸ ਤੋਂ ਬਾਅਦ ਸੰਨ 1911 ਵਿੱਚ ਉਹਨਾਂ ਨੂੰ ਕੈਮਿਸਟਰੀ ਵਿੱਚ ਇੱਕ ਹੋਰ ਨੋਬਲ ਪ੍ਰਾਈਜ਼ ਮਿਲਿਆ। ਅੱਜ ਤੱਕ ਉਹ ਦੁਨੀਆ ਦੀ ਇਕੱਲੀ ਵਿਗਿਆਨੀ ਹੈ ਜਿਨ੍ਹਾਂ ਨੂੰ ਦੋ ਵੱਖ-ਵੱਖ ਵਿਗਿਆਨਕ ਵਿਸ਼ਿਆਂ ਵਿੱਚ ਨੋਬਲ ਪ੍ਰਾਈਜ਼ ਮਿਲਿਆ। ਉਹਨਾਂ ਦੀ ਖੋਜ ਨੇ ਮੈਡੀਕਲ ਵਿਗਿਆਨ ਨੂੰ ਬਹੁਤ ਪ੍ਰਭਾਵਿਤ ਕੀਤਾ। ਰੇਡੀਓ ਐਕਟੀਵਿਟੀ ਉੱਤੇ ਹੋਈ ਖੋਜ ਨੇ ਅੱਗੇ ਚੱਲ ਕੇ ਕੈਂਸਰ ਦੇ ਇਲਾਜ ਵਿੱਚ ਰੇਡੀਏਸ਼ਨ ਥੈਰੇਪੀ ਵਰਗੀਆਂ ਤਕਨੀਕਾਂ ਲਈ ਰਾਹ ਖੋਲ੍ਹਿਆ। ਪਹਿਲੇ ਵਿਸ਼ਵ ਯੁੱਧ ਦੌਰਾਨ ਮੈਰੀ ਕਿਊਰੀ ਨੇ ਮੋਬਾਈਲ ਐਕਸਰੇ ਯੂਨਿਟਸ ਤਿਆਰ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਨਾਲ ਜੰਗ ਵਿੱਚ ਜ਼ਖਮੀ ਸੈਨਿਕਾਂ ਦੇ ਇਲਾਜ ਵਿੱਚ ਮਦਦ ਮਿਲੀ। ਲਗਾਤਾਰ ਰੇਡੀਏਸ਼ਨ ਦੇ ਸੰਪਰਕ ਵਿੱਚ ਰਹਿਣ ਕਾਰਨ ਉਹਨਾਂ ਦੀ ਸਿਹਤ ਉੱਤੇ ਵੀ ਗੰਭੀਰ ਅਸਰ ਪਿਆ ਅਤੇ ਸੰਨ 1934 ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਪਰ ਉਹਨਾਂ ਦੀਆਂ ਖੋਜਾਂ ਅਤੇ ਯੋਗਦਾਨ ਅੱਜ ਵੀ ਵਿਗਿਆਨ ਦੀ ਦੁਨੀਆ ਨੂੰ ਰੌਸ਼ਨ ਕਰ ਰਹੀਆਂ ਨੇ। ਸਾਥੀਓ, ਮੈਰੀ ਕਿਊਰੀ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਜਿਗਿਆਸਾ, ਮਿਹਨਤ ਅਤੇ ਸਮਰਪਣ ਨਾਲ ਵਿਗਿਆਨ ਦੀ ਦੁਨੀਆ ਵਿੱਚ ਵੱਡੇ ਤੋਂ ਵੱਡੇ ਬਦਲਾਅ ਲਿਆਂਦੇ ਜਾ ਸਕਦੇ ਨੇ। ਤੇ ਸਾਥੀਓ, ਹੁਣ ਪ੍ਰੋਗਰਾਮ ਵਿਗਿਆਨ ਜਗਤ ਵਿੱਚ ਵਾਰੀ ਹੈ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਨਾਲ ਜੁੜੀਆਂ ਕੁਝ ਅਹਿਮ ਖਬਰਾਂ ਦੀ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਯਾਨੀ ਇਸਰੋ ਨੇ ਜਾਣਕਾਰੀ ਦਿੱਤੀ ਹੈ ਕਿ ਉਸਦਾ ਗਗਨਯਾਨ ਮਿਸ਼ਨ ਲਗਾਤਾਰ ਅੱਗੇ ਵੱਧ ਰਿਹਾ ਹੈ। ਇਸ ਮਿਸ਼ਨ ਤਹਿਤ ਭਾਰਤ ਪਹਿਲੀ ਵਾਰ ਆਪਣੇ ਅੰਤਰਿਕਸ਼ ਯਾਤਰੀਆਂ ਨੂੰ ਅੰਤਰਿਕਸ਼ ਵਿੱਚ ਭੇਜਣ ਦੀ ਤਿਆਰੀ ਕਰ ਰਿਹਾ ਹੈ। ਭਾਰਤ ਦੇ ਆਉਣ ਵਾਲੇ ਸ਼ੁਕਰਯਾਨ ਮਿਸ਼ਨ ਨੂੰ ਹੁਣ ਸਵੀਡਨ ਦਾ ਵੀ ਸਹਿਯੋਗ ਮਿਲੇਗਾ। ਇਸ ਮਿਸ਼ਨ ਤਹਿਤ ਇਸਰੋ ਸ਼ੁਕਰ ਗ੍ਰਹਿ ਯਾਨੀ ਵੀਨਸ ਦੇ ਵਾਤਾਵਰਣ ਅਤੇ ਸਤਾ ਦਾ ਅਧਿਐਨ ਕਰੇਗਾ। ਯੂਨੀਵਰਸਿਟੀ ਆਫ ਵਾਰਵਿਕ ਇੰਗਲੈਂਡ ਅਤੇ ਨਾਸਾ ਨਾਲ ਜੁੜੇ ਖੋਜਾਰਥੀਆਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਸੂਰਜ ਮੰਡਲ ਤੋਂ ਬਾਹਰ ਮੌਜੂਦ ਕਈ ਨਵੇਂ ਗ੍ਰਹਿਾਂ ਦੀ ਪਛਾਣ ਕੀਤੀ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ AI ਭਵਿੱਖ ਵਿੱਚ ਅੰਤਰਿਕਸ਼ ਖੋਜ ਨੂੰ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾ ਸਕਦੀ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਯਾਨੀ ਵਿਸ਼ਵ ਸਿਹਤ ਸੰਗਠਨ ਨਾਲ ਜੁੜੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕਲਾਈਮੇਟ ਚੇਂਜ ਹੁਣ ਲੋਕਾਂ ਦੀ ਸਿਹਤ ਉੱਤੇ ਸਿੱਧਾ ਅਸਰ ਪਾ ਰਿਹਾ ਹੈ। ਵੱਧਦੀ ਗਰਮੀ ਅਤੇ ਪ੍ਰਦੂਸ਼ਣ ਕਾਰਨ ਸਾਹ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਮਾਮਲੇ ਵੱਧ ਰਹੇ ਨੇ। ਸਾਊਥ ਕੋਰੀਆ ਦੇ ਵਿਗਿਆਨੀਆਂ ਨੇ ਇੱਕ ਅਜਿਹਾ ਵੇਅਰੇਬਲ ਡਿਵਾਈਸ ਤਿਆਰ ਕੀਤਾ ਜੋ ਸਰੀਰ ਦੀਆਂ ਹਰਕਤਾਂ ਨਾਲ ਖੁਦ ਹੀ ਚਾਰਜ ਹੋ ਸਕਦਾ ਹੈ। ਖੋਜਾਰਥੀਆਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਸਮਾਰਟ ਵਾਚਿਸ ਅਤੇ ਮੈਡੀਕਲ ਡਿਵਾਈਸਿਸ ਨੂੰ ਵਾਰ ਵਾਰ ਚਾਰਜ ਕਰਨ ਦੀ ਲੋੜ ਘੱਟ ਹੋ ਸਕਦੀ ਹੈ। ਅਤੇ ਆਸਟ੍ਰੇਲੀਆ ਦੀ ਮੋਨੈਸ਼ ਯੂਨੀਵਰਸਿਟੀ ਦੀ ਇੱਕ ਖੋਜ ਵਿੱਚ ਸਾਹਮਣੇ ਆਇਆ ਕਿ ਬਹੁਤ ਜ਼ਿਆਦਾ ਪ੍ਰੋਸੈਸ ਫੂਡ ਅਤੇ ਸ਼ੂਗਰੀ ਡਰਿੰਕ ਦਾ ਸੇਵਨ ਦਿਮਾਗੀ ਸਿਹਤ ਉੱਤੇ ਨਕਾਰਾਤਮਕ ਅਸਰ ਪਾ ਸਕਦਾ ਹੈ। ਮਾਹਿਰਾਂ ਨੇ ਲੋਕਾਂ ਨੂੰ ਸੰਤੁਲਿਤ ਅਤੇ ਤਾਜ਼ਾ ਖੁਰਾਕ ਵੱਲ ਧਿਆਨ ਦੇਣ ਦੀ

ਦਿੱਤੀ ਹੈ। ਸਾਥੀਓ, ਇਹ ਸਨ ਕੁਝ ਖਬਰਾਂ ਤੇ ਜਾਣਕਾਰੀਆਂ ਇਸ ਹਫਤੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਨਾਲ ਜੁੜੀਆਂ ਹੋਈਆਂ। ਤੇ ਹੁਣ ਪ੍ਰੋਗਰਾਮ ਵਿਗਿਆਨ ਜਗਤ ਦੇ ਅਖੀਰਲੇ ਹਿੱਸੇ ਵਿੱਚ ਸਮਾਂ ਹੋ ਗਿਆ ਅੱਜ ਦੇ ਐਪੀਸੋਡ ਦੇ ਸਵਾਲ ਦਾ। ਸੋ ਸਵਾਲ ਇਹ ਹੈ ਕਿ ਬਿਜਲੀ ਦੀ ਚਮਕ ਪਹਿਲਾਂ ਕਿਉਂ ਦਿਖਾਈ ਦਿੰਦੀ ਹੈ ਤੇ ਗੜਗੜਾਹਟ ਦੀ ਆਵਾਜ਼ ਬਾਅਦ ਵਿੱਚ ਕਿਉਂ ਸੁਣਾਈ ਦਿੰਦੀ ਹੈ? ਤਾਂ ਸਵਾਲ ਦਾ ਸਹੀ ਜਵਾਬ ਹੈ ਕਿ ਰੋਸ਼ਨੀ ਦੀ ਰਫ਼ਤਾਰ ਆਵਾਜ਼ ਨਾਲੋਂ ਕਾਫ਼ੀ ਜ਼ਿਆਦਾ ਤੇਜ਼ ਹੁੰਦੀ ਹੈ। ਇਸ ਕਰਕੇ ਜਦੋਂ ਬਿਜਲੀ ਕੜਕਦੀ ਹੈ ਤਾਂ ਉਸ ਦੀ ਚਮਕ ਸਾਨੂੰ ਪਹਿਲਾਂ ਦਿਖਾਈ ਦਿੰਦੀ ਹੈ, ਜਦਕਿ ਗੜਗੜਾਹਟ ਦੀ ਆਵਾਜ਼ ਕੁਝ ਸਮੇਂ ਬਾਅਦ ਸਾਡੇ ਤੱਕ ਪਹੁੰਚਦੀ ਹੈ। ਇਸ ਦੇ ਨਾਲ ਹੀ ਅੱਜ ਦਾ ਐਪੀਸੋਡ ਇੱਥੇ ਹੀ ਸਮਾਪਤ ਹੁੰਦਾ ਹੈ। ਉਮੀਦ ਹੈ ਕਿ ਇਹ ਐਪੀਸੋਡ ਤੁਹਾਨੂੰ ਪਸੰਦ ਆਇਆ ਹੋਵੇਗਾ। ਅਗਲੇ ਐਪੀਸੋਡ ਵਿੱਚ ਅਸੀਂ ਮੁੜ ਹਾਜ਼ਰ ਹੋਵਾਂਗੇ ਵਿਗਿਆਨ ਅਤੇ ਟੈਕਨੋਲੋਜੀ ਦੀ ਦੁਨੀਆ ਨਾਲ ਜੁੜੇ ਇੱਕ ਹੋਰ ਦਿਲਚਸਪ ਵਿਸ਼ੇ ਦੇ ਨਾਲ। ਮੈਂ ਹਾਂ ਰਿਪੂਦਮਨ ਸਿੰਘ, ਤੁਸੀਂ ਸੁਣ ਰਹੇ ਸੀ ਵਿਗਿਆਨ ਜਗਤ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ।

ਨਿਊਜ਼ ਔਨ AIR ਐਪ ਦੀ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ, ਪਰ ਉਸ ਤੋਂ ਪਹਿਲਾਂ ਝਾਤ ਨਾਲ ਲੈਂਦੇ ਹਾਂ ਨਿਊਜ਼ ਹੈਡਲਾਈਨਸ ਦੀ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਬਰਤਾਨੀਆ ਆਜ਼ਾਦ ਵਪਾਰ ਸਮਝੌਤਾ ਸਭ ਤੋਂ ਵਿਆਪਕ ਸਮਝੌਤਾ ਹੈ। ਭਾਰਤ ਨੇ 2026 'ਚ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਗੁਰੂਗ੍ਰਾਮ 'ਚ 11ਵੀਂ ਬ੍ਰਿਕਸ ਊਰਜਾ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ। ਰੱਖਿਆ ਆਤਮ ਨਿਰਭਰਤਾ ਦੇ ਇੱਕ ਅਹਿਮ ਮੀਲ ਪੱਥਰ ਵਜੋਂ DRDO ਨੇ ਸਵਦੇਸ਼ੀ ਨੇਤਰਾ ਏਅਰਬੋਰਨ ਅਰਲੀ ਵਾਰਨਿੰਗ ਐਂਡ ਕੰਟਰੋਲ ਸਿਸਟਮ ਲਈ ਅੰਤਿਮ ਸੰਚਾਲਨ ਮਨਜ਼ੂਰੀ ਪ੍ਰਾਪਤ ਕਰ ਲਈ ਹੈ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਪੰਜਾਬ ਭਰ 'ਚ ਅੱਜ ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਹੋਈ, 24 ਜੁਲਾਈ ਤੱਕ ਜਾਰੀ ਰਹੇਗੀ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਲੜਾਈ ਲਈ ਪੂਰੇ ਸਮਾਜ ਦੀ ਹਿੱਸੇਦਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦਿਆਂ ਅੱਜ ਸਾਂਝਾ ਸੁਨੇਹਾ ਇਕਜੁੱਟ ਪੰਜਾਬ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਪੁਲਿਸ ਅਧਿਕਾਰੀਆਂ ਨੂੰ ਪਿੰਡ ਸੁਰੱਖਿਆ ਕਮੇਟੀਆਂ ਨਾਲ ਤਾਲਮੇਲ ਬਣਾ ਕੇ ਰੱਖਣ ਅਤੇ ਨਸ਼ਿਆਂ ਦੀ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਅਮਲ 'ਚ ਲਿਆਉਣ ਦੇ ਹੁਕਮ ਜਾਰੀ ਕੀਤੇ। ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ 'ਚ ਵੱਖ ਵੱਖ ਕਾਰਵਾਈਆਂ ਦੌਰਾਨ 9 ਮੁਲਜ਼ਮਾਂ ਨੂੰ 12 ਹਥਿਆਰਾਂ, ਵੱਡੀ ਗਿਣਤੀ 'ਚ ਕਾਰਤੂਸ ਅਤੇ ਨਕਦੀ ਸਮੇਤ ਕੀਤਾ ਗ੍ਰਿਫਤਾਰ। ਮੌਸਮ ਵਿਭਾਗ ਨੇ 27 ਜੂਨ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ 'ਚ ਕੁਝ ਥਾਵਾਂ 'ਤੇ ਗਰਜ ਅਤੇ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ ਕੁਝ ਅਹਿਮ ਸੁਰਖੀਆਂ। ਪ੍ਰੋਗਰਾਮ ਪੰਜਾਬੀ ਤੜਕਾ ਦਾ ਆਗਾਜ਼ ਕਰਾਂਗੇ ਇੱਕ ਗੀਤ ਨਾਲ, ਅਤੇ ਸਾਡੇ ਸਰੋਤੇ ਭੇਜ ਸਕਦੇ ਨੇ ਸਾਨੂੰ ਵਟਸਐਪ ਜ਼ਰੀਏ ਮੈਸੇਜ 9465026868 ਇਸ ਨੰਬਰ 'ਤੇ, ਅਤੇ ਸੁਣ ਸਕਦੇ ਨੇ ਆਪਣੀ ਪਸੰਦ ਦੇ ਪੰਜਾਬੀ ਗੀਤ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਸ਼ਾਹਜੀਤ ਪਲ ਦੀ ਆਵਾਜ਼ 'ਚ ਇਸ ਗੀਤ ਨਾਲ।

ਉਹਨੂੰ ਪੱਪੀ ਭਾਟੀਆ ਹੋਰਾਂ ਨੇ ਜਮਸ਼ੇਦਪੁਰ ਤੋਂ ਭੇਜੀ ਹੈ ਜੀ। ਪਿੰਡ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੂਡੀ, ਪਸ਼ਪਿੰਦਰ ਕੁਮਾਰ ਅਤੇ ਪ੍ਰਮੋਦ ਕੁਮਾਰ ਡੂਡੀ। ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਆਸ਼ੀਸ਼, ਚੇਤਨਯ ਮਸਕੀਨ। ਪੰਚਕੂਲਾ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ, ਕੇਸ਼ੂ ਖੁਰਾਨਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਮਲੋਟ ਤੋਂ ਫਰਮਾਇਸ਼ ਭੇਜਦੇ ਨੇ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ, ਬਲਜੀਤ ਗਿੱਲ ਕੈਨੇਡਾ ਤੋਂ, ਦਿਸ਼ਾ ਮੋਲਾ, ਜਗਤਾਰ ਜੱਗਾ ਅਤੇ ਤੌਲਾ ਕਿੰਗਰਾ ਤੋਂ ਫਰਮਾਇਸ਼ ਭੇਜਦੇ ਨੇ ਇਹ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸ਼ਾਇਨਾ ਅਤੇ ਨਿਵਾਨ ਸ਼ਰਮਾ। ਲਵਾਈ ਛੱਤੀਸਗੜ੍ਹ ਤੋਂ ਗੁਲਾਬਦਾਸ ਮਾਨਿਕਪੁਰੀ, ਰਾਜਾਦਾਸ ਅਤੇ ਰਾਣੀ ਮਾਨਿਕਪੁਰੀ। ਨਰਾਇਣਪੁਰ ਬਾਬਾ ਬੱਟੀ ਬਲੀਆ ਤੋਂ ਓਮ ਪ੍ਰਕਾਸ਼ ਰੋਏ, ਊਸ਼ਾ, ਅਮਿਤ ਅਤੇ ਹੈਪੀ ਰੋਏ। ਨਿਵੇਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰੋਏ, ਰੋਸ਼ਨੀ ਅਤੇ ਪ੍ਰਾਂਜਲ। ਮੁਰਾਦਾਬਾਦ ਦੁੱਲਾਪੁਰ ਤੋਂ ਫਰਮਾਇਸ਼ ਭੇਜਦੇ ਨੇ ਮੁਹੰਮਦ ਫਰਮਾਨ, ਸਲਮਾਨ, ਇਰਫਾਨ, ਇਸਰਾਰ ਖਾਤੂਨ ਅਤੇ ਨਰਗਿਸ ਖਾਤੂਨ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਅਗਨੇਜਾ, ਪੂਨਮ, ਵਿਸ਼ਾਲ, ਦਿਸ਼ਾਨੀ ਅਤੇ ਨਿਮਿਤ ਆਹੂਜਾ। ਹੁਸਨਜੀਤ ਸਿੰਘ, ਨਵਜੋਤ ਕੌਰ ਅਤੇ ਹਰਜੋਤ ਸਿੰਘ, ਰਣਜੀਤ ਵਿਹਾਰ, ਸਰਹੰਦ ਰੋਡ, ਪਟਿਆਲਾ ਤੋਂ। ਏਟਾ ਤੋਂ ਫਰਮਾਇਸ਼ ਆਈ ਹੈ ਨਬੀ ਹਸਨ ਅਬਾਸੀ, ਸ਼ਾਹਨਾਜ਼, ਨਵੀਦ ਹਸਨ, ਸੁਹੇਲ, ਅਨਮ ਅਤੇ ਯਸ਼ਫ। ਪਦਮਪੁਰ ਸ਼੍ਰੀ ਗੰਗਾਨਗਰ ਤੋਂ ਮੇਹਰ ਅਰੋੜਾ, ਮਮਤਾ ਕੀਰਤੀ ਅਤੇ ਭੂਮਿਕਾ ਅਰੋੜਾ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮੇਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ। ਫਾਜ਼ਿਲਕਾ ਤੋਂ ਫਰਮਾਇਸ਼ ਹੈ ਭੂਸ਼ਣ ਖੇੜਾ, ਵਿਸ਼ੂ, ਲਾਡੀ, ਵਿਸ਼ਾਲ, ਸ਼ਾਲਣੀ, ਟਿਵਾਂਸ਼ੀ ਖੇੜਾ ਅਤੇ ਬਹੁਤ ਸਾਰੇ ਸਾਥੀ। ਪੀ ਐੱਸ ਨਵਾਕਰ, ਨਿਰਮਲਾ, ਵਿਸ਼ਾਲ ਨਵਾਕਰ, ਨਰਵੇਲ ਮਹਾਰਾਸ਼ਟਰ ਤੋਂ। ਮਲਕਾਪੁਰ ਤੋਂ ਨਾਰਾਇਣ ਸੋਪਾਨ ਇੰਗਲੇ, ਆਸ਼ੀਸ਼ ਮੋਹਰਕਰ। ਵੜਿੰਗ ਖੇੜਾ ਤੋਂ ਫਰਮਾਇਸ਼ ਭੇਜਦੇ ਨੇ ਮਿੰਟੂ, ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ। ਸਵਰਨ ਸਿੰਘ, ਪਿੰਡ ਦੌਲੇਵਾਲਾ, ਜ਼ਿਲ੍ਹਾ ਮੋਗਾ ਤੋਂ ਫਰਮਾਇਸ਼ ਭੇਜੀਏ ਜੀ। ਇਹ ਫਰਮਾਇਸ਼ ਜਖੋ ਰਾਜਸਥਾਨ ਤੋਂ ਸ਼ੰਭੂ ਦਿਆਲ ਖੱਟਕ, ਵਿਮਲਾ ਦੇਵੀ, ਅਮਰਜੀਤ ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ, ਕੁਮਾਰੀ ਪੂਜਾ ਖੱਟਕ। ਜਲਾਲਦੀਵਾਲ ਲੁਧਿਆਣਾ ਤੋਂ ਫਰਮਾਇਸ਼ ਭੇਜਦੇ ਨੇ ਮਨਦੀਪ ਸਿੰਘ, ਦੀਪਾ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਚੋ ਕੈਂਚੀਆਂ, ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਨ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ। ਰਾਏਗੜ੍ਹ ਬਿਹਾਰ ਤੋਂ ਉਮਾ, ਰਾਜ, ਪਵਨ, ਸੰਜੇ, ਦੀਪਕ, ਕਮਲ, ਉਮਾ। ਖੰਡਵਾ ਤੋਂ ਰਾਧਿਕਾ, ਅਨੀਤਾ, ਸਪਨਾ ਅਤੇ ਰਾਕੇਸ਼ ਤਾਈ। ਜੇਲ ਰੋਡ ਰਾਏਗੜ੍ਹ ਤੋਂ ਨਿਸ਼ਾ, ਉਮਾ ਅਤੇ ਜਾਨਵੀ ਡੋਮੀਨ। ਚੰਦਰਨਗਰ, ਸਹਾਰਨਪੁਰ ਤੋਂ ਦੇਵ ਸ਼ੰਕਰ ਯਾਦਵ, ਪ੍ਰਭਾ ਰਾਣੀ, ਸੁਰੇਸ਼ ਅਤੇ ਨਰਿੰਦਰ ਯਾਦਵ। ਨਥਾਣਾ ਤੋਂ ਹਰਜਿੰਦਰ ਛਿੰਦਾ, ਜਸਵੀ ਜੱਸੀ, ਸੀਤਾ ਅਤੇ ਗੀਤਾ। ਲਓ ਜੀ, ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਇਹਨਾਂ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ।

ਇਸ ਗੀਤ ਨਾਲ ਦਿਓ ਇੱਛਾ ਸ਼ਕਤੀ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਏਕਤਾ ਕਲੋਨੀ ਰੋਹਤਕ ਤੋਂ ਸੀਤਾਰਾਮ ਕਾਂਗੜਾ ਬਬੀਤਾ ਬੋਧ ਨਿਖਿਲ ਤਨਵੀ ਕਾਂਗੜਾ ਅਤੇ ਅੰਕਿਤ ਕਾਂਗੜਾ ਹੋਰਾਂ ਦੀ ਫਰਮਾਇਸ਼ ਜਗਰਾਓਂ ਤੋਂ ਬੁੱਟੀ ਰਾਮ ਪ੍ਰੇਮੀ ਵਿਕਾਸ ਕੁਮਾਰ ਸੰਜਨਾ ਅੰਕਿਤ ਸਿਮਰਨ ਅਤੇ ਲੋਹਾਨੀਵਾਲ ਫੈਮਿਲੀ ਸੁਰਿੰਦਰ ਸੰਧੂ ਅਨੀਤਾ ਰੋਹਿਤ ਰਿਤੇਸ਼ ਪ੍ਰਤੀਸ਼ਾ ਅਤੇ ਮੈਕਸ ਇਹਨਾਂ ਨੇ ਫਰਮਾਇਸ਼ ਭੇਜੀ ਹੈ ਨਵਾਂਸ਼ਹਿਰ ਤੋਂ ਸਦੂਲ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾਰਡ ਚ ਚੰਦਰ ਕਲਾ ਰਿਵਾਰਡ ਇਸ ਦੇ ਨਾਲ ਹੀ ਚਾਹੁੰਦੇ ਹਾਂ ਤੁਹਾਡੇ ਤੋਂ ਇਜਾਜ਼ਤ ਤੇ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ

ਨਿਊਜ਼ ਔਨ AIR ਐਪ 'ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਰਜਨੀ ਗੰਧਾ। ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਤੁਹਾਨੂੰ ਸੁਣਵਾ ਰਹੀ ਹਾਂ ਫਿਲਮ ਪਿਘਲਤਾ ਆਸਮਾਨ 'ਚੋਂ, ਆਵਾਜ਼ਾਂ ਕਿਸ਼ੋਰ ਕੁਮਾਰ ਅਤੇ ਐਲਕਾ ਯਾਗਨਿਕ ਦੀਆਂ। ਸੰਗੀਤ ਕਲਿਆਣ ਜੀ ਨੰਜੀ ਦਾ, ਬੋਲ ਮਾਇਆ ਗੋਵਿੰਦ ਦੇ।

0: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਪ੍ਰੋਗਰਾਮ ਰਜਨੀਗੰਧਾ ਦੀ ਅਗਲੀ ਪੇਸ਼ਕਸ਼ ਸ਼ੈਲਿੰਦਰ ਸਿੰਘ ਅਤੇ ਆਸ਼ਾ ਭੋਂਸਲੇ ਦੀਆਂ ਆਵਾਜ਼ਾਂ 'ਚ, ਫਿਲਮ ਸਾਗਰ 'ਚੋਂ। ਸੰਗੀਤ ਆਰ ਡੀ ਵਰਮਿੰਦਾ, ਬੋਲੀ ਖਿਨੇ ਜਾਵੇਦ ਅਖਤਰ ਨੇ।

0: प्रोग्राम ਦਾ ਆਖਰੀ ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਫਿਲਮ ਦਿਲ ਕੀ ਰਾਹੀਂ ਚੋਂ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ, ਮਦਨ ਮੋਹਨ ਦੇ ਸੰਗੀਤ 'ਚ ਸਜੇ ਇਸ ਗੀਤ ਨੂੰ ਕਲਮਬੱਧ ਕੀਤਾ ਹੈ ਨਕਸ਼ ਲਾਇਲਪੁਰੀ ਨੇ।
1: अगर उसमें गाया गया हिस्सा है,